ਅਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ, ਇਕ ਦਾਤੇ ਇਕ ਪੇਖਾਰੀ ਜੀ। ਸਭ ਤੇਰੇ ਚੋਜ ਵਿਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ।

ਤੁਦ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹਰ ਧਿਆਵੈ ਤੁਦ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਪਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ

ਜਪ ਹੀ ਬੇਅੰਤਾ ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇ ਵਡ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋਈ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ

ਸਭ ਤੇਰੀ ਤੂੰ ਸਭ ਨੀਤ ਆਇਆ ਜਿਸ ਨਾਉ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵੀ ਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਅਜੰਤ ਸਭ ਤੇਰਾ ਖੇਲ ਵੇ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣ ਹਰ ਗੁਣ ਸਦ ਹੀ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖ ਹੈ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰਣ ਪਹਿਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀਅਲੇ ਮਨ ਏਕ ਨਾ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਇਆ ਪ੍ਰਣਵਤ ਨਾਨਕ ਤਿਨਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਭਵਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ

ਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਅਪਨਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵਹੁ

ਮੁਕਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ।

ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੂ ਫੂਲ ਰਾਜਾ ਹੋਵੇ ਬੈਠਾ ਕਹੂ ਸਿਮਟ ਭਇਓ ਸੰਕਰ ਇਕੈਠਾ ਸਿਗਰੀ ਸ੍ਰੇਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖੀ ਉਬਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਵੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕਉ ਇਕ ਬਾਰ ਤਿਐ ਹੈ ਤਾਂ ਕੇ ਕਾਲ ਨਿਕਟ ਨਹੀਂ ਹੈ ਰੱਛਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕੇ ਤਾਪ ਤਨਕ ਮੈਂ ਹਰੇ ਹੋ ਰਿਦ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਾ ਸਵੈ ਸਕੇ ਨਾ ਕੋਈ ਇਕ ਬਾਰ ਜਿਨ ਤੁਮੈਂ ਸੰਭਾਰਾ ਕਾਲ ਫਾਸ ਤੇ ਤਾਹੀ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ

ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਇਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ

ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨਕਾ ਸਿਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ

ਉਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸੇ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਾਖੇ ਉਰਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਂ ਨਾ ਜੋਗ ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਿਆ ਮਿਹਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਪੌੜੀ ਤਥੈ ਤੂੰ ਸਮਰੱਥ ਜਿਥੈ ਕੋਈ ਨਾਹੇ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕਹਿ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ ਭਉਜਲ ਬਿਖਮ ਅਸਗਾਹੋ ਗੁਰ ਸ਼ਬਦੀ ਪਾਰ ਪਾਹੇ ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸੈਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਦ ਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਨੀ ਸੁਨਣਾ ਗੁਰਨਾਉ ਸਤਿਗੁਰ ਸੇਤੀ ਰਤਿਆ ਦਰਗਾਹ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ ਜਗ ਮਹਿ ਉੱਤਮ ਕਾਢੀਐ ਵਿਰਲੈ ਕੇ ਮਹੱਲਾ ਪੰਜਵਾ

ਹੋਵਾਪ ਦਿਆਲ ਮਨਹੋ ਨਾ ਵਿਸਾਰਿਅਨ ਸਾਧ ਜਨਾ ਕੈ ਸੰਗ ਭਵਜਲ ਤਾਰਿਅਨ ਸਾਕਤ ਨਿੰਦਕ ਦੁਸ਼ਟ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਹਾਡੇ ਆਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ਼੍ਰੀ ਹਰ ਰਾਏ, ਸ਼੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੈ ਧਾਏ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤੀਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਚਿੱਤ ਆਵੇ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਅਕਾਲ ਪੁਰਖ, ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ, ਸੰਧਿਆ ਦੇ ਸਮੇਂ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ, ਸਤਿਗੁਰੂ ਪਾਵਨ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਤੋਂ ਸਮਤ ਬਖਸ਼ਣੀ, ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ, ਸਭ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ, ਸਭ ਨੂੰ ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ, ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਵਾਜਣਾ, ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਬੰਦੀ ਸਿੰਘਾਂ ਦੀ ਰਿਹਾਈ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਹੈ, ਸਤਿਗੁਰੂ ਕਿਰਪਾ ਕਰਨੀ, ਅਰਦਾਸ ਬੇਨਤੀ ਦਰ ਪ੍ਰਵਾਨ ਕਰਨੀ, ਗੁਰੂ ਜੀ ਨਿਵਾਜ ਪਿਤਾ ਜੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ,
2: ਵਾਹਿਗੁਰੂ
1: ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸ਼ਾਮ ਦੇ ਦੀਵਾਨਾਂ ਵਿੱਚ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ, ਸੁੱਖ ਹੋਵੇ ਨਾਮ ਚਿਤਿਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।
3: ਹਾਂਜੀ,
2: ਵਾਹਿਗੁਰੂ ਵਾਹਿਗੁਰੂ
1: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਵੀ ਚਲਾਇਓ ਪੰਥ,
2: ਵਾਹਿਗੁਰੂ
1: ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋ ਚਾਹੈ ਰਾਜ ਕਰੇਗਾ ਖਾਲਸਾ ਆ ਕੀ ਰਹਿ ਨਾ ਕੋਈ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਡੰਡੋਤ ਬੰਦਨ ਅੰਤਬਾਰ ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਚੌਥਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕਹਿ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾ ਸਰਬ ਸੁਖ ਪਾਵਹਿ ਮੇਰੇ ਮਨਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕਹਿ ਵਸ ਹੈ ਕਾਮ ਧੇਨਾ।

0: ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ ਜਹ ਹਰ ਸਿਮਰਨ ਭਇਆ ਤਹਿ ਉਪਾਦਿ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਜਹ ਹਰ ਸਿਮਰਨ ਭਇਆ ਤਹਿ ਉਪਾਦਿ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਨਮਾਨ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਗੁਰੂ ਚਰਨਾਂ ਦੀ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਪ ਸਭ ਸੰਗਤ ਨੂੰ ਸਮੂਹ ਸੇਵਾਦਾਰਾਂ ਵੱਲੋਂ ਜੀ ਆਇਆਂ। ਸਤਸੰਗ ਜੀ, ਆਪ ਜੀ ਤੋਂ ਇਸ ਗੱਲ ਦੀ ਮੁਆਫ਼ੀ ਮੰਗਦੇ ਹਾਂ ਕਿ ਮੇਨ ਦਰਬਾਰ ਹਾਲ ਦੇ ਵਿੱਚ ਸੇਵਾਵਾਂ ਚੱਲ ਰਹੀਆਂ ਹਨ, ਉਹਦੇ ਕਰਕੇ ਜੋ ਅੱਜ ਦਾ ਸ਼ਾਮ ਦਾ ਦੀਵਾਨ ਹੈ ਉਹ ਹਾਲ ਨੰਬਰ 2 ਦੇ ਵਿੱਚ ਨਿਰੰਤਰ ਸਮਾਪਤੀ ਤੱਕ ਚੱਲੇਗਾ। ਆਪ ਸੰਗਤਾਂ ਪਿਆਰ ਅਤੇ ਸਤਿਕਾਰ ਸਹਿਤ ਗੁਰੂ ਚਰਨਾਂ 'ਚ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰੋ। ਆਓ ਸਤਸੰਗ ਜੀ, ਜਿਵੇਂ ਆਪ ਜੀ ਨੂੰ ਪਤਾ ਹੈ ਕਿ ਹਰ ਮੰਗਲਵਾਰ ਨੂੰ ਜੋ ਬੱਚੇ ਸਤਸੰਗ ਜੀ ਗੁਰੂ ਘਰ ਵਿਖੇ ਕੀਰਤਨ ਦੀ ਸਿੱਖਿਆ ਪ੍ਰਾਪਤ ਕਰਦੇ ਹਨ, ਉਹਨਾਂ ਵੱਲੋਂ ਆਪ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਕੀਰਤਨ ਰਾਹੀਂ ਜੋੜਿਆ ਜਾਂਦਾ ਹੈ। ਆਓ ਪਿਆਰ ਸਹਿਤ ਬੱਚਿਆਂ ਪਾਸੋਂ ਸਤਸੰਗ ਜੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

אותו...

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

अजनी।

the ਸਬਰ ਇਹ ਸੁਆਉ ਜੇ ਤੋਂ ਬੰਦਾ ਦ੍ਰਿੜ ਕਰ ਵਦ ਥੀ ਵਹ ਦਰਿਆਓ ਟੁੱਟ ਨਥੀ ਮੈਂ ਵਹੜਾ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਟ

ਪੰਥ ਸਦਾਏ ਕੈ ਗੁਰਮੁਖ ਗਾਡੀ ਰਾਹ ਚਲਾਇਆ ਸੂਰਜ ਬਾਰੇ ਮਹਾ ਵਿੱਚ ਸਸੀਅਰ ਇਕਤ ਮਾਹ ਫਿਰਾਇਆ ਬਾਰੇ ਸੋਲੇ ਮੇਲ ਕਰ ਸਸੀਅਰ ਅੰਦਰ ਸੂਰ ਸਮਾਇਆ ਬਾਰਹਿ ਤਿਲਕ ਮਿਟਾਏ ਕੈ ਗੁਰਮੁਖ ਤਿਲਕ ਨਿਸ਼ਾਨ ਚੜਾਇਆ ਬਾਰਹਿ ਰਾਸੀ ਸਾਧ ਕੈ ਸੱਚ ਰਾਸ ਰਹਿ ਰਾਸ ਲੁਭਾਇਆ ਬਾਰਹਿ ਵੰਨੀ ਹੋਏ ਕੈ ਬਾਰਹਿ ਮਾਸੇ ਤੋਲ ਤੁਲਾਇਆ

बारह मसे तोल

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ, ਹਾਜ਼ਰਾ ਹਜ਼ੂਰ, ਜ਼ਹਰਾ ਜ਼ਹੁਰ, ਸਰਬ ਕਲਾ ਭਰਪੂਰ, ਰਾਜਾਨ ਰਾਜ, ਪਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ, ਦੁਕਾਲੰਗ ਪ੍ਰਣਾਸੀ, ਦਿਆਲੰਗ ਸਰੂਪੇ, ਸਦਾ ਅੰਗ ਸੰਗੇ, ਅਪੰਗਮ ਵਿਭੂਤੇ, ਸਰਬ ਸਾਂਝੀ ਵਲਤਾ ਦੇ ਰਾਹਬਰ, ਗਿਆਨ ਦੇ ਭੰਡਾਰ, ਜਗਤ ਗੁਰੂ, ਸ਼ਬਦ ਗੁਰੂ, ਦਇਆ ਸਿੰਧ, ਕੋਟ ਬ੍ਰਹਿਮੰਡਾਂ ਦੇ ਮਾਲਕ ਪਾਤਸ਼ਾਹ, ਗੁਰਤਾ ਗੱਦੀ ਤਖਤ 'ਤੇ ਬਿਰਾਜਮਾਨ ਸੁਭਾਏਮਾਨ ਸਤਿਗੁਰੂ, ਦਸਾਂ ਹਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰ ਵਾਲੀ ਗੁਰੂ ਸਵਾਰੀ ਗੁਰੂ ਕੀਸਾ ਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਸਦਕਾ ਸੰਧਿਆ ਦੇ ਸਜੇ ਹੋਏ ਦੀਵਾਨਾਂ ਦੇ ਵਿੱਚ ਆਪ ਜੀ ਨੇ ਜੁੜ ਬੈਠ ਕੇ ਬਹੁਤ ਹੀ ਅਦਬ ਸਤਿਕਾਰ ਸਹਿਤ ਰੱਬੀ ਗੁਰਬਾਣੀ ਦੇ ਕੀਰਤਨ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਬੱਚਿਆਂ ਪਾਸੋਂ ਇਕਾਗਰਤਾ ਸਹਿਤ ਸਰਵਣ ਕੀਤੇ ਨੇ। ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੈ ਜੋ ਕਿ ਬੱਚਿਆਂ ਨੂੰ ਇਸ ਪਾਸੇ ਪ੍ਰੇਰ ਕੇ ਉਹਨਾਂ ਦੇ ਮਾਤਾ ਪਿਤਾ ਵਧਾਈ ਦੇ ਪਾਤਰ ਇਸ ਸਥਾਨ ਦੇ ਪ੍ਰਬੰਧਕ ਜਿਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ, ਸਲਾਹੁਣਯੋਗ ਉਪਰਾਲਾ, ਗੁਰੂ ਦੀ ਬਾਣੀ, ਸਤਿਗੁਰੂ ਦਾ ਉਪਦੇਸ਼, ਅੱਜ ਦੇ ਇਸ ਘੋਰ ਕਲਯੁਗ ਭਿਆਨਕ ਸਮੇਂ ਦੇ ਵਿੱਚ ਬੱਚਿਆਂ ਨੂੰ ਇਸ ਗੁਰਮਤ ਦੇ ਮਾਰਗ 'ਤੇ, ਗੁਰਸਿੱਖੀ ਦੇ ਮਾਰਗ 'ਤੇ ਤੋਰਨਾ ਇਹ ਸਤਿਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਇਹ ਕਾਰਜ ਨਹੀਂ ਹੋ ਸਕਦਾ। ਸੋ ਸਤਿਗੁਰੂ ਗੁਰਦੇਵ ਪਾਤਸ਼ਾਹ ਹੋਰ ਵਧੀਕ ਕਿਰਪਾਲਤਾ ਕਰਨ, ਬਖਸ਼ਿਸ਼ ਕਰਨ, ਬੱਚਿਆਂ ਦੇ ਮਨ ਦੇ ਵਿੱਚ ਪ੍ਰੇਮ ਭਾਵਨਾ, ਸਤਿਗੁਰੂ ਜੀ ਲਗਨ ਬਖਸ਼ਿਸ਼ ਕਰਨ, ਆਪਣੇ ਗੁਰਮਤ ਦੇ ਸਿਧਾਂਤ ਨੂੰ ਕਮਾਉਣ ਦੀ, ਤਾਂ ਕਿ ਬੱਚੇ ਸਤਿਗੁਰੂ ਦੇ ਇਸ ਗੁਰਮੁਖ ਗਾਡੀ ਰਾਹ 'ਤੇ ਤੁਰ ਸਕਣ। ਉਹਨਾਂ ਪਾਸੋਂ ਆਪ ਜੀ ਨੇ
ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਨੇ, ਉਪਰੰਤ ਸ਼ਾਮਾਂ ਦੇ ਦੀਵਾਨ ਦੇ ਵਿੱਚ ਆਪ ਜੀ ਨਿਰੰਤਰ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਵਿਚਾਰ ਸਰਵਣ ਕਰਦੇ ਹੋ। ਭਾਈ ਗੁਰਦਾਸ ਜੀ ਨੇ ਗੁਰਮਤਿ ਦੀ ਵਿਆਖਿਆ ਬਹੁਤ ਹੀ ਵਿਸਥਾਰ ਦੇ ਵਿੱਚ ਕੀਤੀ ਹੈ। ਗੁਰੂ ਦੀ ਮਤ ਨੂੰ ਧਾਰਨ ਕਰਨ ਵਾਸਤੇ, ਗੁਰੂ ਦੇ ਮਤ ਨੂੰ ਸਮਝਾਉਣ ਵਾਸਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ, ਉਹਨਾਂ ਦੇ ਕਵਿਤ ਬੇਅੰਤ ਦਲੀਲਾਂ ਉਦਾਹਰਣਾਂ ਦਿੰਦਿਆਂ ਉਹਨਾਂ ਨੇ ਗੁਰਸਿੱਖੀ ਨੂੰ, ਸਤਿਗੁਰੂ ਦੇ ਉਪਦੇਸ਼ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਸੱਤਵੀਂ ਵਾਰ ਦੀ ਬਾਰਵੀਂ ਪੌੜੀ ਦਾ ਪਾਠ ਅੱਜ ਆਪ ਜੀ ਨੇ ਸਰਵਣ ਕੀਤਾ। ਇਸ ਸੱਤਵੀਂ ਵਾਰ ਦੇ ਵਿੱਚ ਜਿੰਨੀਆਂ ਪੌੜੀਆਂ ਨੇ ਔਰ ਜਿਹੜੀ ਗਿਣਤੀ ਦੀ ਪੌੜੀ ਹੈ, ਉਸੇ ਗਿਣਤੀ ਦੇ ਨਾਲ ਭਾਈ ਗੁਰਦਾਸ ਜੀ ਨੇ ਕੁਝ ਸਿੱਖਿਆ ਦਿੱਤੀ, ਕੁਝ ਉਪਦੇਸ਼ ਦਿੱਤੇ ਨੇ। ਜਿਵੇਂ ਪਹਿਲੀ ਪੌੜੀ 'ਤੇ ਇੱਕ ਅੰਗ ਦੀ ਗੱਲ ਕੀਤੀ, ਅੱਜ ਬਾਰਵੀਂ ਪੌੜੀ 'ਤੇ 12 ਅੰਗ ਔਰ ਦੁਨੀਆ ਦੇ ਵਿੱਚ ਇਹ 12 ਗਿਣਤੀ ਦੇ ਨਾਲ ਜਿਤਨੇ ਧਰਮ ਦੇ ਵਿੱਚ ਔਰ ਵੱਖ ਵੱਖ ਧਰਮਾਂ ਦੇ ਵਿੱਚ ਜਿਹੜੇ ਪਾਖੰਡ ਵਿਖਾਵੇ ਦੇ ਤੌਰ 'ਤੇ ਕੀਤੇ ਜਾਂਦੇ ਸਨ, ਉਹ 12 ਗਿਣਤੀਆਂ ਦਾ ਜ਼ਿਕਰ ਕੀਤਾ ਹੈ। ਯੋਗੀਆਂ ਦੇ 12 ਫਰਕੇ, 12 ਵੰਨੀ ਦਾ ਸੋਨਾ, 12 ਤਿਲਕ ਮੱਥੇ 'ਤੇ ਲਾਉਣੇ, 12 ਪ੍ਰਕਾਰ ਦੇ। ਇਸ ਤਰ੍ਹਾਂ ਸਾਰਿਆਂ ਤੋਂ ਜਿਹੜਾ ਉੱਤਮ ਅਤੇ ਸ੍ਰੇਸ਼ਟ ਸਿਧਾਂਤ ਹੈ, ਗੁਰਮਤਿ ਦੀ ਵਿਚਾਰ ਹੈ, ਉਹਨਾਂ ਮਤਾਂ ਮਤਾਂਦਰਾਂ ਦੇ ਵਿਚਾਰਾਂ ਨੂੰ ਸਾਹਮਣੇ ਰੱਖਦਿਆਂ ਗੁਰਮਤਿ ਦੀ ਗੱਲ ਕੀਤੀ ਹੈ, ਗੁਰਮਤਿ ਦਾ ਉਪਦੇਸ਼ ਦਿੱਤਾ ਹੈ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦਾ ਤੁਸੀਂ ਇੱਕ ਬਚਨ ਬਹੁਤ ਪ੍ਰੇਮ ਸਤਿਕਾਰ ਦੇ ਵਿੱਚ ਪੜ੍ਹਦੇ ਹੋ, ਸੁਖਮਨੀ ਸਾਹਿਬ ਦੀ ਪਵਿੱਤਰ ਬਾਣੀ ਹੈ ਔਰ ਬਹੁਤਾਤ ਦੇ ਵਿੱਚ ਸਾਰਿਆਂ ਨੂੰ ਜ਼ਬਾਨੀ ਇਹ ਬਾਣੀ ਚਲੰਤ ਹੁੰਦੀ ਹੈ, ਰਸਨਾ 'ਤੇ ਪਾਠ ਕਰਦੇ ਹਾਂ, ਸੁਣਦੇ ਹਾਂ, ਚੰਗੀ ਗੱਲ ਹੈ। ਸਤਿਗੁਰੂ ਦਾ ਉਪਦੇਸ਼, ਸਤਿਗੁਰੂ ਦੀ ਸਿੱਖਿਆ, ਉਹ ਪੜ੍ਹਦਿਆਂ ਅਤੇ ਸੁਣਦਿਆਂ ਸਾਡੇ ਹਿਰਦਿਆਂ ਤੱਕ ਪਹੁੰਚ ਜਾਏ, ਜੀਵਨ ਦੇ ਅੰਦਰ ਵੱਸ ਜਾਏ। ਇੱਕ ਪਦੇ ਦੇ ਅੰਦਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਰਪਾ ਕੀਤੀ, ਸੁਨ ਅੰਧਾ ਕੈਸੇ ਮਾਰਗ ਪਾਵੇ, ਕਰਗਲ ਇਹੋ ਓੜ ਨਿਭਾਵੇ, ਕਹਾਂ ਬੁਝਾਰਤ ਬੁਝੈ ਡੋਰਾ, ਨਿਸ ਕਹੀਏ ਤੋ ਸਮਝੈ ਪੋਰਾ, ਕਹਾਂ ਬਿਸ਼ਨ ਪਦ ਗਾਵੇ ਗੁੰਗ, ਯਤਨ ਕਰੈ ਤੋ ਵੀ ਸੁਰ ਭੰਗ, ਕਹਿ ਪਿੰਗੁਲ ਪਰਬਤ ਪਰ ਭਵਨ, ਨਹੀਂ ਹੋਤ ਉਹਾਂ ਉਸ ਗਵਨ, ਕਰਤਾਰ ਕਰੁਣਾਮੈ ਨਾਨਕ ਬੇਨਤੀ ਕਰੇ, ਕਰਤਾਰ ਕਰੁਣਾਮੈ ਦੀਨ ਬੇਨਤੀ ਕਰੇ, ਨਾਨਕ ਤੁਮਰੀ ਕਿਰਪਾ ਤਰੇ। ਅਰਦਾਸ ਹੈ, ਇੱਕ ਬੇਨਤੀ ਹੈ,
परमेश्वर दे चरणा दे विच कि उस अकाल पुरख परमेश्वर दी कृपा तो बिना बख्शिश तो बिना साडा मिलाप उस परमेश्वर दे नाल नहीं बनता। दीन बेनती करे असी सारे अनजाण हाँ ना समझ हाँ दीन दा जिहड़ा अर्थ है ये धर्म भी परमेश्वर भी इस दे अर्थ आए ने। गुरबाणी दे विच अकाल पुरख परमेश्वर दे नाम दे लई धर्म दे लई ये शब्द वरत्या गया है। कबीर दीन गवाया दुनी स्यों दुनी न चाली साथ, उत्थे अर्थ ने परमात्मा धर्म धर्म दे सिद्धांत धर्म दी विचार। दीन गवाया दुनी स्यों धर्म गवा लिया रब नू गवा लिया दुनिया दे लालच दे विच। दुनी न चाली साथ पाए कुहाड़ा मारिया गाफल अपने हाथ, अज्ञानी मनुख दा जिक्र कीता होर शब्द ने दीन छड़ाए दुनी जो लाए दोही सराई खुनामी कहाए। उत्थे भी धर्म है परमेश्वर दे नाम दी गल है। इस दे अर्थ गरीब भी आए ने अनजान कि जिहड़ा मनुख दुनिया दे अंदर अत दा गरीब है अनजान है उस दी गल कीती सतगुरु ने करतार करुणामय दीन बेनती करे साढ़े जीवन दी गल है। हे करतार हे दया दे घर प्रभु असी अनजान होके अज्ञानी होंदे हाँ तुहाडे चरणा दे विच बेनती करदे अरदास करदे दीन बेनती करे। और असल दे विच जिहड़ी अरदास हुंदी है बेनती हुंदी है उह निमाणे बन के ही कीती होवे ते प्रवान हुंदी है। अरदास करन दी जुगत है अरदास करन लगे हाँ अपने अंदर ये भावना होवे कि मैं अज्ञानी हाँ मैं अनजाण हाँ मैं गरीब हाँ मैं निमाणा हाँ निताणा हाँ। और इस करके शब्द अरदास दे विच आपां पढ़दे हाँ निमाणिया दे माण गुरु कौन है और निमाणिया दा माण है निताणिया दा ताण है ने ओटियां दी ओट है। जिस दे अंदर ये भावना बन आए ना मेरा कोई माण है ना मेरा कोई ताण है मेरे कोल बल नहीं मेरे कोल सत्कार भी नहीं दुनिया दे अंदर मेरा ओट आसरा भी कोई नहीं सतगुरु मैं तुहानू अपना आसरा बनाया आधार बनाया। ऐसी किते अरदास करन लगे आ भावना बन जाए ते अरदास कबूल हुंदी है और बेनती सतगुरु दे दर ते सुनी जांदी है। हौमै दे विच अहंकार दे विच अरदास नहीं हुंदी। एक शब्द होर आपां पढ़दे हां अरदास तो पहला तू ठाकुर तुम पै अरदास। ठाकुर दा की अर्थ है मालक मालक कौन हुंदा है वड्डा। अंदर ये अकीदा बने कि जिस अगे असी अरदास कर रहे हैं बेनती कर रहे हैं वो महान है वड्डा है
ਉਹਦੇ ਤੱਕ ਸਾਡੀ ਪਹੁੰਚ ਨਹੀਂ, ਨਾ ਸਾਡੇ ਗਿਆਨ ਇੰਦਰੀਆਂ ਦੀ, ਨਾ ਸਾਡੇ ਕਰਮ ਇੰਦਰੀਆਂ ਦੀ, ਨਾ ਸਾਡੇ ਮਨ ਦੀ ਪਹੁੰਚ ਹੈ ਉੱਥੋਂ ਤੱਕ। ਇਸੇ ਕਰਕੇ ਅਰਦਾਸ ਕਰਦੇ ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਅਰਦਾਸ ਕਰਨ ਲੱਗਿਆਂ ਇਹ ਸੁਭਾਅ ਬਣੇ ਜਿਵੇਂ ਬੱਚਾ ਅਣਜਾਣ ਹੈ, ਅਤੇ ਅਣਜਾਣ ਬਣ ਕੇ ਬੇਨਤੀ ਕੀਤੀ ਹੋਈ ਸਤਿਗੁਰੂ ਦੇ ਦਰ 'ਤੇ ਕਬੂਲ ਹੁੰਦੀ ਹੈ, ਪ੍ਰਵਾਨ ਹੁੰਦੀ ਹੈ। ਦੀਨ ਦਰਦ ਦੁੱਖ ਭਾਂਜਨਾ, ਉਹ ਦੀਨਾਂ ਦੇ ਗਰੀਬਾਂ ਦੇ ਦਰਦ ਦੁੱਖ ਉਹਨਾਂ ਨੂੰ ਭੰਨਣ ਵਾਲਾ ਹੈ, ਨਾਸ਼ ਕਰਨ ਵਾਲਾ ਹੈ। ਦੀਨ ਦਰਦ ਹੈ, ਦੀਨਾਂ ਦੇ ਦਰਦ ਉਹਨਾਂ ਨੂੰ ਨਾਸ਼ ਕਰਨ ਵਾਲਾ ਹੈ। ਦੀਨ ਦਰਦ ਦੁੱਖ ਭਾਂਜਨਾ, ਘੱਟ ਘੱਟ ਨਾਥ ਅਨਾਥ। ਨਾਥ ਕਹਿੰਦੇ ਨੇ ਮਾਲਕ, ਉਸ ਅਕਾਲ ਪੁਰਖ ਪਰਮੇਸ਼ਵਰ ਤੋਂ ਬਿਨਾਂ ਅਸੀਂ ਅਨਾਥ ਹਾਂ। ਘੱਟ ਘੱਟ ਨਾਥ ਅਨਾਥ, ਸਾਰਿਆਂ ਦੇ ਵਿੱਚ ਜੋਤ ਉਸ ਦੀ ਵਿਆਪਕ ਹੈ, ਪਰ ਜਦੋਂ ਤੱਕ ਉਸ ਦਾ ਆਸਰਾ ਨਹੀਂ ਲਿਆ ਅਸੀਂ ਅਨਾਥ ਹਾਂ। ਸ਼ਰਨ ਤੁਮਾਰੀ ਆਇਓ, ਇੱਥੇ ਦੀਨ ਦੇ ਅਰਥ ਗਰੀਬ ਅਣਜਾਣ। ਅਕਾਲ ਪੁਰਖ ਪਰਮਾਤਮਾ ਦੀ ਵਡਿਆਈ ਕਿ ਉਹ ਦੀਨ ਦਰਦ, ਦੀਨਾਂ ਦੇ ਦਰਦ ਨਾਸ਼ ਕਰਨ ਵਾਲਾ ਹੈ, ਭੰਨਣ ਵਾਲਾ ਹੈ। ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਕਰਤਾਰ ਕਰੁਣਾਮੈ ਦੀਨ ਬੇਨਤੀ ਕਰੇ, ਇਹ ਅਰਦਾਸ ਤੁਹਾਡੇ ਚਰਨਾਂ ਦੇ ਵਿੱਚ ਨਾਨਕ ਤੁਮਰੇ ਕਿਰਪਾ ਤਰੇ, ਤੁਹਾਡੀ ਬਖਸ਼ਿਸ਼ ਹੋਵੇ, ਤੁਹਾਡੀ ਕਿਰਪਾ ਹੋਵੇ, ਮੈਂ ਇਸ ਭਾਉ ਸਾਗਰ ਤੋਂ ਤਰ ਸਕਦਾ। ਫਿਰ ਜਦੋਂ ਇਸ ਪਦੇ ਦੀ ਆਰੰਭਤਾ ਕੀਤੀ ਉੱਥੇ ਬੜੇ ਪਿਆਰੇ ਬਚਨ, ਸਾਡੇ ਜੀਵਨ ਦੀ ਜੋ ਅਵਸਥਾ ਹੈ ਉਸਨੂੰ ਬਿਆਨ ਕੀਤਾ ਹੈ। ਆਪਾਂ ਪੜ੍ਹਦੇ ਬਹੁਤ ਵਾਰੀ ਹਾਂ ਸਤਿਗੁਰੂ ਦੀ ਬਾਣੀ ਨੂੰ, ਸੁਣਦੇ ਵੀ ਬਹੁਤ ਹਾਂ, ਪਰ ਮਨ ਦੇ ਵਿੱਚ ਇਹ ਖਿਆਲ ਕਦੇ ਕਦਾਈ ਪ੍ਰਗਟ ਹੁੰਦੇ ਨੇ, ਸੁਣ ਅੰਧਾ ਕੈਸੇ ਮਾਰਗ ਪਾਵੇ। ਜਿਸ ਮਨੁੱਖ ਦੇ ਕੋਲ ਅੱਖਾਂ ਨਹੀਂ ਉਹ ਸੁਣ ਤੇਰੇ ਹੈ, ਅੱਖਾਂ ਦੇ ਵਿੱਚ ਜੋਤ ਨਹੀਂ, ਦਿਖਾਈ ਨਹੀਂ ਦੇ ਰਿਹਾ, ਔਰ ਰਸਤੇ 'ਤੇ ਤੁਰਨ ਵਾਸਤੇ ਚੱਲਣ ਵਾਸਤੇ ਅੱਖਾਂ ਦੀ ਲੋੜ ਹੈ, ਕੁਛ ਦਿਖਾਈ ਦੇਵੇ ਤਾਂ ਅੱਗੇ ਚੱਲਾਂਗੇ। ਮਹਾਰਾਜ ਕਹਿੰਦੇ ਨੇ ਸੁਣ, ਇੱਥੇ ਰੁਕ ਜਾਣਾ, ਬਾਣੀ ਨੂੰ ਪੜ੍ਹਨ ਲੱਗਿਆਂ ਸੁਚੇਤ ਹੋਈਏ। ਸੁਣ ਅੰਧਾ ਕੈਸੇ ਮਾਰਗ ਪਾਵੇ, ਸੁਣ ਕੇ ਸੁਣ ਤੇ ਲਿਆ, ਕੰਨਾਂ ਦੇ ਵਿੱਚ ਆਵਾਜ਼ ਪਈ, ਅੰਧਾ ਕੈਸੇ ਮਾਰਗ ਪਾਵੇ, ਰਸਤਾ ਕਿਸੇ ਨੇ ਦੱਸ ਦਿੱਤਾ ਪਰ ਅੱਖਾਂ ਦੇ ਵਿੱਚ ਜੋਤ ਨਹੀਂ, ਨਜ਼ਰ ਨਹੀਂ, ਉਹ ਤੁਰੇ ਕਿਵੇਂ, ਰਸਤਾ ਦਿਖਾਈ ਨਹੀਂ ਦੇ ਰਿਹਾ। ਰਸਤੇ 'ਤੇ ਤੁਰਨ ਵਾਸਤੇ ਅੱਖਾਂ ਦੀ ਲੋੜ ਹੈ। ਇਹ ਸਾਡੇ ਆਪਣੇ ਜੀਵਨ ਦੀ ਹਾਲਤ ਨੂੰ ਸਤਿਗੁਰੂ ਨੇ ਬਿਆਨ ਕੀਤਾ। ਅਸਲ ਦੇ ਵਿੱਚ ਸਾਡੀ ਜ਼ਿੰਦਗੀ ਇਸੇ ਤਰ੍ਹਾਂ ਬਤੀਤ ਹੋ ਰਹੀ ਹੈ। ਸੁਣਦੇ ਰਹੇ ਹਾਂ ਕੀਰਤਨ ਦੇ ਰਾਹੀਂ, ਕਥਾ ਦੇ ਰਾਹੀਂ, ਪਾਠ ਦੇ ਰਾਹੀਂ ਬਹੁਤ ਕੁਝ ਸੁਣਿਆ ਜਾ ਰਿਹਾ ਔਰ ਬਹੁਤ ਕੁਝ ਸੁਣਿਆ ਹੈ, ਹਰ ਰੋਜ਼ ਸੁਣ ਰਹੇ ਹਾਂ, ਪਰ ਗਿਆਨ ਦੀਆਂ ਅੱਖਾਂ ਨਹੀਂ ਜਿੰਨਾ ਕਰਕੇ ਤੁਰਨਾ ਸੀ। ਨਾਲ ਇੱਕ ਬੇਨਤੀ ਹੋਰ ਮੈਂ ਕਰਦੇ ਹਾਂ, ਬਾਣੀ ਦੀਆਂ ਇੱਕ ਪੰਕਤੀਆਂ ਹੋਰ ਨੇ ਸਾਡੇ ਜੀਵਨ ਦੀ ਅਵਸਥਾ ਨੂੰ ਬਿਆਨ ਕੀਤਾ, ਔਰ ਕਿਵੇਂ ਬਿਆਨ ਕਰਦੇ ਨੇ ਸਤਿਗੁਰੂ,
ਤਰਸ਼ਯੋਗ ਹਾਲਤ ਦੇ ਵਿੱਚ ਅੰਧੋ ਲੈ ਭਾਰ ਉਠਾਇਆ, ਡੂੰਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾਂ, ਹਉ ਚੜ ਲੰਘਾਂ ਕਿਤ। ਕਿਤੇ ਇਹੋ ਜਿਹੀ ਅਵਸਥਾ ਹੋਵੇ ਤੇ ਕਿੰਨਾ ਕੁ ਮਨੁੱਖ ਤੇ ਤਰਸ ਆਉਂਦਾ ਹੈ। ਗੱਲ ਸਮਝ ਦੇ ਵਿੱਚ ਆਵੇ, ਅੰਧੋ ਲੈ ਅੱਖਾਂ ਤੋਂ ਅੰਨਾ ਮਨੁੱਖ, ਅੰਧੋ ਲੈ ਭਾਰ ਉਠਾਇਆ, ਸਿਰ 'ਤੇ ਪੰਡ ਚੁੱਕ ਲਈ, ਸਿਰ 'ਤੇ ਭਾਰ ਚੁੱਕ ਲਿਆ। ਡੂੰਗਰ ਵਾਟ ਬਹੁਤ, ਜਿਹੜਾ ਰਸਤਾ ਹੈ ਉਹ ਕਿਤੇ ਉੱਚਾ ਹੈ ਕਿਤੇ ਡੂੰਗਾ ਹੈ। ਐਸੇ ਮਨੁੱਖ ਦੀ ਹਾਲਤ ਨੂੰ ਕਦੇ ਦੇਖਣਾ, ਅੱਖਾਂ ਤੋਂ ਅੰਨਾ, ਸਿਰ 'ਤੇ ਭਾਰ ਦੀ ਪੰਡ ਚੁੱਕ ਲਈ, ਜਿਸ ਰਸਤਿਆਂ ਉਹਨੇ ਨਿਕਲਣਾ ਹੈ ਲੰਘਣਾ ਹੈ ਉਹ ਰਸਤਾ ਬੜਾ ਔਖਾ ਹੈ। ਉਸ ਰਸਤੇ ਦੇ ਵਿੱਚ ਕਿਤੇ ਟੋਏ ਨੇ ਕਿਤੇ ਟਿੱਬੇ ਨੇ। ਡੂੰਗਰ ਵਾਟ ਬਹੁਤ, ਅਤੇ ਰਸਤਾ ਉਹ ਲੰਮਾ ਵੀ ਬਹੁਤ ਹੈ। ਅੱਖੀਂ ਲੋੜੀ ਨਾ ਲਹਾਂ, ਅੱਖਾਂ ਤੋਂ ਦਿਖਾਈ ਕੁਛ ਨਹੀਂ ਦੇ ਰਿਹਾ। ਹੁਣ ਐਸੇ ਰਸਤਿਓਂ ਜਾਣਾ ਹੋਵੇ, ਸਫ਼ਰ ਕਰਨਾ ਹੋਵੇ, ਪੰਧ ਤੈਅ ਕਰਨਾ ਹੋਵੇ, ਕਿੰਨਾ ਔਖਾ ਹੈ। ਸਿਰ 'ਤੇ ਪੰਡ ਚੁੱਕੀ ਭਾਰ ਦੀ, ਅੱਖਾਂ ਤੋਂ ਦਿਖਾਈ ਨਜ਼ਰ ਨਹੀਂ ਆ ਰਿਹਾ, ਰਸਤਾ ਵੀ ਬੜਾ ਬੇਖਮ ਹੈ। ਅੱਖੀਂ ਲੋੜੀ ਨਾ ਲਹਾਂ, ਹਾਂ ਚੜ ਲੰਘਾਂ ਕਿਤ, ਮੈਂ ਕਿਵੇਂ ਇਸ ਰਸਤਿਓਂ ਲੰਘ ਸਕਦਾ, ਆਪਣੀ ਮੰਜ਼ਿਲ ਤੱਕ ਪਹੁੰਚ ਸਕਦਾ, ਕਿਵੇਂ ਪਹੁੰਚਿਆ ਜਾਏ। ਔਰ ਅਸਲ ਦੇ ਵਿੱਚ ਸਾਡੇ ਜੀਵਨ ਦੀ ਹਾਲਤ ਇਹੀ ਹੈ। ਇਸੇ ਤਰ੍ਹਾਂ ਅਸੀਂ ਆਪਣੇ ਜੀਵਨ ਨੂੰ ਬਤੀਤ ਕਰ ਰਹੇ ਹਾਂ। ਸਿਰ 'ਤੇ ਅਸੀਂ ਅਵਗੁਣਾਂ ਦਾ ਭਾਰ ਚੁੱਕਿਆ ਹੋਇਆ, ਅਵਗੁਣਾਂ ਦੀ ਪੰਡ ਅਸੀਂ ਆਪਣੇ ਸਿਰ 'ਤੇ ਚੁੱਕੀ ਹੋਈ ਹੈ। ਗਿਆਨ ਦੇ ਨੇਤਰ ਸਾਡੇ ਕੋਲ ਨੇ, ਅੱਖਾਂ ਤੋਂ ਅੰਨੇ ਆ। ਗਿਆਨ ਦੀਆਂ ਵਿਚਾਰ ਦੀਆਂ ਅੱਖਾਂ ਸਾਡੇ ਕੋਲ ਨੇ। ਜਿਸ ਰਸਤਿਓਂ ਸਾਡਾ ਜੀਵਨ ਲੰਘ ਰਿਹਾ, ਇਸ ਰਸਤੇ ਦੇ ਵਿੱਚ ਵਿਕਾਰਾਂ ਦੇ ਕਿਤੇ ਟੋਏ ਨੇ ਕਿਤੇ ਟਿੱਬੇ ਨੇ, ਬੜਾ ਔਖਾ ਹੈ, ਮਨ ਭਟਕਦਾ ਹੈ। ਫਿਰ ਕਿਵੇਂ ਆਪਣੀ ਮੰਜ਼ਿਲ ਪਰਮੇਸ਼ਵਰ ਤੱਕ ਪਹੁੰਚ ਸਕਦੇ ਹਾਂ, ਕਿਉਂਕਿ ਜੀਵਨ ਨੇ ਸਫ਼ਰ ਕਰਨਾ ਹੈ, ਮਨ ਨੇ ਸਫ਼ਰ ਕਰਨਾ ਹੈ, ਅਤੇ ਕਿਵੇਂ ਮੰਜ਼ਿਲ ਪਰਮੇਸ਼ਵਰ ਤੱਕ ਸਾਡੇ ਇਸ ਪੰਧ ਦੇ ਰਾਹੀਂ ਪਹੁੰਚ ਸਕਦੇ ਹਾਂ। ਹਾਂ ਚੜ ਲੰਘਾਂ ਕਿਤ। ਪਰ ਸਾਹਿਬ ਨੇ ਗੱਲ ਕੀਤੀ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਚਤੁਰਾਈਆਂ ਸਿਆਣਪਾਂ ਚਲਾਕੀਆਂ ਤਾਂ ਅਸੀਂ ਵਰਤਦੇ ਬਹੁਤ ਹਾਂ, ਪਰ ਇਹਨਾਂ ਦੇ ਰਾਹੀਂ ਇਹ ਪੰਧ 'ਤੇ ਤੁਰਿਆ ਨਹੀਂ ਜਾ ਸਕਦਾ। ਪਰ ਕਰਨਾ ਕੀ ਹੈ। ਉੱਥੇ ਵੀ ਇੱਕ ਅਰਦਾਸ ਦੀ ਗੱਲ ਕੀਤੀ, ਸਤਿਗੁਰੂ ਦੇ ਚਰਨਾਂ ਦੇ 'ਚ ਬੇਨਤੀ ਕਰ, ਅਰਦਾਸ ਕਰ, ਨਾਨਕ ਨਾਮ ਸੰਭਾਲ ਤੋਂ ਵੱਧਾ ਛੁੱਟੈ ਜਿੱਤ, ਹੇ ਨਾਨਕ ਤੂੰ ਨਾਮ ਦੀ ਸੰਭਾਲ ਕਰ ਲੈ, ਨਾਮ ਦੇ ਨਾਲ ਜੁੜ, ਤਾਂ ਕਿਤੇ ਆਪਣੀ ਮੰਜ਼ਿਲ ਤੱਕ ਆਪੜ ਸਕਦਾ, ਪਹੁੰਚ ਸਕਦਾ। ਇਹ ਅਰਦਾਸ ਕਰਨ ਦੀ ਜੁਗਤ ਔਰ ਸਾਡੀ ਤਰਸ ਭਰੀ ਹਾਲਤ, ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਆਖਿਆ, ਸੁਣ ਅੰਧਾ ਕੈਸੇ ਮਾਰਗ ਪਾਵੇ, ਉਹ ਕਿਵੇਂ ਮਾਰਗ 'ਤੇ ਚੱਲੇ। ਕਰ ਗੈ ਲੇਹੋ ਓੜ ਨਿਭਾਵੇ, ਅਤੇ ਅਖੀਰ ਇੱਕ ਅਰਦਾਸ ਦੀ ਭਾਵਨਾ ਅੰਦਰੋਂ ਪ੍ਰਗਟ ਹੋਈ, ਹੇ ਪ੍ਰਭੂ ਤੂੰ ਆਪ ਕਿਰਪਾ ਕਰ। ਗੈ ਲੇਹੋ
ਮੇਰਾ ਹੱਥ ਫੜ ਲਏ, ਓੜ ਨਿਭਾਵੇ, ਅੰਤ ਤੱਕ ਤੁਹਾਡੇ ਨਾਲ ਨਿਭ ਜਾਏ, ਤੁਹਾਡਾ ਪੱਲਾ ਫੜ ਕੇ ਇਸ ਰਸਤਿਓਂ ਮੈਂ ਲੰਘ ਸਕਾਂ। ਮੇਰੇ ਕੋਲ ਆਪਣੇ ਗਿਆਨ ਦੀਆਂ ਅੱਖਾਂ ਨਹੀਂ, ਮੇਰੇ ਕੋਲ ਵਿਚਾਰ ਨਹੀਂ ਕਿ ਤੁਹਾਡੇ ਉਪਦੇਸ਼ ਨੂੰ ਸੁਣ ਕੇ ਮੈਂ ਇਸ ਰਸਤਿਓਂ ਲੰਘ ਕੇ ਮੰਜ਼ਿਲ ਤੱਕ ਪਹੁੰਚ ਜਾਵਾਂ। ਮੈਂ ਇਹਨਾਂ ਗਿਆਨ ਦੀਆਂ ਅੱਖਾਂ ਤੋਂ ਅੰਨਾ ਹਾਂ, ਔਰ ਅਸਲ ਦੇ ਵਿੱਚ ਸੰਸਾਰ ਦੇ ਅੰਦਰ ਸਾਡੀ ਜ਼ਿੰਦਗੀ ਇਹੀ ਹੈ। ਇੱਕ ਬੜੇ ਪਿਆਰੇ ਬਚਨ ਕੀਤੇ ਸਤਿਗੁਰੂ ਨੇ, ਅੰਧੇ ਇਹ ਨਾ ਆਖੀਐ ਜਿਨ ਮੁਖ ਲੋਇਣ ਨਾਹੀ, ਜਿਨ੍ਹਾਂ ਦੇ ਨੇਤਰ ਨਹੀਂ ਅਸਲ ਦੇ ਵਿੱਚ ਉਹ ਅੰਨੇ ਨਹੀਂ ਹੈ। ਅੰਧੇ ਸੇਈ ਨਾਨਕਾ ਜੇ ਖਸਮੋ ਕੁੱਥੇ ਜਾਹੀ, ਉਹਨਾਂ ਅਗਿਆਨੀਆਂ ਦੀ ਗੱਲ ਕੀਤੀ ਹੈ, ਉਹਨਾਂ ਨੇਤਰਾਂ ਦੀ ਗੱਲ ਕੀਤੀ ਹੈ। ਜੇ ਖਸਮੋ ਕੁੱਥੇ ਜਾਹੀ, ਜੇ ਖਸਮ ਤੋਂ ਵਿਛੜੇ ਹੋਏ ਨੇ, ਮਾਲਕ ਤੋਂ ਵਿਛੜੇ ਹੋਏ ਨੇ, ਅਤੇ ਜਿਹੜਾ ਪਰਮੇਸ਼ਵਰ ਤੋਂ ਟੁੱਟਿਆ ਹੋਇਆ, ਭੁੱਲਿਆ ਹੋਇਆ, ਉਹ ਕਿਵੇਂ ਆਪਣੀ ਮੰਜ਼ਿਲ ਤੱਕ ਪਹੁੰਚ ਸਕਦਾ ਹੈ। ਸੁਣ, ਅੰਧਾ ਕੈਸੇ ਮਾਰਗ ਪਾਵੇ, ਕਰਗਹਿ ਲਿਓ ਓੜ ਨਿਭਾਵੇ, ਕਹਾਂ ਬੁਝਾਰਤ ਬੁਝੈ ਡੋਰਾ, ਨਿਸ ਕਹੀਐ ਤੋ ਸਮਝੈ ਭੋਰਾ। ਬੋਲਾ ਮਨੁੱਖ ਹੈ, ਉਸਨੂੰ ਸੁਣਦਾ ਨਹੀਂ, ਆਵਾਜ਼ ਕੰਨਾਂ ਦੇ ਵਿੱਚ ਆਉਂਦੀ ਨਹੀਂ, ਸੁਣਾਈ ਨਹੀਂ ਦਿੰਦਾ। ਕਹਾਂ ਬੁਝਾਰਤ ਬੁਝੈ ਡੋਰਾ, ਸਿਆਣੇ ਨੇ ਕੋਈ ਬੁਝਾਰਤ ਪਾਈ, ਉਹ ਕਿਵੇਂ ਸੁਣੇ? ਸੁਣਨ ਦੀ ਕੰਨਾਂ ਦੇ ਵਿੱਚ ਤਾਕਤ ਨਹੀਂ, ਸਮਰੱਥਾ ਨਹੀਂ, ਕੰਨਾਂ ਦੇ ਵਿੱਚ ਉਹ ਸਤਿਆ ਨਹੀਂ ਕੁਝ ਸੁਣ ਸਕੇ। ਕਹਾਂ ਬੁਝਾਰਤ ਬੁਝੈ ਡੋਰਾ, ਉਹ ਕਿਵੇਂ ਸੁਣੇ? ਨਿਸ ਕਹੀਐ ਤੋ ਸਮਝੈ ਭੋਰਾ। ਬੋਲ ਬਚਨ ਆਖੇ ਰਾਤ ਹੈ, ਉਹ ਦਿਨ ਸਮਝ ਲੈਂਦਾ, ਆਖਿਆ ਦਿਨ ਹੈ ਉਹ ਰਾਤ ਸਮਝ ਲੈਂਦਾ। ਹੁਣ ਜਿਨ੍ਹਾਂ ਦੇ ਕੋਲ ਸੁਣਨ ਦੀ ਸਮਰੱਥਾ ਨਹੀਂ, ਉਹਨਾਂ ਦੀ ਇਹ ਤਰਸਯੋਗ ਹਾਲਤ ਦੁਨੀਆ ਦੇ ਅੰਦਰ। ਅਤੇ ਸੁਣਨਾ ਇਹ ਨਹੀਂ ਕਿ ਦੁਨਿਆਵੀ ਤੌਰ 'ਤੇ ਅਸੀਂ ਕੰਨਾਂ ਦੇ ਰਾਹੀਂ ਸੁਣ ਰਹੇ ਹਾਂ। ਵੇਖੋ, ਸਤਿਗੁਰੂ ਨੇ ਸ਼ਬਦ ਬੜੇ ਭਾਵਪੂਰਕ ਵਰਤੇ ਨੇ। ਮਨੁੱਖ ਸੁਣਦਾ ਕੁਝ ਹੈ ਅਤੇ ਸਮਝ ਕੁਛ ਲੈਂਦਾ ਹੈ। ਸਤਿਗੁਰੂ ਨੇ ਗੁਰਬਾਣੀ ਦੇ ਰਾਹੀਂ ਸਾਨੂੰ ਉਪਦੇਸ਼ ਕੁਝ ਦਿੱਤਾ, ਸਿੱਖਿਆ ਕੁਝ ਦਿੱਤੀ, ਮਨੁੱਖ ਸਮਝ ਕੁਛ ਰਿਹਾ। ਔਰ ਜੇ ਸਤਿਗੁਰੂ ਦਾ ਬਖਸ਼ਿਸ਼ ਕੀਤਾ ਹੋਇਆ ਉਪਦੇਸ਼ ਅਸੀਂ ਸੁਣ ਕੇ ਮੰਨਿਆ ਨਹੀਂ, ਤਾਂ ਉਸ ਦੀ ਅਵਸਥਾ ਇਹੀ ਬਣਦੀ ਹੈ, ਸੁਣੇ ਨੂੰ ਅਣਸੁਣਾ ਕਰ ਦੇਣਾ। ਸਤਿਗੁਰੂ ਨੇ ਸਾਨੂੰ ਉਪਦੇਸ਼ ਦਿੱਤੇ, ਪ੍ਰਾਣੀ ਏਕੋ ਨਾਮ ਧਿਆਵੋ, ਆਪਣੀ ਪਤ ਸੇਤੀ ਘਰ ਜਾਵੋ। ਜੇ ਉਪਦੇਸ਼ ਅੰਦਰ ਕਮਾਇਆ ਨਹੀਂ, ਹਿਰਦਿਆਂ ਦੇ ਵਿੱਚ ਟਿਕਿਆ ਨਹੀਂ, ਫਿਰ ਹਾਲਤ ਤਾਂ ਇਹੀ ਹੈ ਨਾ, ਨਿਸ ਕਹੀਐ ਤੋ ਸਮਝੈ ਭੋਰਾ। ਕੇਵਲ ਸੁਣ ਲਿਆ, ਪਰ ਜੋ ਕਰਨਾ ਸੀ ਉਹ ਆਪਣੇ ਮਨ ਦੇ ਮੁਤਾਬਕ ਕੀਤਾ। ਐਸਾ ਮਨੁੱਖ ਉਹ ਹੈ ਜਿਹਦੇ ਕੋਲ ਅਕਾਲ ਪੁਰਖ ਪਰਮਾਤਮਾ ਵੱਲੋਂ ਇਹਨਾਂ ਕੰਨਾਂ ਦੇ ਵਿੱਚ ਪਰਮੇਸ਼ਵਰ ਦੇ ਨਾਮ ਨੂੰ ਸੁਣਨ ਦੀ ਸਮਰੱਥਾ ਨਹੀਂ ਹੈ। ਕਹਾਂ ਬੁਝਾਰਤ ਬੁਝੈ ਡੋਰਾ, ਨਿਸ ਕਹੀਐ ਤੋ ਸਮਝੈ ਭੋਰਾ, ਕਹਾਂ ਬਿਸਨਪਦ ਗਾਵੈ ਗੁੰਗ, ਯਤਨ ਕਰੈ ਤੋ ਵੀ ਸੁਰ ਭੰਗ। ਹੁਣ ਰਸਨਾ ਬੋਲਣ ਦੇ ਯੋਗ ਨਾ ਹੋਵੇ, ਉਹ ਰਾਗ ਕਿਵੇਂ ਗਾਇਨ ਕਰੇ? ਕਹਾਂ ਬਿਸਨਪਦ ਗਾਵੈ ਗੁੰਗ, ਜਿਹੜਾ ਜੀਵ ਗੁੰਗਾ ਹੈ ਉਹ ਰਾਗ ਕਿਵੇਂ ਉਚਾਰਨ ਕਰੇ? ਉਹ ਸੁਰਾਂ 'ਤੇ ਆਪਣੀ ਆਵਾਜ਼ ਕਿਵੇਂ ਗਾਇਨ ਕਰੇ? ਕਹਾਂ ਬਿਸਨਪਦ ਗਾਵੈ ਗੁੰਗ, ਯਤਨ ਕਰੈ ਤਉ ਵੀ ਸੁਰ ਭੰਗ। ਜੇ ਕਿਤੇ ਯਤਨ ਕਰਦਾ ਤਾਂ ਵੀ ਸੁਰ ਟੁੱਟ ਜਾਂਦੇ ਨੇ, ਆਵਾਜ਼ ਟੁੱਟ ਜਾਂਦੀ ਹੈ, ਸਮਰੱਥਾ ਨਹੀਂ।
ਤੇ ਇਹੋ ਜੀ ਅਵਸਥਾ ਦੇ ਅੰਦਰ ਸਤਿਗੁਰੂ ਨੇ ਕੇਵਲ ਇੱਕ ਅਰਦਾਸ ਦੀ ਭਾਵਨਾ ਸਾਨੂੰ ਬਖਸ਼ਿਸ਼ ਕੀਤੀ। ਸਾਡੇ ਹਿਰਦਿਆਂ ਦੇ ਅੰਦਰ ਇਹ ਅਰਦਾਸ ਕਰਨ ਦੀ ਭਾਵਨਾ ਗੁਰੂ ਕੇ ਚਰਨਾਂ ਦੇ ਵਿੱਚ ਬਣ ਆਏ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਨੇ, ਕਹਾਂ ਬਿਸਨਪਦ ਗਾਵੈ ਗੁੰਗ, ਯਤਨ ਕਰੈ ਤੋ ਬੀ ਸੁਰ ਭੰਗ, ਕਹਿ ਪਿੰਗੁਲ ਪਰਬਤ ਪਰ ਭਵਨ, ਨਹੀਂ ਹੋਤ ਉਹਾਂ ਉਸ ਗਵਨ। ਕਦਮ ਪੈਰ ਸਾਨੂੰ ਰੱਬ ਨੇ ਚੱਲਣ ਵਾਸਤੇ ਦਿੱਤੇ ਨੇ, ਪਰ ਚੱਲਣਾ ਕੇਵਲ ਇਹ ਨਹੀਂ, ਮਨੁੱਖ ਦੁਨੀਆ ਸੰਸਾਰ ਦੇ ਅੰਦਰ ਪੈਰਾਂ ਦੇ ਨਾਲ ਚੱਲ ਰਹੇ, ਇਹ ਚੱਲਣ ਦੀ ਵਡਿਆਈ ਨਹੀਂ ਹੈ। ਵਡਿਆਈ ਤਾਂ ਉਹ ਹੈ ਚਰਨ ਚਲੋ ਮਾਰਗ ਗੋਬਿੰਦ, ਗੁਰੂ ਦੇ ਮਾਰਗ 'ਤੇ ਚੱਲਣ ਦੀ ਕਿਤੇ ਜਾਂਚ ਆ ਜਾਏ। ਕਦਮ ਉਸ ਮਾਰਗ 'ਤੇ ਚੱਲਣ ਜਿਹੜਾ ਅਕਾਲ ਪੁਰਖ ਪਰਮੇਸ਼ਵਰ ਦੇ ਨਾਲ ਮਿਲਾਪ ਹੋ ਸਕੇ। ਕਹਿ ਪਿੰਗੁਲ ਪਰਬਤ ਪਰ ਭਵਨ, ਪਿੰਗੁਲਾ ਜਿਵੇਂ ਪਰਬਤਾਂ 'ਤੇ ਚੜ ਨਹੀਂ ਸਕਦਾ, ਇਸੇ ਤਰ੍ਹਾਂ ਉਹ ਮਨੁੱਖ ਜਿਹੜਾ ਕੇਵਲ ਗੱਲਾਂ ਦੇ ਰਾਹੀਂ ਜੀਵਨ ਨੂੰ ਬਤੀਤ ਕਰ ਰਹੇ, ਮੰਜ਼ਿਲ ਤੱਕ ਪਹੁੰਚ ਨਹੀਂ ਸਕਦਾ। ਮੰਜ਼ਿਲ ਕੀ ਹੈ? ਪਰਮੇਸ਼ਵਰ ਦਾ ਨਾਮ। ਕਹਿ ਪਿੰਗੁਲ ਪਰਬਤ ਪਰ ਭਵਨ, ਨਹੀਂ ਹੋਤ ਉਹਾਂ ਉਸ ਗਵਨ। ਇਸ ਰਸਤੇ 'ਤੇ ਤੁਰਨ ਵਾਸਤੇ ਜਿਹੜਾ ਗੁਰੂ ਦਾ ਗਾਡੀ ਰਾਹ, ਗੁਰਮਤ ਦਾ ਮਾਰਗ, ਜਿਹੜਾ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ ਸਿੱਖੀ ਦਾ ਮਾਰਗ, ਇਸ 'ਤੇ ਚੱਲਣ ਵਾਸਤੇ ਸਤਿਗੁਰੂ ਨੇ ਸਾਨੂੰ ਅਰਦਾਸ ਦੀ ਭਾਵਨਾ ਬਖਸ਼ਿਸ਼ ਕੀਤੀ। ਬਾਣੀ ਦੇ ਰਾਹੀਂ ਜੀਵਨ ਨੂੰ ਜਿਉਣ ਵਾਸਤੇ ਇਹ ਸਿੱਖਿਆ ਦਿੱਤੀ ਕਿ ਸਿੱਖ ਦੇ ਕਦਮ, ਸਿੱਖ ਦੇ ਪੈਰ ਉਹਨਾਂ ਲਈ ਉਪਦੇਸ਼, ਸਿੱਖ ਦੇ ਕੰਨਾਂ ਲਈ ਉਪਦੇਸ਼, ਸਿੱਖ ਦੀ ਰਸਨਾ ਦੇ ਲਈ ਉਪਦੇਸ਼, ਔਰ ਸਿੱਖ ਦੇ ਜ਼ਬਾਨ ਦੇ ਲਈ ਉਪਦੇਸ਼ ਸਤਿਗੁਰੂ ਨੇ ਬਾਣੀ ਦੇ ਵਿੱਚ ਬਖਸ਼ਿਸ਼ ਕੀਤੇ ਨੇ। ਜੇ ਤਾਂ ਉਹ ਉਪਦੇਸ਼ ਅਸੀਂ ਕਮਾਉਂਦੇ ਹਾਂ, ਸੁਣਦੇ ਹਾਂ, ਫਿਰ ਸਾਡੀ ਰਸਨਾ ਵੀ ਸਫਲ ਹੈ, ਕੰਨ ਵੀ ਸਫਲ ਨੇ, ਸਾਡੇ ਪੈਰ ਵੀ ਸਫਲ ਨੇ। ਬੜਾ ਪਿਆਰਾ ਸਤਿਗੁਰੂ ਦਾ ਬਚਨ ਹੈ, ਪਾਮ ਸੁਹਾਵੇ ਜਾ ਤੋ ਧਿਰ ਜੁਲਦੇ, ਸੀਸ ਸੁਹਾਵਾ ਚਰਣੀ, ਮੁਖ ਸੁਹਾਵਾ ਜਾ ਤੋ ਜਸ ਗਾਵੈ, ਜੀਉ ਪਿਆ ਤਉ ਸ਼ਰਣੀ। ਜ਼ਿੰਦ ਕਰਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਢਹਿ ਪਈਏ, ਇਹ ਅਰਦਾਸ ਦੀ ਭਾਵਨਾ ਬਣ ਆਏ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਿਮਾਣੇ ਹੋ ਕੇ ਨਿਤਾਣੇ ਹੋ ਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰ ਲਈਏ। ਫਿਰ ਹੁੰਦਾ ਕੀ ਹੈ, ਨਾਨਕ ਤੁਮਰੇ ਕਿਰਪਾ ਤਰੈ, ਹੇ ਨਾਨਕ ਤੁਹਾਡੀ ਬਖਸ਼ਿਸ਼ ਦੇ ਰਾਹੀਂ, ਤੁਹਾਡੀ ਕਿਰਪਾ ਦੇ ਰਾਹੀਂ ਇਸ ਭਾਉ ਸਾਗਰ ਤੋਂ ਤਰ ਸਕਦੇ ਹਾਂ। ਕਿਉਂਕਿ ਦੁਨੀਆ ਦੇ ਅੰਦਰ ਇਸ ਭਾਉ ਸਾਗਰ ਤੋਂ ਤਰਨ ਵਾਸਤੇ ਅਨੇਕਾਂ ਲੋਕ ਯਤਨ ਕਰ ਰਹੇ ਨੇ, ਔਰ ਵੱਖ ਵੱਖ ਧਰਮਾਂ ਦੇ ਵਿੱਚ ਵੱਖੋ ਵੱਖਰੇ ਵਿਚਾਰ, ਵੱਖੋ ਵੱਖਰੇ ਸਿਧਾਂਤ ਉਹਨਾਂ ਨੇ ਆਪੋ ਆਪਣੇ ਧਰਮਾਂ ਦੇ ਵਿੱਚ ਅਪਣਾ ਲਏ। ਅੱਜ ਭਾਈ ਗੁਰਦਾਸ ਜੀ ਨੇ ਇਸ ਵਾਰ ਦੀ ਪੌੜੀ ਦੇ ਵਿੱਚ ਯੋਗ ਮਤ ਦਾ ਜ਼ਿਕਰ ਕੀਤਾ ਹੈ। ਯੋਗੀਆਂ ਦਾ ਆਪਣਾ ਮਤ ਹੈ, ਔਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਨਾਲ ਉਹਨਾਂ ਦਾ ਸੰਵਾਦ ਹੋਇਆ, ਉਹਨਾਂ ਦੀ ਵਿਚਾਰ ਹੋਈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਯੋਗੀਆਂ ਦੇ ਨਾਲ ਚਰਚਾ ਕਰਦੇ ਨੇ, ਵਿਚਾਰ ਕਰਦੇ ਨੇ, ਔਰ ਉਹਨਾਂ ਦੇ ਵਿਚਾਰ ਸਨਾਤਨੀਆਂ ਦੇ ਨਾਲ ਵੀ ਹੋਈ, ਹਿੰਦੂਆਂ ਦੇ ਨਾਲ ਹੋਈ, ਮੁਸਲਮਾਨਾਂ ਦੇ ਨਾਲ ਹੋਈ, ਦੁਸ਼ਟਾਂ ਅਤੇ ਚੋਰਾਂ ਦੇ ਨਾਲ ਹੋਈ। ਭੂਮੀਆਂ ਚੋਰ ਹੈ, ਸੱਜਣ ਠੱਗ ਹੈ, ਮੱਕੇ ਕਾਬੇ ਜਾਂਦੇ ਨੇ ਉਹਨਾਂ ਦੇ ਨਾਲ ਸਤਿਗੁਰੂ ਦੀ ਵਿਚਾਰ ਹੁੰਦੀ ਹੈ। ਹਿੰਦੂ ਤੀਰਥਾਂ 'ਤੇ ਜਾਂਦੇ ਨੇ, ਉੱਥੇ ਉਹ ਬ੍ਰਾਹਮਣਾਂ ਦੇ ਨਾਲ ਵਿਚਾਰ ਹੁੰਦੀ ਹੈ। ਉਹਨਾਂ ਨੂੰ ਸਤਿਗੁਰੂ ਨੇ
ਸੱਚ ਦਾ ਉਪਦੇਸ਼ ਦ੍ਰਿੜ ਕਰਾਇਆ, ਇੱਕ ਪਰਮੇਸ਼ਵਰ ਦੀ ਗੱਲ ਉਹਨਾਂ ਨੂੰ ਸਰਵਣ ਕਰਾਈ। ਪਰ ਕਿਸੇ ਨੇ ਸਤਿਗੁਰੂ ਨੂੰ ਇਹ ਨਹੀਂ ਆਖਿਆ ਜੋ ਜੋਗੀਆਂ ਨੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਕਿਹਾ। ਭਾਈ ਗੁਰਦਾਸ ਜੀ ਨੇ ਬੜੇ ਪਿਆਰੇ ਬੋਲ ਲਿਖੇ, ਕਲਯੁਗ ਅੰਦਰ ਜੋਤ ਜਗਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਤੁਹਾਡੀ ਕਮਾਈ ਵੱਡੀ ਹੈ। ਕਲਯੁਗ ਦੇ ਅੰਦਰ ਦੁਨੀਆ ਦੇ ਲੋਕਾਂ ਨੂੰ ਤੁਸੀਂ ਸੱਚ ਦੇ ਗਿਆਨ ਦੇ ਰਾਹੀਂ ਲੋਕਾਂ ਦੇ ਮਨਾਂ ਦੇ ਵਿੱਚ ਪ੍ਰਕਾਸ਼ ਕੀਤਾ ਗਿਆਨ ਦਾ। ਇਹ ਜੋਗੀਆਂ ਨੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਕਿਉਂ ਆਖਿਆ? ਕਿਉਂਕਿ ਉਹਨਾਂ ਦੇ ਕੋਲ ਆਪਣਾ ਤਜਰਬਾ ਬਹੁਤ ਸੀ। ਇਹ ਵਿਦਵਾਨ ਸਨ ਜੋਗੀ। ਇਹ ਜੰਗਲਾਂ ਦੇ ਵਿੱਚ ਗਏ ਔਰ ਆਪਣੀ ਕੋਈ ਰੋਜ਼ੀ ਰੋਟੀ ਵਾਸ ਕਮਾਉਣ ਵਾਸਤੇ ਨਹੀਂ, ਇਹ ਕੇਵਲ ਮਨ ਦੀ ਸ਼ਾਂਤੀ ਦੇ ਲਈ, ਮਨ ਦੇ ਟਿਕਾਓ ਦੇ ਲਈ ਇਹਨਾਂ ਨੇ ਗ੍ਰਸਤ ਨੂੰ ਤਿਆਗਿਆ, ਗ੍ਰਸਤ ਨੂੰ ਛੱਡਿਆ, ਜੰਗਲਾਂ ਦੇ ਵਿੱਚ ਨਿਵਾਸ ਕੀਤਾ। ਇਹ ਰਾਜੇ ਮਹਾਰਾਜੇ ਵੀ ਹੋਏ ਨੇ ਭਰਥਰੀ ਵਰਗੇ, ਜਿਹੜੇ ਆਪਣਾ ਰਾਜ ਭਾਗ ਛੱਡ ਕੇ ਜੰਗਲਾਂ ਦੇ ਵਿੱਚ ਚਲੇ ਗਏ। ਇਹਨਾਂ ਦਾ ਮਕਸਦ ਕੇਵਲ ਰੋਟੀ ਕਮਾਉਣਾ ਨਹੀਂ, ਮਨ ਦੀ ਸ਼ਾਂਤੀ ਔਰ ਮਨ ਦਾ ਟਿਕਾਓ ਹਾਸਲ ਕਰਨ ਵਾਸਤੇ ਇਹਨਾਂ ਨੇ ਸਾਧਨਾਵਾਂ ਕੀਤੀਆਂ, ਯੋਗ ਮਤ ਦੇ ਵਿੱਚ ਇਹ ਰਿਧੀਆਂ ਸਿੱਧੀਆਂ ਨੂੰ ਅਪਣਾਇਆ। ਭਾਵ ਇਹਨਾਂ ਦੇ ਕੋਲ ਵਿਚਾਰ ਅਤੇ ਗਿਆਨ ਬਹੁਤ ਸੀ, ਇਹਨਾਂ ਦੇ ਕੋਲ ਤਜਰਬਾ ਬਹੁਤ ਸੀ ਔਰ ਆਪਣੇ ਤਜਰਬੇ ਦੇ ਮੁਤਾਬਕ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਨਾਲ ਇਹਨਾਂ ਦੀ ਵਿਚਾਰ ਹੁੰਦੀ ਹੈ ਅਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਉਪਦੇਸ਼ ਅਤੇ ਸਿੱਖਿਆਵਾਂ ਸੁਣ ਕੇ ਇਹਨਾਂ ਨੇ ਆਖਿਆ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਤੁਹਾਡੀ ਕਮਾਈ ਬਹੁਤ ਵੱਡੀ ਹੈ, ਤੁਹਾਡੇ ਕੋਲ ਜਿਹੜਾ ਗਿਆਨ, ਤੁਹਾਡੇ ਕੋਲ ਜਿਹੜਾ ਵਿਚਾਰ ਹੈ, ਤੁਹਾਡਾ ਜਿਹੜਾ ਗੁਰਮਤਿ ਦਾ ਗਾਡੀ ਰਾਹ, ਤੁਸੀਂ ਆਪਣੇ ਸਿੱਖਾਂ ਨੂੰ ਇਹ ਗੁਰਮਤਿ ਦਾ ਉਪਦੇਸ਼ ਦ੍ਰਿੜ ਕਰਾਇਆ ਹੈ, ਇਹ ਤੁਹਾਡੀ ਬਹੁਤ ਵੱਡੀ ਕਮਾਈ ਹੈ। ਇਸੇ ਕਰਕੇ ਉਹਨਾਂ ਨੇ ਇਹ ਆਖਿਆ ਜਿਹੜੀ ਗੱਲ ਭਾਈ ਗੁਰਦਾਸ ਜੀ ਨੇ ਆਖੀ, ਧੰਨ ਨਾਨਕ ਤੇਰੀ ਵੱਡੀ ਕਮਾਈ। ਰਾਮਕਲੀ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਪ੍ਰਸਿੱਧ ਬਾਣੀ ਹੈ, ਸਿੱਧ ਗੋਸ਼ਟ। ਇਸ ਬਾਣੀ ਦੇ ਵਿੱਚ ਉਹਨਾਂ ਦੇ ਕੁਝ ਸਵਾਲ ਨੇ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜਵਾਬ ਦਿੱਤੇ ਨੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਸਵਾਲ ਕੋਈ ਨਹੀਂ। ਸਤਿਗੁਰੂ ਨੇ ਜੋਗੀਆਂ ਤੋਂ ਸਵਾਲ ਨਹੀਂ ਕੀਤਾ, ਕੇਵਲ ਜਵਾਬ ਦਿੱਤੇ ਨੇ। ਮੈਂ ਇੱਕ ਬੇਨਤੀ ਨਾਲ ਕਰਦੇ ਹਾਂ, ਸਵਾਲ ਜਿਹੜਾ ਮਨੁੱਖ ਕਰਦਾ ਹੈ, ਸਵਾਲ ਦੇ ਵਿੱਚੋਂ ਦੁੱਖ ਪ੍ਰਗਟ ਹੁੰਦਾ ਹੈ। ਜਿਹੜਾ ਮਨੁੱਖ ਸਵਾਲੀ ਹੈ, ਉਹਦੇ ਜੀਵਨ ਦੇ ਵਿੱਚ ਕੋਈ ਨਾ ਕੋਈ ਦੁੱਖ ਹੋਵੇਗਾ। ਉਹੀ ਮਨੁੱਖ ਸਵਾਲ ਕਰਦਾ ਹੈ, ਉਹੀ ਪੁੱਛਦਾ ਹੈ, ਜਿਸ ਦੇ ਅੰਦਰ ਕੋਈ ਤੜਫ ਹੋਵੇ, ਕੋਈ ਦੁੱਖ ਹੋਵੇ। ਕਿਉਂਕਿ ਜਿਹੜਾ ਮਨੁੱਖ ਰੋਗੀ ਹੈ, ਉਹ ਵੈਦ ਦੀ ਭਾਲ ਕਰਦਾ ਹੈ। ਜਿਹੜਾ ਮਨੁੱਖ ਰੋਗੀ ਹੈ, ਉਹ ਦਵਾਈ ਦੀ ਭਾਲ ਕਰਦਾ ਹੈ, ਉਹ ਸਿਆਣਾ ਡਾਕਟਰ ਲੱਭਦਾ ਹੈ। ਅਤੇ ਸੱਚਾਈ ਇਹ ਹੈ, ਇਹ ਯੋਗ ਮਤ ਨੂੰ ਧਾਰਨ ਕਰਨ ਵਾਲੇ ਜੋਗੀ ਉਹਨਾਂ ਨੇ ਸਵਾਲ ਕੀਤੇ ਅਤੇ ਸਵਾਲ ਦਾ ਭਾਵ ਉਹਨਾਂ ਦੇ ਅੰਦਰ ਰੋਗ ਸੀ। ਆਪਣੇ ਰੋਗ ਦੀ ਨਿਵਰਤੀ ਦੇ ਲਈ ਉਹਨਾਂ ਨੇ ਸਵਾਲ ਕੀਤੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜਵਾਬ ਦਿੱਤੇ। ਸਿੱਧ ਗੋਸ਼ਟ ਬਾਣੀ ਦੇ ਵਿੱਚ ਸਤਿਗੁਰੂ ਦੇ ਜਵਾਬ ਨੇ। ਉੱਥੇ ਜੋਗੀਆਂ ਦਾ ਇੱਕ ਸਵਾਲ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਜਦੋਂ ਉਹ ਕਹਿੰਦੇ ਨੇ, ਜਿਹੜੀ ਗੱਲ ਅੱਜ ਭਾਈ ਗੁਰਦਾਸ ਜੀ ਨੇ ਆਖੀ ਹੈ, ਸਾਹਿਬ ਬਾਣੀ ਦੇ ਰਾਹੀਂ ਸਾਨੂੰ ਸਾਰਿਆਂ ਨੂੰ ਗੁਰਮਤਿ ਦੇ ਨਾਲ ਜੋੜਦੇ ਨੇ ਔਰ ਗੁਰਬਾਣੀ ਗੁਰਮਤਿ ਦਾ ਉਹ ਗਾਡੀ ਰਾਹ ਹੈ। ਭਾਵੇਂ ਕਿਸੇ ਧਰਮ ਦੀ ਗੱਲ ਹੋਵੇ,
ਕਿਸੇ ਧਰਮ ਦੀ ਵਿਚਾਰ ਹੋਵੇ, ਗੁਰਬਾਣੀ ਦੇ ਰਾਹੀਂ ਸਤਿਗੁਰੂ ਨੇ ਇੱਕ ਨਿਰੰਕਾਰ ਦੇ ਨਾਲ ਸਾਰਿਆਂ ਨੂੰ ਇੱਕ ਨਿਰੰਕਾਰ ਦੇ ਨਾਲ ਮਿਲਾਇਆ ਅਤੇ ਜੋੜਿਆ ਤਾਂ ਕਿ ਜੀਵਨ ਦੇ ਵਿੱਚੋਂ ਵਹਿਮ ਅਤੇ ਭਰਮ ਨਿਕਲ ਜਾਣ। ਭਾਈ ਗੁਰਦਾਸ ਜੀ ਨੇ ਗੱਲ ਆਖੀ ਕਿ 12 ਪੰਥ ਸਦਾਇਕ ਹੈ, ਗੁਰਮੁਖ ਗਾਡੀ ਰਾਹ ਚਲਾਇਆ, 12 ਉਹਨਾਂ ਦੇ ਫਿਰਕੇ। ਔਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਬਾਣੀ ਸਿੱਧ ਗੋਸ਼ਟ ਦੇ ਅੰਦਰ ਜੋਗੀ ਨੇ ਜਿਹੜੀ ਗੱਲ ਆਖੀ ਉਹ ਕਹਿੰਦਾ ਹੈ, ਦਰਸ਼ਨ ਭੇਖ ਕਰੋ ਜੋਗਿੰਦਰਾ, ਮੁੰਦਰਾਂ ਝੋਲੇ ਖਿੰਥਾ, 12 ਅੰਤਰ ਏਕ ਸਰੇਵ, ਖੱਟ ਦਰਸ਼ਨ ਇੱਕ ਪੰਥਾ। 6 ਮਤ ਨੇ ਜਿਵੇਂ ਜੋਗੀ ਵੈਸ਼ਨੋ ਸਨਾਤਨੀ, ਇਹਨਾਂ ਦੇ ਵਿੱਚ ਜੋਗੀਆਂ ਦੇ ਵਿੱਚ 12 ਫਿਰਕੇ ਨੇ। ਅਤੇ ਉਹ ਕਹਿੰਦਾ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਕਿ ਸਾਡੇ ਜੋਗੀਆਂ ਦੇ 12 ਫਿਰਕੇ ਨੇ ਅਤੇ 12 ਦੇ ਵਿੱਚੋਂ ਸਭ ਤੋਂ ਜਿਹੜਾ ਉੱਤਮ ਸ੍ਰੇਸ਼ਟ ਆਈ ਪੰਥ ਹੈ, ਜਿਸ ਦਾ ਜ਼ਿਕਰ ਸਤਿਗੁਰੂ ਨੇ ਜਪਜੀ ਸਾਹਿਬ ਦੀ ਪਵਿੱਤਰ ਬਾਣੀ ਦੇ ਵਿੱਚ ਵੀ ਕੀਤਾ। ਆਈ ਪੰਥੀ ਸਗਲ ਜਮਾਤੀ, ਉਹ ਆਈ ਪੰਥ ਉਹਨਾਂ ਦਾ ਸਭ ਤੋਂ ਉੱਤਮ ਸ੍ਰੇਸ਼ਟ ਵੱਡਾ ਫਰਕ ਹੈ। ਅਤੇ ਜੋਗੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਕਹਿੰਦੇ ਨੇ ਕਿ ਤੁਸੀਂ ਧੰਨ ਹੋ, ਤੁਹਾਡੀ ਕਮਾਈ ਵੱਡੀ ਹੈ ਅਤੇ ਤੁਹਾਨੂੰ ਅਸੀਂ ਇੱਕ ਔਫਰ ਕਰਦੇ ਹਾਂ, ਤੁਸੀਂ ਸਾਡੇ ਆਈ ਪੰਥ ਨੂੰ ਧਾਰਨ ਕਰ ਲਵੋ। ਐਸਾ ਹੁੰਦਾ ਹੈ ਦੁਨੀਆਂ ਦੇ ਵਿੱਚ ਆਪਣਾ ਪ੍ਰਭਾਵ ਪਾਉਣ ਵਾਸਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਉਹਨਾਂ ਨੇ ਔਫਰ ਦਿੱਤੇ ਕਿ ਸਾਡੇ ਆਈ ਪੰਥ ਨੂੰ ਧਾਰਨ ਕਰ ਲਵੋ, ਤੁਹਾਨੂੰ ਅਸੀਂ ਆਪਣੇ ਆਈ ਪੰਥ ਦਾ ਆਗੂ ਮੰਨ ਲਵਾਂਗੇ। ਦਰਸ਼ਨ ਭੇਖ ਕਰੋ ਜੋਗਿੰਦਰਾ, ਮੁੰਦਰਾਂ ਝੋਲੇ ਖਿੰਥਾ, ਇਹ ਸਾਡੇ ਆਈ ਧਰਮ ਦੇ ਜਿਹੜੇ ਨਿਸ਼ਾਨ ਚਿੰਨ੍ਹ ਨੇ, ਕੰਨਾਂ ਦੇ ਵਿੱਚ ਮੁੰਦਰਾਂ ਪਾਉਣੀਆਂ, ਝੋਲੀ ਰੱਖਣੀ, ਇਹ ਤੁਸੀਂ ਧਾਰਨ ਕਰ ਲਵੋ। ਮੁੰਦਰਾਂ ਝੋਲੇ ਖਿੰਥਾ, 12 ਅੰਤਰ ਏਕ ਸਰੇਵੋ, ਖੱਟ ਦਰਸ਼ਨ ਇੱਕ ਪੰਥਾ, ਇਨ ਬਿਦ ਮਨ ਸਮਝਾਈਏ ਪੁਰਖਾ, ਬਹੁੜ ਚੋਟ ਨਾ ਖਾਈਏ। ਕਹਿੰਦੇ ਇਹ ਜੇ ਆਪਣੇ ਜੀਵਨ ਦੇ ਵਿੱਚ ਤੁਸੀਂ ਧਾਰਨ ਕਰ ਲਿਆ, ਫਿਰ ਮਨੁੱਖ ਦੁਨੀਆਂ ਦੇ ਵਿੱਚ ਵਿਕਾਰਾਂ ਤੋਂ ਮਾਰ ਨਹੀਂ ਖਾਂਦਾ, ਬਹੁੜ ਚੋਟ ਨਾ ਖਾਈਏ। ਪਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇੱਕ ਗੱਲ ਆਖੀ, ਕਹਿੰਦੇ ਨਾਨਕ ਗੁਰਮੁਖ ਬੁੱਝੈ, ਜੇ ਗੁਰੂ ਦੇ ਰਾਹੀਂ ਸਿੱਖ ਨੇ ਸਤਿਗੁਰੂ ਦੇ ਉਪਦੇਸ਼ ਨੂੰ ਆਪਣੇ ਅੰਦਰ ਦ੍ਰਿੜ ਕਰ ਲਿਆ, ਤਾਂ ਫਿਰ ਦੁਨੀਆਂ ਦੇ ਅੰਦਰ ਇਹਨਾਂ ਪਖੰਡਾਂ ਦੇ ਵਿੱਚ ਪੈਣ ਦੀ ਲੋੜ ਨਹੀਂ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇੱਕ ਗੁਰਮਤ ਦਾ ਉਪਦੇਸ਼, ਗੁਰਮਤ ਦੀ ਸਿੱਖਿਆ ਦਿੱਤੀ ਕਿ ਸਾਡੇ ਸਿੱਖ ਮਤ ਦੇ ਵਿੱਚ, ਸਿੱਖ ਧਰਮ ਦੇ ਵਿੱਚ, ਗੁਰੂ ਨਾਨਕ ਦੇ ਘਰ ਦੇ ਵਿੱਚ ਇਹ ਯੋਗ ਮਤ ਨੂੰ ਧਾਰਨ ਕਰਨ ਦੀ ਲੋੜ ਨਹੀਂ। ਇੱਥੇ ਗੁਰੂ ਦੀ ਸਿੱਖਿਆ ਔਰ ਸਤਿਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦਿਆਂ ਦੇ ਵਿੱਚ ਕਮਾਉਣਾ ਹੈ। ਸਤਿਗੁਰੂ ਨੇ ਉਹ ਵਿਚਾਰ ਉਹਨਾਂ ਨੂੰ ਬਖਸ਼ਿਸ਼ ਕੀਤੀ ਕਿ ਅਸੀਂ ਦੂਸਰਿਆਂ ਦੇ ਮਤ ਨੂੰ ਧਾਰਨ ਕਰਨ ਵਾਸਤੇ ਨਹੀਂ, ਸਾਡੇ ਕੋਲ ਸਤਿਗੁਰੂ ਦੀ ਬਾਣੀ ਦਾ ਖਜ਼ਾਨਾ ਹੈ ਔਰ ਬਾਣੀ ਦੇ ਮੁਤਾਬਕ ਅਸੀਂ ਆਪਣੇ ਸਿੱਖਾਂ ਨੂੰ, ਆਪਣੇ ਸੇਵਕਾਂ ਨੂੰ ਗੁਰਮਤ ਦੇ ਮਾਰਗ 'ਤੇ ਤੋਰਦੇ ਹਾਂ। ਅੱਜ ਭਾਈ ਗੁਰਦਾਸ ਜੀ ਨੇ ਉਹ ਗੱਲ ਆਖੀ, ਗੁਰਮੁਖ ਗਾਡੀ ਰਾਹ ਚਲਾਇਆ, ਇਹ ਗੁਰਮਤ ਦਾ ਗਾਡੀ ਰਾਹ, ਇਸ ਰਸਤੇ 'ਤੇ ਸਿੱਖ ਤੁਰਿਆ ਆਪਣੀ ਮੰਜ਼ਿਲ ਤੱਕ ਪਹੁੰਚਦੇ। ਔਰ ਕਿਵੇਂ ਜੀਵਨ ਦੇ ਵਿੱਚ ਸਫਲਤਾ ਹਾਸਲ ਹੁੰਦੀ ਹੈ, ਭਾਈ ਗੁਰਦਾਸ ਜੀ ਨੇ ਬੜੇ ਕਮਾਲ ਦੀ ਗੱਲ ਆਖੀ। ਕਹਿੰਦੇ 12 ਵੰਨੀ ਹੋਏ ਕਹਿ, 12 ਮਾਸੇ ਤੋਲ ਤੁਲਾਇਆ। ਅੱਜ ਦੇ ਸਮੇਂ ਦੇ ਵਿੱਚ ਦੁਨੀਆਂ ਦੇ ਅੰਦਰ ਕੀਮਤੀ ਧਾਤੂ ਹੈ ਸੋਨਾ, ਸਾਰੇ ਦੁਨੀਆਂ ਦੇ ਲੋਕ ਪ੍ਰਭਾਵਿਤ ਹੁੰਦੇ ਨੇ, ਪਰ ਸੋਨੇ ਦੇ ਵਿੱਚ ਕਿਤੇ ਖੋਟ ਹੋਵੇ ਤਾਂ ਉਸ ਦਾ ਮੁੱਲ ਨਹੀਂ ਪੈਂਦਾ। ਹਰ ਇੱਕ ਮਨੁੱਖ ਪਵਿੱਤਰ ਸੋਨਾ ਲੱਭਦਾ ਹੈ,
ਖੋਟ ਤੋਂ ਰਹਿਤ ਹੋਵੇ, ਉਸ ਦੇ ਵਿੱਚ ਮਿਲਾਵਟ ਨਾ ਹੋਵੇ, ਅਤੇ ਜਿਹੜਾ ਪਵਿੱਤਰ ਸ਼ੁੱਧ ਸੋਨਾ ਜਿਹਨੂੰ ਆਖਿਆ ਜਾਂਦਾ ਹੈ, ਉਹਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ 12 ਵੰਨੀ ਦਾ ਪਵਿੱਤਰ ਸ਼ੁੱਧ ਸੋਨਾ ਜਿਸ ਦੇ ਵਿੱਚ ਮਿਲਾਵਟ ਕੋਈ ਨਹੀਂ। ਅਤੇ ਜਿਹੜਾ ਸ਼ੁੱਧ ਸੋਨਾ 12 ਵੰਨੀ ਹੋਏ ਕਿ ਉਸ ਦਾ ਮੁੱਲ ਪਤਾ ਕਿੰਨਾ ਪੈਂਦਾ ਹੈ? ਭਾਈ ਗੁਰਦਾਸ ਜੀ ਕਹਿੰਦੇ ਨੇ 12 ਮਾਸੇ ਤੋਲ ਤੁਲਾਇਆ, ਉਹ ਫਿਰ ਜਦੋਂ ਤੋਲਿਆ ਜਾਂਦਾ ਹੈ ਉਹ ਕਿਲੋਆਂ ਦੇ ਭਾਰ ਦੇ ਨਾਲ ਨਹੀਂ, ਉਹ ਮਾਸਿਆਂ ਦੇ ਤੋਲ ਨਾਲ ਤੋਲਿਆ ਜਾਂਦਾ ਹੈ। ਛੋਟੇ ਜਿਹੇ ਆਕਾਰ ਦਾ ਵੱਡਾ ਮੁੱਲ ਪੈਂਦਾ ਹੈ। ਸੋਨਾ ਸ਼ੁੱਧ ਹੋਵੇ ਛੋਟੇ ਆਕਾਰ ਦਾ ਵੀ ਵੱਡਾ ਮੁੱਲ ਪੈਂਦਾ ਹੈ। ਸਤਿਗੁਰੂ ਨੇ ਆਪਣੇ ਸਿੱਖ ਦੇ ਜੀਵਨ ਦੇ ਅੰਦਰ ਉਹ ਗੁਣਾਂ ਨੂੰ ਭਰਪੂਰ ਕਰ ਦਿੱਤਾ, ਸਿੱਖ ਨੂੰ ਉਹ ਨਿਰਮਲ ਜੀਵਨ ਦਾ ਮਾਲਕ ਬਣਾ ਦਿੱਤਾ ਕਿ ਸਿੱਖ ਦੇ ਜੀਵਨ ਦੇ ਵਿੱਚੋਂ ਖੋਟ ਨਿਕਲ ਜਾਏ। ਜਿਸ ਦੇ ਜੀਵਨ ਦੇ ਵਿੱਚੋਂ ਸਤਿਗੁਰੂ ਨੇ ਸ਼ਬਦ ਦੇ ਰਾਹੀਂ ਮੈਲ ਕੱਢ ਦਿੱਤੀ, ਮੈਲ ਕੀ ਹੈ? ਮਿਲਾਵਟ। ਅਤੇ ਮਿਲਾਵਟ ਹੁੰਦੀ ਹੈ ਸੰਸਾਰ ਦੇ ਅੰਦਰ ਵਿਕਾਰਾਂ ਦੀ, ਪਦਾਰਥਾਂ ਦੀ, ਮੋਹ ਦੀ, ਕਾਮ ਦੀ, ਕ੍ਰੋਧ ਦੀ। ਸਤਿਗੁਰੂ ਦਾ ਸ਼ਬਦ ਸਾਡੇ ਜੀਵਨ ਦੇ ਵਿੱਚੋਂ ਇਹ ਮੈਲ ਕੱਟਦਾ ਹੈ। ਭਾਈ ਗੁਰਦਾਸ ਜੀ ਨੇ ਇੱਕ ਕਵਿਤ ਲਿਖਿਆ ਬੜਾ ਪਿਆਰਾ, ਕਹਿੰਦੇ ਕਦੇ ਧੋਬੀ ਦੇ ਕੋਲ ਬੈਠ ਕੇ ਦੇਖਣਾ ਕੱਪੜਿਆਂ ਨੂੰ ਧੋਂਦਾ ਬੜੀ ਸ਼ਿਦਕ ਦੇ ਨਾਲ, ਪਰ ਕਿਉਂ ਧੋਂਦਾ? ਉਹਨਾਂ ਦੇ ਵਿੱਚੋਂ ਮੈਲ ਕੱਢਣੀ ਹੈ। ਜੈਸੇ ਧੋਬੀ ਸਾਬਣ ਲਗਾਏ ਕੱਪੜਿਆਂ ਨੂੰ, ਸਾਬਣ ਹੋਰ ਕਈ ਤਰ੍ਹਾਂ ਦੇ ਪਾਊਡਰ ਲਾ ਕੇ ਉਹਨਾਂ ਨੂੰ ਨਿਰਮਲ ਕਰਦਾ, ਉਹਨਾਂ ਦੇ ਵਿੱਚੋਂ ਮੈਲ ਕੱਢਦਾ ਅਤੇ ਉਜਲ ਉਹਨਾਂ ਨੂੰ ਨਿਰਮਲ ਬਣਾ ਦਿੰਦਾ। ਫਿਰ ਦੂਸਰੀ ਗੱਲ ਭਾਈ ਗੁਰਦਾਸ ਜੀ ਨੇ ਕੀਤੀ, ਸੁਨਿਆਰਾ ਸੋਨੇ ਦੇ ਵਿੱਚੋਂ ਖੋਟ ਕੱਢਦਾ, ਸੋਨੇ ਨੂੰ ਕੁਠਾਲੀ ਦੇ ਵਿੱਚ ਪਾ ਕੇ ਉਹਨੂੰ ਨਿਰਮਲ ਕਰਦਾ, ਪਵਿੱਤਰ ਕਰਦਾ, ਸ਼ੁੱਧ ਕਰਦਾ, ਮਿਲਾਵਟ ਉਸ ਦੇ ਵਿੱਚੋਂ ਨਿਕਲ ਜਾਏ।

ਚੰਦਨ ਦਾ ਬੂਟਾ ਜੰਗਲ ਦੇ ਵਿੱਚ ਇੱਕ ਦੋ ਗਿਣਤੀ ਦਾ ਹੁੰਦਾ ਹੈ, ਔਰ ਜ਼ਰੂਰੀ ਨਹੀਂ ਸਾਰੇ ਜੰਗਲਾਂ ਦੇ ਵਿੱਚ ਚੰਦਨ ਦਾ ਬੂਟਾ ਹੋਵੇ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਹੇ, ਲਾਜ਼ਮੀ ਨਹੀਂ ਹਰ ਇੱਕ ਜੰਗਲ ਦੇ ਵਿੱਚ ਚੰਦਨ ਦਾ ਬੂਟਾ ਹੋਵੇ। ਆਕਾਰ ਵੀ ਬਹੁਤ ਛੋਟਾ ਕਿਸੇ ਕਿਸੇ ਜੰਗਲ ਦੇ ਵਿੱਚ ਮਿਲਦਾ ਹੈ, ਪਰ ਇੱਕੋ ਹੋਵੇ, ਛੋਟੇ ਆਕਾਰ ਦਾ ਹੋਵੇ, ਸਾਰੇ ਜੰਗਲ ਨੂੰ ਸੁਗੰਧੀ ਵੰਡਦਾ ਹੈ। ਇਸੇ ਤਰ੍ਹਾਂ ਜਿਹੜਾ ਸਤਿਗੁਰੂ ਹੈ, ਔਰ ਸਤਿਗੁਰੂ ਦਾ ਉਪਦੇਸ਼ ਹੈ, ਤੈਸੇ ਗੁਰਸਿੱਖਨ ਦਿਖਾਏ ਕੈ ਬਿਰਥਾ ਵਿਵੇਕ, ਗੁਰੂ ਕੀ ਕਰਦਾ ਹੈ, ਗੁਰਸਿੱਖਾਂ ਨੂੰ ਗੁਰੂ ਦੀ ਮਤ ਬਖਸ਼ਿਸ਼ ਕਰਕੇ ਉਹਨਾਂ ਦੇ ਅੰਦਰ ਗੁਰਮਤ ਦਾ ਪ੍ਰਕਾਸ਼ ਕਰਾਉਂਦਾ ਹੈ। ਤੈਸੇ ਗੁਰਸਿੱਖਨ ਦਿਖਾਏ ਕੈ ਬਿਰਥਾ ਵਿਵੇਕ, ਮਾਇਆ ਮਲਕਾਟ ਭਰੈ ਨਿਜ ਪਦ ਚੇਨ ਕੋ, ਆਪਣੇ ਅੰਦਰੂਨੀ ਜੀਵਨ ਦੀ ਪਛਾਣ ਕਰਾਉਂਦਾ। ਮੇਰਾ ਸਤਿਗੁਰੂ ਸ਼ਬਦ ਦੀ ਵਿਚਾਰ ਦੇ ਰਾਹੀਂ, ਬਾਣੀ ਦੇ ਰਾਹੀਂ। ਭਾਈ ਗੁਰਦਾਸ ਜੀ ਕਹਿੰਦੇ ਨੇ, ਜਦੋਂ ਸੁਨਿਆਰੇ ਨੇ ਉਸ ਸੋਨੇ ਨੂੰ ਪਵਿੱਤਰ ਕਰ ਦਿੱਤਾ, ਬਾਜ਼ਾਰ ਦੇ ਅੰਦਰ ਉਸਦਾ ਮੁੱਲ ਵਧੇਰੇ ਪੈਂਦਾ, ਖੋਟੇ ਸੋਨੇ ਦਾ ਨਹੀਂ। ਬਾਰਾਂ ਵੰਨੀ ਦਾ ਪਵਿੱਤਰ ਸੋਨਾ ਹੋਵੇ, ਬਾਜ਼ਾਰ ਦੇ ਵਿੱਚ ਉਸਦਾ ਮੁੱਲ ਪੈਂਦਾ। ਕਹਿੰਦੇ ਦੁਨੀਆ ਦੇ ਅੰਦਰ ਸਿੱਖ ਦੇ ਜੀਵਨ ਨੂੰ ਸਤਿਗੁਰੂ ਨੇ ਜਦੋਂ ਗੁਰੂ ਕੇ ਸ਼ਬਦ ਦੇ ਰਾਹੀਂ ਪਵਿੱਤਰ ਕਰ ਦਿੱਤਾ, ਨਿਰਮਲ ਕਰ ਦਿੱਤਾ, ਜੀਵਨ ਦੇ ਵਿੱਚੋਂ ਮੈਲ ਕੱਟ ਦਿੱਤੇ, ਫਿਰ ਉਸ ਸਿੱਖ ਦੇ ਜੀਵਨ ਦਾ ਮੁੱਲ ਪੈਂਦਾ। ਔਰ ਕੇਵਲ ਸੰਸਾਰ ਦੇ ਵਿੱਚ ਨਹੀਂ, ਸਿੱਖ ਦੇ ਜੀਵਨ ਦਾ ਮੁੱਲ ਲੋਕ ਅਤੇ ਪਰਲੋਕ ਦੇ ਵਿੱਚ ਪੈਂਦਾ। ਐਸੇ ਸਿੱਖ ਦਾ ਜੀਵਨ ਲੋਕ ਅਤੇ ਪਰਲੋਕ ਦੇ ਵਿੱਚ ਸੁਹੇਲਾ ਹੁੰਦਾ, ਜਿਸ ਦੇ ਅੰਦਰ ਸਤਿਗੁਰੂ ਨੇ ਗੁਣਾਂ ਨੂੰ ਭਰਪੂਰ ਕਰ ਦਿੱਤਾ। ਔਰ ਐਸੇ ਗੁਣਵਾਨ ਸਿੱਖ ਦੇ ਜੀਵਨ ਦੇ ਲਈ ਸਤਿਗੁਰੂ ਨੇ ਬਾਣੀ ਦੇ ਵਿੱਚ ਆਖਿਆ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਉ ਨਹਿ ਤੂੰ ਨਹਿ ਛੁਟੈ ਨਿਕਟ ਨਾ ਜਾਇਓ ਦੂਤ। ਜਿਹੜਾ ਸਿੱਖ ਆਪਣੇ ਅੰਦਰ ਸਤਿਗੁਰੂ ਦੇ ਉਪਦੇਸ਼ ਨੂੰ ਕਮਾਉਂਦਾ ਹੈ, ਗੁਰੂ ਕੇ ਬਚਨ ਨੂੰ ਸੁਣਦਾ, ਗੁਰੂ ਕੇ ਬਚਨ ਮੁਤਾਬਕ ਜੀਵਨ ਨੂੰ ਬਤੀਤ ਕਰਦਾ, ਉੱਥੇ ਧਰਮ ਰਾਜ ਦੇ ਦੂਤ ਵੀ ਨੇੜੇ ਨਹੀਂ ਆਉਂਦੇ। ਨਾ ਹਉ ਨਹਿ ਤੂੰ ਨਹਿ ਛੁਟੈ ਨਿਕਟ ਨਾ ਜਾਇਓ ਦੂਤ, ਕਿਉਂਕਿ ਗੁਰੂ ਨੇ ਉਹਨਾਂ ਦੇ ਜੀਵਨ ਨੂੰ ਸਵਾਰਿਆ। ਔਰ ਅਕਾਲ ਪੁਰਖ ਪਰਮਾਤਮਾ ਨੇ ਧਰਮ ਰਾਜ ਨੂੰ ਇਹ ਹੁਕਮ ਕਰ ਦਿੱਤਾ, ਧਰਮ ਰਾਏ ਨੂੰ ਹੁਕਮ ਹੈ, ਮੈਂ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਉਹ ਗੁਲਾਮ ਨੇ ਜਮਦੂਤਾਂ ਦੇ, ਜਿਨ੍ਹਾਂ ਦੇ ਅੰਦਰ ਪਰਮੇਸ਼ਵਰ ਦੀ ਵਡਿਆਈ ਨਹੀਂ, ਨਿਰੰਕਾਰ ਦਾ ਨਾਮ ਨਹੀਂ। ਸਤਿਗੁਰੂ ਨੇ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਿਆ, ਨਾਮ ਦੇ ਨਾਲ ਜੋੜਿਆ। ਔਰ ਜਿਹੜਾ ਸਤਿਗੁਰੂ ਦੇ ਇਸ ਉਪਦੇਸ਼ ਦਾ ਧਾਰਨੀ ਬਣ ਜਾਏ, ਉਹ ਲੋਕ ਅਤੇ ਪ੍ਰਲੋਕ ਸੁਹੇਲਾ ਕਰ ਲੈਂਦਾ। ਉਸ ਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ, ਪਾਰਸ ਪਾਰਸ ਪਰਸ ਕਰਾਇਆ, ਗੁਰੂ ਪਾਰਸ ਹੈ, ਗੁਰੂ ਪਾਰਸ ਦੇ ਨਾਲ ਜੁੜਿਆ ਸਾਡਾ ਜੀਵਨ ਬਾਰਾਂ ਵੰਨੀ ਦੇ ਸੋਨੇ ਵਰਗਾ ਨਿਰਮਲ ਅਤੇ ਪਵਿੱਤਰ ਬਣਦਾ, ਸਤਿਗੁਰੂ ਦੇ ਉਪਦੇਸ਼ ਨੂੰ ਹਿਰਦਿਆਂ ਦੇ ਵਿੱਚ ਕਮਾ ਕੇ। ਜਿਹੜੀ ਗੱਲ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਖੀ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਅੰਦਰੋਂ ਵੀ ਪਵਿੱਤਰ ਬਾਹਰੋਂ ਵੀ ਪਵਿੱਤਰ। ਉਹ ਸਿੱਖ ਦੇ ਜੀਵਨ ਨੂੰ ਸਤਿਗੁਰੂ ਨੇ ਵਹਿਮਾਂ ਅਤੇ ਪਖੰਡਾਂ ਦੇ ਵਿੱਚੋਂ ਕੱਢ ਕੇ ਇੱਕ ਸ਼ਬਦ ਦੇ ਰਾਹੀਂ ਨਿਰੰਕਾਰ ਦੇ ਨਾਲ ਜੋੜਿਆ, ਅਤੇ ਜਿਹੜਾ ਇਸ ਜੀਵਨ ਦਾ ਮਾਲਕ ਬਣ ਜਾਂਦਾ ਹੈ, ਉਸ ਨੂੰ ਸਤਿਗੁਰੂ ਨੇ ਵਡਿਆਈ ਦਿੱਤੀ, ਮਹੰਤਾ ਦਿੱਤੀ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ। ਉਹਨਾਂ ਦਾ ਇਹ ਜਨਮ ਰਤਨ ਵਰਗਾ ਜਿਹੜਾ ਕੀਮਤੀ ਜਨਮ ਹੈ, ਇਹ ਸਤਿਗੁਰੂ ਦੀ ਬਖਸ਼ਿਸ਼ ਦੇ ਰਾਹੀਂ ਮਾਲਕ ਦੇ ਦਰ 'ਤੇ ਪ੍ਰਵਾਨ ਹੁੰਦਾ। ਔਰ ਸਤਿਗੁਰੂ ਇਹ ਰਹਿਮਤ ਇਹ ਬਖਸ਼ਿਸ਼ ਸਾਰਿਆਂ ਨੂੰ ਬਖਸ਼ਿਸ਼ ਕਰਕੇ ਨਿਵਾਜਣ,
ਤਾਂ ਕਿ ਸਾਡੇ ਸਾਰਿਆਂ ਦੇ ਜੀਵਨ

0: ਦੇ ਅੰਦਰ ਸਤਿਗੁਰੂ ਦੀ ਬਾਣੀ ਦੀ ਵਿਚਾਰ ਔਰ ਜੋ ਸਾਹਿਬ ਨੇ ਸ਼ਬਦ ਦੇ ਰਾਹੀਂ ਗਿਆਨ ਅਤੇ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ, ਉਸ ਮੁਤਾਬਕ ਆਪਣੀ ਜ਼ਿੰਦਗੀ ਨੂੰ ਜਿਉਂਦੇ ਹਾਂ, ਆਪਣੇ ਜੀਵਨ ਨੂੰ ਬਤੀਤ ਕਰਦੇ ਹਾਂ, ਗੁਰੂ ਕਿਆਂ ਬਖਸ਼ਿਸ਼ਾਂ ਦੇ ਪਾਤਰ ਬਣ ਸਕੀਏ। ਇਹ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ, ਇੰਨੀਆਂ ਕੁ ਵਿਚਾਰਾਂ ਆਪ ਜੀ ਨੇ ਪ੍ਰਵਾਨ ਕਰਨੀਆਂ, ਸਤਿਗੁਰੂ ਦੇ ਉਪਦੇਸ਼ ਆਪਣੇ ਹਿਰਦਿਆਂ ਦੇ ਵਿੱਚ ਧਾਰਨ ਕਰ ਲੈਣੇ ਤਾਂ ਕਿ ਲੋਕ ਪ੍ਰਲੋਕ ਸੁਹੇਲਾ ਹੋ ਸਕੇ, ਸਤਿਗੁਰੂ ਬਖਸ਼ਿਸ਼ ਕਰਨ। ਆਓ ਹੁਣ ਢਾਡੀ ਸਿੰਘਾਂ ਨੇ ਆਪ ਜੀ ਨੂੰ ਇਤਿਹਾਸ ਸਰਵਣ ਕਰਾਉਣੇ ਨੇ, ਬੜੇ ਪ੍ਰੇਮ ਸਤਿਕਾਰ ਦੇ ਨਾਲ ਆਪ ਜੀ ਨੇ ਇਸੇ ਤਰ੍ਹਾਂ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਹੈ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਸਾਹਿਬ ਸੰਗਤ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਗੁਰਮਤ ਵਿਚਾਰਾਂ ਦੀ ਸਾਂਝ ਕਰ ਰਹੇ ਸਨ ਸਤਿਕਾਰਯੋਗ ਭਾਈ ਰਵਿੰਦਰ ਸਿੰਘ ਜੀ ਦਿੱਲੀ ਵਾਲੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸਮਾਂ ਹੈ ਗੁਰ ਇਤਿਹਾਸ ਦੀਆਂ ਵਿਚਾਰਾਂ ਦਾ, ਢਾਡੀ ਵਾਰਾਂ ਦਾ। ਇਤਿਹਾਸ ਦੀ ਸਾਂਝ, ਢਾਡੀ ਵਾਰਾਂ ਦੀ ਸਾਂਝ ਕਰ ਰਹੇ ਹਨ ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਬਦਨੀ ਕਲਾਂ ਵਾਲੇ ਅਤੇ ਉਹਨਾਂ ਦਾ ਢਾਡੀ ਜਥਾ। ਆਓ ਢਾਡੀ ਜਥੇ ਪਾਸੋਂ ਗੁਰ ਇਤਿਹਾਸ ਢਾਡੀ ਵਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਉਪਰੰਤ ਪਰਿਵਾਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਚੱਲ ਪੱਖਾ ਝਾੜ ਜੋੜੇ ਪੌੜੀ ਏ ਸੱਚ ਖੰਡ ਦੀ ਚਾਰੂ
1: ਬਖਸ਼ੀਸ਼ ਕਵੀ ਸ਼ਰਦੀ ਬਖਸ਼ੀਸ਼।

0: ਚਬਰ ਤਖ਼ਤ ਦੇ ਮਾਲਕ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠੇ ਸਾਡੇ ਬਹੁਤ ਹੀ ਅਤਿ ਪਰਮ ਸਤਿਕਾਰਯੋਗ ਪਰਮ ਪਿਆਰੇ ਖਾਲਸਾ ਜੀ ਸਾਰੀਆਂ ਹੀ ਗੁਰਸੰਗਤਾਂ ਧੰਤਾਂ ਦੇ ਯੋਗ ਹੋ ਜੋ ਸੰਧਿਆ ਵੇਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਗਿਆਨੀ ਭਾਈ ਰਵਿੰਦਰ ਸਿੰਘ ਜੀ ਦਿੱਲੀ ਵਾਲੇ ਆਪ ਗੁਰਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਕੇ ਗਏ। ਕੁਝ ਸਮਾਂ ਅਸੀਂ ਆਪ ਗੁਰਸੰਗਤ ਦੇ ਦਰਸ਼ਨ ਕਰਨੇ ਹੈ, ਤਵੱਜੋ ਦਿਓ, ਅਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ ਹੋਏ ਪਹਿਲਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ। ਗੁਰੂ ਸਾਹਿਬ ਤੁਹਾਡੀਆਂ ਸੇਵਾਵਾਂ ਅਤੇ ਭਟਾਵਾਂ ਮਨਜ਼ੂਰ ਕਰਨ, ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵੀਰਾਂ ਨੇ ਕਾਵਿ ਰਚਨਾ ਬੋਲੀ ਹੈ, ਢਾਡੀ ਕਲਾ ਦੀ ਇੱਕ ਸੁੰਦਰ ਵੰਨਗੀ ਕਿ ਤੇਰੀ ਉਮਰ ਬੀਤਦੀ ਜਾਂਦੀ ਪੁੰਨ ਦਾਨ ਭਜਨ ਕਰ ਲੈ। ਸੋ ਪਿਆਰੇ ਖਾਲਸਾ ਜੀ, ਸਾਰੀਆਂ ਜੂਨੀਆਂ ਦੇ ਵਿੱਚੋਂ ਜਿਹੜੀ ਉੱਤਮ ਜਨਨੀ ਹੈ ਉਹ ਮਨੁੱਖਾ ਦੇ ਹੀ ਹੈ। ਮਾਨਸ ਜਨਮ ਦੁਲੰਬ ਹੈ ਹੋਏ ਨਾ ਵਾਰੰਗ ਬਾਰ। ਪਤਾ ਨਹੀਂ ਕਿੰਨੀ ਵਾਰੀ ਮੌਤ ਮਿਲੀ ਹੋਣੀ ਹੈ, ਕਿੰਨੀ ਵਾਰੀ ਜਨਮ ਮਿਲਿਆ ਹੋਣਾ ਹੈ, ਫਿਰ 84 ਲੱਖ ਜੂਨੀ ਭੁਗਤੋਂ ਤੋਂ ਬਾਅਦ ਇਹ ਮਨੁੱਖਾ ਦੇ ਹੀ ਮਿਲੀ ਹੈ, ਗੁਰੂ ਦਾ ਦੁਆਰਾ ਮਿਲਿਆ, ਗੁਰੂ ਦੇ ਦੁਆਰੇ 'ਤੇ ਬੈਠੇ ਹੈ। ਕੋਈ ਪਿਛਲਾ ਊਜਲ ਕਰਮ ਕਰਿਆ ਹੋਊਗਾ, ਕੋਈ ਚੰਗਾ ਕਰਮ ਕਰਿਆ ਹੋਣਾ, ਜਿਹੜੇ ਇਸ ਜਨਮ ਦੇ ਵਿੱਚ ਹੀ ਅਸੀਂ ਸਾਰੇ ਜਾਣੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਹਾਂ, ਗੁਰੂ ਦੇ ਲੜ ਲੱਗੇ ਹੋਏ ਹੈ। ਸੋ ਪਿਆਰੇ ਖਾਲਸਾ ਜੀ, ਇਹ ਜਿਹੜੀ ਗੁੜਤੀ ਹੈ ਇਹ ਬਚਪਨ ਤੋਂ ਮਿਲਦੀ ਹੈ। ਜੇ ਬੱਚਿਆਂ ਨੂੰ ਬਚਪਨ ਤੋਂ ਹੀ ਜਾਗ ਲਾਇਆ ਜਾਵੇ ਇਸ ਨਾਮ ਬਾਣੀ ਦਾ, ਸੇਵਾ ਸਿਮਰਨ ਦਾ, ਫਿਰ ਬੱਚੇ ਗਾਂਹ ਜਾ ਕੇ ਫੇਲ ਨਹੀਂ ਹੁੰਦੇ। ਇਹ ਪਰੋਪਕਾਰ ਹੈ ਮਾਪਿਆਂ ਦਾ। ਜੇ ਮਾਪੇ ਮਾਤਾ ਪਿਤਾ ਗੁਰਬਾਣੀ ਨਾਲ ਜੁੜੇ ਆ, ਗੁਰੂ ਦੇ ਲੜ ਲੱਗੇ ਹੈ, ਜਾਂ ਦਾਦਾ ਦਾਦੀ ਜੁੜੇ ਹਨ, ਇਸੇ ਤਰ੍ਹਾਂ ਇਹ ਪ੍ਰਕਿਰਿਆ ਜਾਰੀ ਰਹਿੰਦੀ ਹੈ। ਜਦੋਂ ਅਸੀਂ ਬੱਚਿਆਂ ਨੂੰ ਗੁਰੂ ਦੇ ਦਰ 'ਤੇ ਲੈ ਕੇ ਆਉਂਦੇ ਹਾਂ, ਕਿਣਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੇ। ਕਿਣਕਾ ਏਕ ਜਦੋਂ ਸਾਡੇ ਹਿਰਦੇ ਵਿੱਚ ਵੱਸ ਜਾਂਦਾ ਹੈ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਦੁਆਰਾ। ਦੇਖੋ ਬਾਣੀ ਅਥਾਹ ਸਮੁੰਦਰ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਇੱਕ ਇੱਕ ਸ਼ਬਦ, ਪਾਵਨ ਸ਼ਬਦ ਹਰੇਕ ਸਿੱਖ ਨੂੰ, ਹਰੇਕ ਜਗਿਆਸੂ ਨੂੰ ਪੈਰ ਪੈਰ 'ਤੇ ਸਮਝਾਉਂਦਾ ਹੈ। ਕੋਈ ਸਮਝੇ ਕੋਈ ਨਾ ਸਮਝੇ ਉਸ 'ਤੇ ਨਿਰਭਰ ਕਰਦਾ। ਦੇਖੋ ਇਹ ਉਪਦੇਸ਼ ਹੁੰਦਾ ਗੁਰੂ ਸਾਹਿਬ ਦਾ ਹੁਕਮ। ਜਦ ਬਾਜਾਂ ਵਾਲੇ ਸਤਿਗੁਰੂ ਸੱਚਖੰਡ ਜਾਣ ਲੱਗੇ ਨੰਦੇੜ ਦੀ ਧਰਤੀ 'ਤੇ 11ਵੇਂ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਥਾਪ ਰਹੇ, ਗੱਦੀ ਦੇ ਰਹੇ ਹੈ, ਸਿੱਖਾਂ ਨੇ ਸਵਾਲ ਕੀਤਾ ਸੱਚੇ ਪਾਤਸ਼ਾਹ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਤੁਹਾਡੇ ਤੱਕ ਤੁਸੀਂ ਦੇਹ ਧਾਰੀ ਰਹੇ ਹੋ, ਅਸੀਂ ਸਨਮੁਖ ਤੁਹਾਡੇ ਨਾਲ ਬਚਨ ਬਲਾਸ ਕਰਦੇ ਹਾਂ, ਸਾਨੂੰ ਕੋਈ ਦੁੱਖ ਸੀ ਤੁਹਾਨੂੰ ਦੱਸਦੇ ਸੀਗੇ, ਤੁਸੀਂ ਸਾਡੇ 'ਤੇ ਕਿਰਪਾ ਕੀਤੀ, ਅਰਦਾਸ ਕਰਦੇ ਸੀ, ਹੁਣ ਤੁਸੀਂ ਗੱਦੀ ਦੇ ਰਹੇ ਹੋ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ, ਵੀ ਇਹ ਸਾਡਾ ਦੁੱਖ ਸੁਣਨਗੇ, ਅਸੀਂ ਜੋ ਅਰਦਾਸ ਬੇਨਤੀ ਕਰਾਂਗੇ ਸਾਡਾ ਦੁੱਖ ਸੁਣਨਗੇ ਅਤੇ ਦੁੱਖ ਦਾ ਨਿਵਾਰਨ ਕਰਨਗੇ, ਸਾਡੇ ਤਾਂ ਕੁਝ ਪੱਲੇ ਪਾ ਕੇ ਜਾਓ। ਕਈ ਸਿੱਖਾਂ ਨੇ ਗੁਰੂ ਸਾਹਿਬ ਨੂੰ ਇਹ ਸਵਾਲ ਕਰੇ। ਮਹਾਰਾਜ ਕਹਿੰਦੇ ਇਹ ਸ਼ਬਦ ਗੁਰੂ ਹੈ, ਜਾਗਦੀ ਜੋਤ ਹੈ। ਜਦੋਂ ਤੁਸੀਂ ਅਰਦਾਸ ਕਰੋਗੇ, ਦੋਵੇਂ ਹੱਥ ਜੋੜ ਕੇ ਗੁਰੂ ਨੂੰ ਅਰਦਾਸ ਕਰੋਗੇ, ਉਸ ਤੋਂ ਬਾਅਦ ਜਿਹੜਾ ਹੁਕਮਨਾਮਾ ਹੋਊਗਾ ਉਹ ਸਾਰਿਆਂ ਵਾਸਤੇ ਹੋਊਗਾ। ਇਹ ਹੁਣ ਵੀ ਇਹਦੇ ਵਾਸਤੇ, ਮੇਰੇ ਵਾਸਤੇ, ਤੇਰੇ ਵਾਸਤੇ, ਉਹਦੇ ਵਾਸਤੇ, ਉਹਦੇ ਵਾਸਤੇ, ਇਹ ਸਾਰੇ ਜਗਤ ਵਾਸਤੇ ਹੋਊਗਾ। ਉਪਦੇਸ਼ ਗੁਰੂ ਦਾ ਜਿਹਨੇ ਮੰਨਿਆ ਨਾ, ਸੁਣਿਆ, ਮੰਨਿਆ, ਮਨ ਕੀਤਾ, ਭਾਉ ਮਾਫ ਕਰਿਓ। ਕਈ ਤਾਂ ਸੁਣਦੇ ਨਹੀਂ ਹਨ, ਜੇ ਸੁਣ ਲਿਆ ਤਾਂ ਉਹਦਾ ਡਰ ਪੋ ਹਿਰਦੇ 'ਚ ਨਹੀਂ ਵਸਾਉਂਦੇ। ਜੇ ਡਰ ਪੋ ਹਿਰਦੇ 'ਚ ਵਸਾ ਲਿਆ ਨਾ, ਫਿਰ ਅਸੀਂ ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣ ਸਕਦੇ ਹਾਂ। ਹੁਣ ਜਿਹੜੇ ਬੱਚੇ ਤਾਂ ਮਾਪਿਆਂ ਦੀ ਝਿੜਕ ਸਹਿੰਦੇ ਹੈ, ਮਾਪੇ ਤਾਂ ਹੀ ਵਰਜਦੇ ਜੇ ਪਿਆਰ ਹੋਵੇ ਬੱਚਿਆਂ ਦੇ ਨਾਲ। ਪਿਆਰ ਹੈ ਵੀ ਸਾਡਾ ਜਿਹੜਾ ਬੱਚਾ ਹੈ ਗਲਤ ਮਾਰਗ ਚੁਣ ਲਿਆ, ਗਲਤ ਲੈਣ ਚੁਣ ਲਈ ਹੈ, ਕੁਸੰਗੀਆਂ 'ਚ ਬਹਿੰਦਾ ਹੈ, ਕੁਸੰਗੀਆਂ ਦਾ ਸੰਗ ਕਰਦਾ। ਜੇ ਮਾਪਿਆਂ ਨੂੰ ਪਤਾ ਲੱਗ ਜਾਵੇ, ਹੁਣ ਲਾਡ ਲੜਾਏ ਦਾ ਜੇ ਬੱਚੇ ਗਲਤ ਫਾਇਦਾ ਚੱਕਣ, ਇਹ ਨੁਕਸਾਨ ਤਾਂ ਦੋਵਾਂ ਨੂੰ ਹੁੰਦਾ ਹੈ। ਮਾਪੇ ਕਹਿਣਗੇ ਸਾਡਾ ਬੱਚਾ ਸੀ ਤਾਂ ਸਹੀ ਮਾਰਗ 'ਤੇ ਤੋਰਿਆ ਸੀ, ਮਾਪੇ ਵਿਸਲੇ ਹੋ ਗਏ ਵੀ ਕੋਈ ਨਹੀਂ, ਬੱਚੇ ਦੀ ਖੇਡਣ ਦੀ ਉਮਰ ਹੈ, ਬਚਪਨ ਹੈ, ਵੀ ਇਹ ਆਪਣਾ ਤੁਰਿਆ ਜਾਵੇ। ਅਤੇ ਜੇ ਬੱਚਾ ਕੁਸੰਗੀਆਂ ਦੇ ਵਿੱਚ ਬਹਿ ਕੇ ਉਹੋ ਜਿਹੀ ਨੂੰ ਲੱਤ ਲੱਗ ਗਈ, ਮਨਮੁੱਖਾਂ ਦੇ ਵਿੱਚ ਬਹਿ ਗਿਆ, ਫਿਰ ਗਾਂਹ ਜਾ ਕੇ ਬਹੁਤ ਔਖਾ ਹੁੰਦਾ। ਇਸ ਕਰਕੇ ਮਾਪੇ ਹੀ ਪਹਿਲੇ ਗੁਰੂ ਆ ਬੱਚੇ ਦੇ। ਗੁਰਬਾਣੀ ਕਹਿੰਦੀ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ ਆ। ਜੇ ਦੁਨਿਆਵੀ ਦੇਖੀਏ ਤਾਂ ਮਾਤਾ ਪਿਤਾ ਹਨ, ਜੇ ਰੂਹਾਨੀ ਦੇ ਤੌਰ 'ਤੇ ਦੇਖੀਏ ਫਿਰ ਗੁਰੂ ਸਾਹਿਬ ਦੇ ਮਾਤਾ ਪਿਤਾ, ਗੁਰੂ ਸਾਹਿਬ। ਗੁਰੂ ਨੇ ਸਾਡੇ 'ਤੇ ਕਿਰਪਾ ਕੀਤੀ ਹੈ, ਗੁਰੂ ਦੇ ਪਾਏ ਹੋਏ ਪੂਰਨਿਆਂ 'ਤੇ ਜਿਹੜਾ ਚੱਲਦਾ ਏ, ਇਹ ਇੱਕ ਸੱਚ ਦਾ ਮਾਰਗ ਹੈ। ਸੱਚੇ ਮਾਰਗ ਚੱਲਦਿਆਂ ਉਸਤ ਕਰੇ ਜਹਾਨ। ਸੱਚ ਦੇ ਮਾਰਗ ਦੀ ਖਾਸੀਅਤ ਇਹ ਹੈ ਕਿ ਇੱਥੇ ਭੀੜ ਨਹੀਂ ਹੁੰਦੀ, ਵਿਰਲੇ ਹੁੰਦੇ ਆ ਸਿੱਖ ਜੋ ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣਦੇ ਹੈ। ਇੱਕ ਵਾਰੀ ਸਾਰੀ ਸੰਗਤ ਕਹੋ ਸਤਨਾਮ ਸ਼੍ਰੀ ਵਾਹਿਗੁਰੂ। ਸੋ ਪਿਆਰੇ ਖਾਲਸਾ ਜੀ, ਮੀਰੀ ਪੀਰ ਦੇ ਮਾਲਕ ਸ਼੍ਰੀ ਹਰਗੋਬਿੰਦ ਸਾਹਿਬ ਗੁਰੂ ਸਾਹਿਬ ਦੇ ਮੁਬਾਰਕ ਚਰਨਾਂ 'ਚ ਸੰਗਤਾਂ ਆਉਂਦੀਆਂ ਹਨ। ਕਾਬੁਲ ਤੋਂ ਇੱਕ ਸੇਠ ਆਉਂਦਾ ਹੈ, ਮਾਪਿਆਂ ਨੇ ਨਾਂ ਰੱਖਿਆ ਕਰੋੜੀ। ਉਹ ਗੁਰੂ ਸਾਹਿਬ ਨੂੰ ਕਹਿੰਦਾ, ਸੱਚੇ ਪਾਤਸ਼ਾਹ ਮਾਪਿਆਂ ਨੇ ਤਾਂ ਰੱਖਿਆ ਹੈ ਕਰੋੜੀ, ਲੋਕਾਂ ਨੇ ਲਾਤਾ ਨਾਲ ਸੇਠ, ਵਧੀਆ ਕਾਰੋਬਾਰ ਹੈ, ਠੱਪ ਹੋ ਗਿਆ ਹੈ ਤੁਹਾਡਾ, ਤੁਹਾਡੀ ਮਹਿਮਾ, ਤੁਹਾਡਾ ਉਸ ਤੁਹਾਡਾ ਜਸ ਕੀਰਤੀ ਸੁਣ ਕੇ ਇਸ ਪਾਵਨ ਦਰਬਾਰ ਦੇ ਵਿੱਚ ਪਹੁੰਚੇ ਹੈ, ਕਰੋ ਕਿਰਪਾ ਮੇਰੇ 'ਤੇ ਵੀ ਮਹਾਰਾਜ। ਗੁਰੂ ਸਾਹਿਬ ਕਹਿੰਦੇ, ਬੇਟਾ ਕੀ ਚਾਹੁੰਦਾ? ਉਹ ਕਹਿੰਦਾ, ਸੱਚੇ ਪਾਤਸ਼ਾਹ ਜਿਵੇਂ ਨਾਮ ਮੇਰਾ ਕਰੋੜੀ ਹੈ, ਮੈਂ ਕਰੋੜਾਂ 'ਚ ਖੇਲਾਂ, ਇਹੋ ਜਿਹੀ ਕਿਰਪਾ ਕਰ ਦਿਉ। ਗੁਰੂ ਸਾਹਿਬ ਕਹਿੰਦੇ, ਹੋ ਜੂ ਕਿਰਪਾ, ਸੇਵਾ ਕਰ, ਸੇਵਾ ਕਰਕੇ ਤੂੰ ਆਪਦੇ ਜਦੋਂ ਨਗਰ ਜਾਏਗਾ ਨਾ, ਤੈਨੂੰ ਨਜ਼ਰ ਦੌਲਤ ਨਾਲ ਨਵਾਜਾਂਗੇ, ਜਾ ਕੇ ਵਪਾਰ ਸ਼ੁਰੂ ਕਰੀ, ਆਰੰਭ ਕਰੀ, ਅਤੇ ਉਹ 'ਚੋਂ ਦਸਵੰਧ ਕੱਢੀ, ਦਸਵੰਧ ਕੱਢਣਾ ਨਾ ਭੁੱਲ ਜੀ, ਗੁਰੂ ਨੂੰ ਜੋ ਅਰਪਣ ਕਰਨਾ। ਕਹਿੰਦਾ ਜੀ ਠੀਕ ਹੈ, ਸਤ ਬਚਨ ਹੈ, ਉੱਥੇ ਰਹਿ ਕੇ ਸੇਵਾ ਕੀਤੀ ਗੁਰੂ ਦੇ ਚਰਨਾਂ 'ਚ। ਜਦੋਂ ਜਾਣ ਲੱਗਿਆ, ਗੁਰੂ ਤੋਂ ਆਗਿਆ ਲੈ ਕੇ ਸੰਗ ਜਾਣ ਲੱਗੀ, ਕਾਬਲ ਵਾਲੀ ਨਾਲ ਉਹ ਵੀ ਚੱਲਿਆ, ਅਤੇ ਗੁਰੂ ਸਾਹਿਬ ਨੇ ਨਜ਼ਰ ਦੌਲਤ ਨਾਲ ਨਵਾਜਤਾ, ਕਿਰਪਾ ਕਰਤੀ ਹੈ, ਆਪਦੇ ਗ੍ਰਹਿ ਵਿਖੇ ਆਇਆ, ਕਾਬਲ ਪਹੁੰਚਿਆ ਹੈ, ਪਰਿਵਾਰ ਬੱਚਿਆਂ ਨੂੰ ਮਿਲਿਆ ਹੈ, ਪਤਨੀ ਬੱਚੇ ਕਹਿੰਦੇ ਬੜੇ ਦਿਨ ਲਾਏ ਹੈ, ਕਹਿੰਦੇ ਰੱਬ ਕੋਲ ਗਿਆ ਸੀ ਦਰਸ਼ਨ ਕਰਨ ਵਾਸਤੇ, ਗੁਰੂ ਸਾਹਿਬ ਦੀ ਕਿਰਪਾ ਹੋਈ ਹੈ। ਅਰਦਾਸ ਕਰਕੇ ਮੀਰੀ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਚਰਨਾਂ 'ਚ ਅਰਦਾਸ ਕਰਕੇ ਉਸ ਸੇਠ ਕਰੋੜੀ ਨੇ ਵਪਾਰ ਆਰੰਭਿਆ, ਕੋਈ ਕਾਰਜ ਆਰੰਭਿਆ ਹੈ। ਕੋਈ ਵੀ ਕਾਰਜ ਹੈ ਜਦੋਂ ਗੁਰੂ ਨੂੰ ਅਰਦਾਸ ਕਰਦੇ ਹੈ, ਗੁਰੂ ਆਪ ਅੰਗ ਸੰਗ ਸਹਾਈ ਹੁੰਦਾ ਆਪਣੇ ਸਿੱਖਾਂ ਦੇ, ਗੁਰਸੰਗਤਾਂ ਦੇ। ਸੋ ਪਿਆਰੇ ਖਾਲਸਾ ਜੀ, ਕਾਜ ਆਰੰਭਿਆ, ਅੱਜ ਹੋਰ ਕੱਲ੍ਹ ਹੋਰ ਕਿਰਪਾ ਹੋ ਰਹੀ ਹੈ ਕਿਰਪਾ। ਉਹਨੇ ਮੰਗੀ ਦੁਨਿਆਵੀ, ਮੰਗਲੀ ਰੂਹਾਨੀਅਤ ਨਹੀਂ ਮੰਗੀ, ਦੁਨਿਆਵੀ ਮੰਗੀ, ਮੈਂ ਕਰੋੜਾਂ ਦੇ ਵਿੱਚ ਖੇਲਾਂ। ਜਿਹੋ ਜਿਹੀ ਮੰਗ ਹੈ ਉਹੋ ਜਿਹਾ ਹੋ ਕੇ ਪ੍ਰਭੂ ਗੁਰੂ ਵਾਹਿਗੁਰੂ ਮਿਲਦਾ ਹੈ। ਗੁਰੂ ਸਾਹਿਬ ਉਹ 'ਤੇ ਕਿਰਪਾ ਕਰੀਏ ਕਿ ਗੱਲਾਂ ਲਾ ਲਿਆ, ਉਹਨੇ ਉਸ ਸਮੇਂ ਦੇ ਵਿੱਚ ਉਹਦੇ ਵਿੱਚ ਦਸਵੰਧ ਕੱਢਦਾ, ਗੁਰੂ ਦਾ ਦਸਵੰਧ ਕੱਢਦਾ ਹੈ, ਔਰ ਤੋਹਫ਼ੇ ਵੀ ਭੇਜਦਾ। ਸੰਗਤ ਆਉਂਦੀ, ਕਹਿੰਦਾ ਤੋਹਫ਼ੇ ਲੈ ਜਾਓ, ਮੇਰੇ 'ਤੇ ਕਿਰਪਾ ਹੋਈ ਹੈ, ਛੇਵੇਂ ਗੁਰੂ ਨਾਨਕ ਦੀ ਕਿਰਪਾ ਹੋਈ ਹੈ ਮੇਰੇ ਉੱਪਰ। ਇੱਕ ਸਾਲ ਬਾਅਦ ਉਹਨੇ ਗੋਲਕ ਭੰਨੀ ਹੈ, ਝੋੜੀ ਹੈ, ਉਹਦੇ ਵਿੱਚੋਂ ਕਹਿੰਦੇ 5 ਲੱਖ ਨਿਕਲਿਆ, 5 ਲੱਖ ਉਸ ਸਮੇਂ ਦੇ ਮੁਤਾਬਕ। ਉਹ ਕਹਿੰਦਾ ਗੁਰੂ ਉਦੋਂ ਵਚਨ ਕਰਦੇ ਸੀਗੇ ਬਈ ਸ਼ਾਸਤਰ ਚਾਹੀਦੇ ਹੈ, ਘੋੜੇ ਚਾਹੀਦੇ ਹੈ, ਨੌਜਵਾਨੀ ਚਾਹੀਦੀ ਹੈ, ਕਿਉਂਕਿ ਜੰਗ ਯੁੱਧ ਹੋਣੇ ਹੈ। 2 ਜੰਗ ਗੁਰੂ ਨੇ ਲੜੇ ਆ। ਬੜੀ ਉਪਮਾ ਸੁਣ ਕੇ ਆਏ ਵੀ ਗੁਰੂ ਸਾਹਿਬ ਨੇ ਆਪਦੀ ਤਲਵਾਰ ਨਾਲ ਦੋਵੇਂ ਜੰਗਾਂ ਦੇ ਜਿਹੜੇ ਮੋਢੀ ਸੀ, ਆਗੂ ਸੀ, ਜਰਨਲ, ਆਪਦੀ ਤਲਵਾਰ ਨਾਲ ਸੋਧੇ ਹੈ। ਅਤੇ ਮੈਂ ਇਉਂ ਕਰਦਾ ਏ, ਮਨ ਨਾਲ ਵਿਚਾਰ ਕਰਦਾ ਏ ਕਿ ਗੁਰੂ ਸਾਹਿਬ ਵਾਸਤੇ ਮੈਂ ਵਧੀਆ ਨਸਲ ਦੇ ਘੋੜੇ ਖਰੀਦਾਂ। ਉਹ ਫਿਰ ਸਿੰਧ ਦੇ ਇਲਾਕੇ 'ਚ ਗਿਆ, ਉੱਥੋਂ ਨੇ ਵਧੀਆ ਅਰਬੀ ਨਸਲ ਦੇ ਘੋੜੇ, 1.25 ਲੱਖ ਦੇ ਤਾਂ ਘੋੜੇ ਖਰੀਦੇ, 1.25 ਲੱਖ ਦੀਆਂ ਕਾਠੀਆਂ, 5 ਲੱਖ ਕੁੱਲ ਲਾਤਾ ਉਹਨੇ ਜੋ ਦਸਵੰਧ ਹੋਇਆ ਸੀਗਾ। ਇੱਕ ਵਾਰੀ ਅਸੀਂ ਇਤਿਹਾਸ ਬੋਲ ਗਏ, ਮੈਨੂੰ ਇੱਕ ਬੰਦਾ ਕਹਿੰਦਾ, ਗਿਆਨੀ ਜੀ ਰਕਮ ਜ਼ਿਆਦਾ ਨਹੀਂ ਹੋ ਗਈ? ਮੈਂ ਕਿਹਾ ਗੁਰੂ ਸਾਹਿਬ ਦੀ ਕਿਰਪਾ ਹੈ, ਅੱਜ ਜੋ ਕਿ 1.5 ਜਾਂ 2 ਲੱਖ ਦਾ ਕੋਈ ਬੁਲਟ ਮੋਟਰਸਾਈਕਲ ਲੈਂਦਾ ਹੈ, ਉਹਦੇ 3 ਲੱਖ ਦਾ ਨੰਬਰ ਲਵਾ ਲੈਂਦਾ, 10 ਲੱਖ ਦੀ ਜਾਂ 15 ਲੱਖ ਦੀ ਗੱਡੀ ਲੈਂਦੀ ਹੈ, 10-10 ਲੱਖ ਦੇ ਨੰਬਰ, ਜੇ VIP ਨੰਬਰ 1 ਤੋਂ ਲੈ ਕੇ 10 ਤੱਕ ਉਹ ਨੰਬਰਾਂ ਦੀ ਬੋਲੀ ਲੱਗਦੀ ਹੈ। ਮੈਂ ਕਿਹਾ 10-15-25 ਲੱਖ ਤੱਕ ਵੀ 1 ਨੰਬਰ ਦੀ ਬੋਲੀ ਜਾ ਵੜਦੀ ਹੈ, ਗੱਡੀ ਚਾਹੇ 25 ਦੀ, 25 ਦਾ ਹੋ ਆਉਂਦਾ ਨੰਬਰ, ਉਹਦੀ ਸੱਲੀ ਕਰਾਈ, ਉਹ ਤਾਂ ਗੁਰੂ ਸਾਹਿਬ ਹੈ। ਸੋ ਪਿਆਰੇ ਖਾਲਸਾ ਜੀ, ਗੁਰੂ ਸਾਹਿਬ ਆਪਣੇ ਸਿੱਖਾਂ ਦੇ ਅੰਗ ਸੰਗ ਰਹਿੰਦਾ ਹੈ, ਅੰਗ ਸੰਗ ਸੁਣਦੇ ਆ ਗੁਰੂ ਸਾਹਿਬ। ਉਹਨੇ 2 ਬਛੇਰੇ ਖਰੀਦੇ, ਘੋੜੇ ਬੱਚੇ ਬਛੇਰੇ ਖਰੀਦੇ ਹੈ, ਅਰਬੀ ਨਸਲ ਦੇ, ਬਹੁਤ ਵਧੀਆ ਨਸਲ ਦੇ, ਚੰਗੀ ਨਸਲ ਦੇ, ਉਹਨਾਂ ਨੂੰ ਪੁੱਤਾਂ ਵਾਂਗੂ, ਬੱਚਿਆਂ ਵਾਂਗੂ ਪਾਲ ਰਿਹਾ, ਕੇਅਰ ਕਰਦਾ, ਦੇਖਭਾਲ ਕਰਦਾ। ਇੱਕ ਦਾ ਨਾਂ ਰੱਖਦਾ ਗੁਲਬਾਗ, ਇੱਕ ਦਾ ਨਾਂ ਰੱਖਦਾ ਦਲਵਾਗ। ਮਿੱਟੀ ਲਿਆਉਂਦਾ ਹੈ, ਛਾਣ ਛਾਣ ਕੇ ਥੱਲੇ ਵਿਛਾਉਂਦਾ ਕਿ ਮੇਰੇ ਸਤਿਗੁਰੂ ਦੀ ਇਹ ਅਮਾਨਤ ਹੈ, ਜੇ ਗਰਮੀਆਂ ਤਾਂ ਉਸ ਸਮੇਂ ਦੇ ਮੁਤਾਬਕ ਹਵਾ ਦਾ ਪ੍ਰਬੰਧ ਕਰਦਾ ਹੈ, ਅਤੇ ਜੇ ਸਰਦੀਆਂ ਤਾਂ ਉੱਪਰ ਝੁੱਲ ਦਿੰਦਾ ਹੈ, ਔਰ ਵਧੀਆ ਚੰਗੀ ਨਸਲ ਦਾ ਘਾਹ ਨਾ ਮਿੱਟੀ ਖੋਦ ਕੇ ਉਹਨਾਂ ਨੂੰ ਘਾਹ ਦਿੰਦਾ ਹੈ, ਸਮੇਂ ਸਿਰ ਆਪ ਦੇਖਭਾਲ ਕਰਦਾ ਵੀ ਜਦੋਂ ਇਹ ਘੋੜੇ ਅਰਸ਼ਾਂ ਨੂੰ ਉਡਾਰੀਆਂ ਲਾਉਣਗੇ, ਮੀਰੀ ਪੀੜ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹਨਾਂ ਘੋੜਿਆਂ 'ਤੇ ਸਵਾਰ ਹੋਣਗੇ, ਉਦੋਂ ਮੇਰੇ ਦਿਲ ਨੂੰ ਕਿੰਨੀ ਖੁਸ਼ੀ ਹੋਊਗੀ। ਲਓ ਹੁਣ ਪੁੱਤਾਂ ਵਾਂਗੂ ਦੇਖਭਾਲ ਕਰਦਾ ਹੈ, ਉਹ ਬਛੇਰੇ
1: ਬੱਚਿਆਂ ਤੋਂ ਜਵਾਨ ਹੋ ਗਏ, ਅਰਸ਼ਾਂ ਨੂੰ ਉਡਾਰੀਆਂ ਲਾਉਣ ਲੱਗ ਗਏ ਹੈ। ਅੱਜ ਹੁਣ ਕਾਬਲ ਦੀ ਸੰਗਤ ਨੂੰ ਕਹਿੰਦਾ ਹੈ, ਇੱਕ ਸਮਾਂ ਮੇਰੇ 'ਤੇ ਇਹ ਆਇਆ ਸੀ ਕਿ ਤੁਸੀਂ ਮੇਰਾ ਖਰਚਾ ਕਰਕੇ ਮੈਨੂੰ ਰੱਬ ਦੇ ਦਰ 'ਤੇ ਲੈ ਕੇ ਗਏ ਸੀਗੇ, ਅੱਜ ਮੇਰੇ 'ਤੇ ਗੁਰੂ ਨੇ ਕਿਰਪਾ ਕੀਤੀ ਹੈ, ਮੈਨੂੰ ਸਮਰੱਥ ਬਣਾਇਆ। ਇਹ ਸਾਰੀਆਂ ਦਾਤਾਂ ਉਹਦੀਆਂ ਹਨ। ਆਹ ਮੇਰੇ ਕੋਲ ਭੇਟਾ ਹੈ ਗੁਰੂ ਸਾਹਿਬ ਦੀ, ਘੋੜੇ ਆਪਾਂ ਘੋੜੇ ਲੈ ਕੇ ਜਾਣੇ, ਨਾਲ ਤੁਸੀਂ ਮੇਰੇ ਚੱਲੋ, ਜਿੰਨੇ ਮਰਜ਼ੀ ਚੱਲੋ, ਤੁਹਾਡਾ ਖਰਚਾ ਮੈਂ ਕਰੂੰ, ਕਿਉਂਕਿ ਗੁਰੂ ਨੇ ਮੇਰੇ 'ਤੇ ਕਿਰਪਾ ਕੀਤੀ ਹੈ। ਲੋਕ ਗੁਰੂ ਸਾਹਿਬ ਨੂੰ ਅਰਦਾਸ ਕਰਕੇ ਕਾਬੁਲ ਤੋਂ ਚੱਲੇ ਹੈ, ਲਾਹੌਰ ਆ ਗਿਆ। ਲਾਹੌਰ, ਲਾਹੌਰ ਦੀਆਂ ਗਲੀਆਂ ਦੇ ਵਿੱਚ ਜ਼ਾਲਮਾਂ ਦਾ ਰਾਜ ਹੈ, ਮੁਸਲਮਾਨ ਪਠਾਨ। ਜਾਂ ਲਾਹੌਰ ਦੀਆਂ ਗਲੀਆਂ ਵਿੱਚ ਘੋੜੇ ਨੰਗੇ, ਚੰਗੀ ਨਸਲ ਦੇ ਘੋੜੇ ਦੇਖੇ ਨਹੀਂ ਹੁੰਦੇ ਕਿਤੇ, ਐਵੇਂ ਦੁਸ਼ਟਾਂ ਨੇ ਆਏ ਅੱਖਾਂ ਪਾੜ ਪਾੜ ਕੇ ਮੁਗਲ ਮੁਸਲਮਾਨ ਦੇਖਦੇ ਵੀ ਇੰਨੇ ਵਧੀਆ ਨਸਲ ਦੇ ਘੋੜੇ, ਇਹ ਤਾਂ ਸਾਡੇ ਬਾਦਸ਼ਾਹ ਸ਼ਾਹਜਹਾਂ ਕੋਲ ਵੀ ਇੰਨੀ ਹੈਗੇ। ਸ਼ਾਮ ਪੈ ਗਈ ਹੈ ਲਾਹੌਰ ਦੇ ਵਿੱਚ। ਸੇਠ ਕਹਿੰਦਾ ਜਿੱਥੇ ਪੰਜਵੇਂ ਪਾਤਸ਼ਾਹ ਰਾਵੀ ਵਿੱਚ ਸਮਾ ਕੇ ਸੱਚਖੰਡ ਗਏ, ਉਸ ਘਾਟ 'ਤੇ ਚੱਲੋ, ਉੱਥੇ ਘੋੜੇ ਬੰਨ ਕੇ ਆਪਾਂ ਉਸ ਘਾਟ 'ਤੇ ਇਸ਼ਨਾਨ ਕਰਾਂਗੇ, ਉੱਥੇ ਫਿਰ ਵਿਸ਼ਰਾਮ ਕਰਾਂਗੇ, ਸੁਬਹਾ ਚੱਲਾਂਗੇ ਗੁਰੂ ਦੇ ਦਰ 'ਤੇ। ਉਹਨਾਂ ਨੇ ਘੋੜੇ ਬੰਨ੍ਹਤੇ ਹੈ, ਰਾਵੀ ਵਿੱਚ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਬਾਹਰ ਚੌਂਕੇ ਲਾ ਕੇ ਬੈਠੇ ਹੀ ਹੈ। ਸੂਬਾ ਕਾਸਵ ਵੇਗ ਦਰੋਗਾ ਸੌਂਦੇ ਖਾਂ, ਪੁਲਿਸ ਕਰਮਚਾਰੀ ਲੈ ਕੇ ਆ ਗਏ ਹੈ, ਪੁੱਛਦੇ ਹੈ ਵੀ ਇਹ ਘੋੜੇ ਕਿਹਦੇ ਹੈ। ਸੇਠ ਕਰੋੜੀ ਕਹਿੰਦਾ ਜੀ ਇਹ ਤਾਂ ਸਾਡੀ ਸੱਚੀ ਸਰਕਾਰ ਦੇ ਘੋੜੇ ਹੈ, ਅਤੇ ਸੂਬਾ ਕਾਸਬ ਕਹਿੰਦਾ ਸੱਚੀ ਸਰਕਾਰ ਤਾਂ ਸ਼ਾਹਜਹਾਂ ਹੈ, ਹਿੰਦੁਸਤਾਨ ਦਾ ਬਾਦਸ਼ਾਹ ਉਹ ਹੈ। ਦੋਵਾਂ ਦੇ ਸਵਾਲ ਜਵਾਬ ਹੁੰਦੇ ਆ, ਕਹਿੰਦੇ ਇਹਦਾ ਮੁੱਲ ਕੀ ਹੈ, ਸਾਨੂੰ ਦੇ ਕਹਿੰਦਾ ਅਸੀਂ ਲੈਣੇ ਹੈ, ਸ਼ਾਹਜਹਾਂ ਅਸਵਾਰੀ ਕਰੂਗਾ। ਅਤੇ ਸੇਠ ਕਰੋੜੀ ਕਹਿੰਦਾ ਨਹੀਂ, ਇਹ ਤਾਂ ਮੇਰੀ ਸੱਚੀ ਸਰਕਾਰ ਦੇ ਘੋੜੇ ਹੈ। ਦੋਵਾਂ ਧਿਰਾਂ ਦੇ ਸਵਾਲ ਜਵਾਬ ਹੁੰਦੇ ਆ। ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਓਂਕਾਰ ਸਿੰਘ ਕੰਗ ਨਵਾਂ ਸ਼ਹਿਰ ਵਾਲੇ, ਸਰੰਗੀ ਮਾਸਟਰ ਮਨਜੀਤ ਸਿੰਘ ਤੂਰ ਬਿਆਨ ਇਉਂ ਕਰਦੇ ਆ।

ਕਾਸ਼ਵ ਬੇਗ ਸਿਪਾਹੀ ਨਾਲ ਲੈ ਕੇ ਦਰੋਗਾ ਸੁਣਦੇ ਖਾਂ ਪੁੱਛਦੇ ਹੈ ਵੀ ਇਹ ਘੋੜੇ ਕਿਹਦੇ ਹੈ। ਉਹ ਤਾਂ ਹੁਣ ਨਾਮ ਦੇ ਰੰਗ ਵਿੱਚ ਰੰਗੀ ਹੋਈ ਸੰਗਤ ਬੈਠੀ ਹੈ, ਗੁਰੂ ਦੀ ਸੇਠ ਕਰੋੜੀ ਹੈ, ਇਹਨਾਂ ਕੋਲ ਹਥਿਆਰ ਹੈ ਜਲਮਾਂ ਦੇ ਕੋਲੇ। ਸੰਗਤ ਕੋਲ ਕੋਈ ਹਥਿਆਰ ਨਹੀਂ ਸੀ, ਉਹ ਕਿਹੜਾ ਲੜਨ ਦੇ ਮਨਸੂਬੇ ਨਾਲ ਆਏ ਸੀ, ਉੱਥੇ ਬੈਠੇ ਹੈ, ਉਹ ਤਾਂ ਯਾਦ ਵਿੱਚ ਬੈਠੇ ਹੈ ਵੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਇਸ ਘਾਟ ਦੇ ਵਿੱਚ ਰਾਵੀ ਵਿੱਚ ਸਮਾ ਕੇ ਸੱਚਖੰਡ ਗਏ ਹੈ, ਇਸ਼ਨਾਨ ਕਰਕੇ ਬਾਹਰ ਬੈਠੇ ਹੈ, ਚੌਂਕੜੇ ਲਾ ਕੇ ਗੁਰੂ ਦੀ ਯਾਦ ਵਿੱਚ ਬੈਠੇ ਹੈ, ਨਾਮ ਜਪ ਰਹੇ ਹੈ। ਇਹ ਦੁਸ਼ਟਾਂ ਦਾ ਟੋਲਾ ਆ ਗਿਆ, ਪੁੱਛਦੇ ਹੈ ਵੀ ਇਹ ਘੋੜੇ ਕੀ ਦੇ। ਘੋੜੇ ਹੈ ਵੀ ਅਰਬੀ ਨਸਲ ਦੇ, ਵਧੀਆ ਘੋੜੇ ਸਨ, ਚੰਗੀ ਨਸਲ ਦੇ, ਚਾਹੇ ਜਾਲਮਾਂ ਕੋਲ ਆਪਦੇ ਕੋਲ ਸਨ, ਸਾਰਾ ਕੁਝ ਸੀਗਾ ਉਹਨਾਂ ਦੇ ਕੋਲੇ, ਪਰ ਫਿਰ ਵੀ ਮਨ ਬੇਈਮਾਨ ਹੋ ਗਿਆ, ਅੱਖਾਂ ਪਾੜ ਪਾੜ ਕੇ ਦੇਖਦੇ, ਅੱਖਾਂ ਟੱਡੀਆਂ ਰਹਿ ਗਈਆਂ ਵੀ ਇਹੋ ਜਿਹੇ ਤਾਂ ਘੋੜੇ ਅਸੀਂ ਦੇਖੇ ਨਹੀਂ ਹਨ, ਵੀ ਜਿਹੜੇ ਇਹ ਪਤਾ ਨਹੀਂ ਕਿੱਥੋਂ ਲਈ ਫਿਰਦੇ ਹੈ, ਤਾਂ ਆਮ ਬੰਦੇ ਲੱਗਦੇ ਹੈ, ਆਮ ਬੰਦਿਆਂ ਕੋਲ ਖਾਸ ਚੀਜ਼ ਆ ਗਈ, ਅਤੇ ਜਿਹੜੇ ਅਮੀਰ ਆ ਮੱਚ ਜਾਂਦੇ ਹੈ। ਜੇ ਗਰੀਬ ਗਰੀਬ ਦੇ ਉੱਪਰ ਗੁਰੂ ਸਾਹਿਬ ਕਿਰਪਾ ਕਰ ਦੇਣ, ਤਖਤਾਂ ਤਾਜਾਂ 'ਤੇ ਬਿਠਾ ਦੇਣ, ਜਿਹੜਾ ਦੂਜਾ ਅਮੀਰ ਹੋਊਗਾ, ਜਿਹਦੇ ਕੋਲ ਧਨ ਦੌਲਤ ਹੋਊਗੀ, ਮੱਚ ਜੂਗਾ ਵੀ ਸਾਡੇ ਜੈਡ ਸਾਡੇ ਬਰਾਬਰ ਕਿਵੇਂ ਹੋ ਗਿਆ। ਇਹ ਤਾਂ ਕਿਰਪਾ ਤਾਂ ਗੁਰੂ ਦੀ ਹੈ, ਜਿਹੜੇ ਤਖਤਾਂ ਤਾਜਾਂ 'ਤੇ ਬੈਠੇ ਹੈ ਬਿਠਾਏ ਹੈ, ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ। ਤਪੋ ਰਾਜ ਰਾਜੋ ਨਰਕ, ਤਪ ਕਰਕੇ ਰਾਜ ਮਿਲਦਾ, ਰਾਜ ਕਰਕੇ ਨਰਕ। ਜਦੋਂ ਕੋਈ ਕਿਸੇ ਨੂੰ ਰਾਜ ਮਿਲਦਾ ਏ, ਉਹ ਆਪ ਉਦਨੀਆਂ ਕਰਦਾ ਏ, ਜਨਤਿਆਂ ਨੂੰ ਤੰਗ ਕਰਦਾ, ਦੁੱਖ ਦਿੰਦਾ ਏ, ਮਜ਼ਲੂਮਾਂ ਦੇ ਹਾਮੀ ਨਹੀਂ ਬਣਦਾ, ਉਦੋਂ ਫਿਰ ਨਰਕ ਤਿਆਰ ਹੁੰਦਾ ਹੈ। ਹੁਣ ਆਪਾਂ ਗੁਰਬਾਣੀ ਪੜ੍ਹਦੇ ਹਾਂ, ਗੁਰੂ ਸਾਹਿਬ ਦੀ ਕਿਰਪਾ ਜਸ ਕੀਰਤੀ ਕਰਦੇ ਹਾਂ, ਅਤੇ ਗੁਰੂ ਸਾਹਿਬ ਚੜ੍ਹਦੀ ਕਲਾ ਕਰਦਾ। ਜੇ ਆਪਾਂ ਗੁਰੂ ਦੇ ਬਣਾਂਗੇ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਅਸੀਂ ਦੁਨਿਆਵੀ ਪੁਰਸ਼ ਹੈ, ਦੁਨਿਆਵੀ ਪੁਰਸ਼ਾਂ ਅਸੀਂ ਕਲਯੁਗੀ ਜੀਵ ਹੈ, ਅਸੀਂ ਕਲਯੁਗ ਵਿੱਚ ਇਹ ਵਿਚਰਦੇ ਹੋਏ, ਇਹ ਸੰਸਾਰ 'ਚ ਵਿਚਰਦੇ ਹੋਏ ਅਸੀਂ ਦੁਨਿਆਵੀ ਰਿਸ਼ਤੇ ਸਾਰੇ ਨਿਭਾਉਂਦੇ ਹਾਂ, ਵੀ ਫਲਾਨਾ ਸਾਡਾ ਰਿਸ਼ਤੇਦਾਰ ਆ, ਉਹਨਾਂ ਦੀ ਖੁਸ਼ੀ ਗਮੀ 'ਚ ਜਾਂਦੇ ਹਾਂ। ਪਰ ਜਦੋਂ ਗੁਰੂ ਵਾਲਾ ਰਾਹ ਆਉਂਦਾ, ਗੁਰੂ ਵਾਲਾ ਪਾਸਾ ਆਉਂਦਾ ਹੈ, ਉਦੋਂ ਕਈ ਲੋਕ ਕੰਨੀ ਕਤਰਾਉਂਦੇ ਵੀ ਛੱਡੋ ਪਰ ਆਪਾਂ ਤਾਂ ਹੋਰ ਪਾਸੇ ਜਾਣਾ, ਇੱਧਰ ਕਿਉਂ ਜਾਣਾ, ਉਧਰੋਂ ਮੂੰਹ ਹੀ ਨਹੀਂ ਹੋਣ ਦਿੰਦਾ। ਸੋ ਪਿਆਰੇ ਖਾਲਸਾ, ਸਭ ਤੋਂ ਉੱਚਾ ਅਤੇ ਸੁੱਚਾ ਪਾਕ ਪਵਿੱਤਰ ਰਸਤਾ ਗੁਰੂ ਅਤੇ ਸਿੱਖ ਵਾਲਾ, ਜੋੜ ਨਿਭ ਜਾਵੇ। ਜਦੋਂ ਗੁਰੂ ਸਾਹਿਬ ਕਿਰਪਾ ਕਰਦੇ ਆ ਨਾ, ਦਰ 'ਤੇ ਆਉਂਦਾ ਏ ਸਿੱਖ, ਗੁਰੂ ਸਾਹਿਬ ਆਪ ਅਪਾਰ ਬਖਸ਼ਿਸ਼ ਕਿਰਪਾ ਕਰਦੇ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਤਰਨ ਤਾਰਨ ਸਾਹਿਬ ਜੋ ਨਗਰ ਵਸਾਇਆ ਏ, ਸੇਵਾ ਕਰਵਾ ਰਹੇ ਹੈ, ਨਾਲ ਵਿਧੀ ਚੰਦ ਵਰਗੇ ਹੈ, ਹੋਰ ਸਿੱਖ ਸੰਗਤਾਂ ਹਨ, ਸ਼ਾਮ ਦਾ ਵੇਲਾ। ਮਹਾਰਾਜ ਨੇ ਕੀ ਕੀਤਾ ਏ, ਸ਼ਬਦੀ ਵਾਲੇ ਪਾਸੇ ਪੰਡੋਰੀ ਨਗਰ ਆ, ਉਦੂਗਾ ਜੰਗਲ ਦਾ ਇਲਾਕਾ ਏ, ਗੁਰੂ ਸਾਹਿਬ ਕਹਿੰਦੇ ਵਿਧੀ ਚੰਦਾ ਆਪਾਂ ਜਾਣਾ ਇਸ ਪਾਸੇ, ਉਹ ਚਲੇ ਗਏ ਮਹਾਰਾਜ, ਉਹ ਚਲੇ ਗਏ ਅਗਲੇ ਪਾਸੇ ਜੰਗਲ ਦਾ ਇਲਾਕਾ ਏ, ਗੁਰੂ ਸਾਹਿਬ ਕਹਿੰਦੇ ਵਿਧੀ ਚੰਦਾ ਇੱਥੇ ਬਹਿਣਾ ਆਪਾਂ। ਹੁਣ ਉਹ ਸੰਗਤ ਜਾਂ ਵਿਧੀ ਚੰਦ ਕਹਿੰਦੇ ਵੀ ਜੇ ਗੁਰੂ ਸਾਹਿਬ ਦੱਸਦੇ ਵੀ ਆਪਾਂ ਜਾਣਾ ਬੈਠਾਂਗੇ, ਤਾਂ ਕੋਈ ਸੁੱਚੀ ਚਾਦਰ ਲਿਆਉਂਦੇ ਗੁਰੂ ਸਾਹਿਬ ਨੂੰ ਬਿਠਾਉਣ ਵਾਸਤੇ। ਬਾਬੇ ਵਿਧੀ ਚੰਦ ਦੇ ਲੱਕ ਨੂੰ ਕਮਰ ਕਸਾ ਬੰਨਿਆ, ਉਹਨੇ ਉਹੀ ਕਮਰ ਕਸਾ ਖੋਲ ਲਿਆ, ਉੱਥੇ ਵਿਛਾਤਾ, ਗੁਰੂ ਸਾਹਿਬ ਬੈਠ ਗਏ ਹੈ, ਸੰਗਤ ਵੀ ਬਹਿ ਗਈ। ਸੰਗਤ ਨੂੰ ਕਹਿੰਦੇ ਜਾਪ ਕਰੋ ਗੁਰੂ ਨਾਨਕ ਦੀ ਬਾਣੀ ਦਾ, ਮਹਾਰਾਜ ਦੀ ਆਪ ਵੀ ਸੁਰਤੀ ਲੱਗ ਗਈ, ਪਰਮੇਸ਼ਰ ਨੇ ਜਾਪ ਹੋ ਰਿਹਾ ਹੈ। ਜਦ ਮੂੰਹ ਹਨੇਰਾ ਹੋਇਆ ਨਾ, ਗਾਂ ਰੋ ਰਸ ਦਾ ਟਾਈਮ ਹੋਣਾ ਹੈ, ਇੱਕ ਸਿੱਖ ਗੁਰੂ ਨਾਨਕ ਦਾ, ਪੰਜਵੇਂ ਪਾਤਸ਼ਾਹ ਦਾ ਸਿੱਖ, ਜਿਹਦਾ ਨਾਂ ਹੈ ਭਾਈ ਹੇਮਾ। ਭਾਈ ਹੇਮਾ ਲੱਕੜ ਦੀਆਂ ਦੋ ਪੰਡਾਂ ਇੱਕ ਸਿਰ 'ਤੇ ਇੱਕ ਐਂ ਕੱਛ ਦਿੱਤੀ, ਦੋ ਪੰਡਾਂ ਲਈ ਆਉਂਦਾ, ਦੇਖਦਾ ਵੀ ਬਹੁਤ ਜਾਣੇ ਬੈਠੇ ਹੈ। ਜਦ ਨੇੜੇ ਜੇ ਆਇਆ ਨਾ, ਉਹ ਕਹਿੰਦਾ ਤਾਂ ਰੱਬ ਬੈਠਾ, ਚਮਕਾਰੇ ਪਏ ਮਹਾਰਾਜ ਦੇ ਪਾਵਨ ਚਿਹਰੇ ਦੇ। ਉਹਨੇ ਕੀ ਕੀਤੀਆਂ, ਦੋਵੇਂ ਪੰਡਾਂ ਰੱਖਤੀਆਂ ਹੈ, ਔਰ ਡੰਡੋਤ ਬੰਦਨਾ ਝੁੱਕ ਕੇ ਕੀਤੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ, ਜਾਂ ਡੰਡੋਤ ਬੰਦਨਾ ਕੀਤੀ ਆ, ਬੈਠਾ ਹੋ ਗਿਆ ਇਹ, ਗੁਰੂ ਸਾਹਿਬ ਨੇ ਨੇਤਰ ਖੋਲ੍ਹੇ ਆ, ਅਤੇ ਭਾਈ ਹੇਮਾ ਕਹਿੰਦਾ ਮਹਾਰਾਜ ਆਓ ਮੇਰੇ ਗ੍ਰਹਿ ਵਿਖੇ, ਚੱਲੋ ਭਾਗ ਲਾਓ। ਗੁਰੂ ਸਾਹਿਬ ਕਹਿੰਦੇ ਸਾਰੀ ਸੰਗਤ ਦੀ ਚੱਲੂ ਸਾਂਭ ਲੇਗਾ, ਕਹਿੰਦਾ ਮਹਾਰਾਜ ਮੈਂ ਕੌਣ ਆ ਸਾਂਭਣ ਵਾਲਾ, ਸਾਂਭਣਾ ਤਾਂ ਤੁਸੀਂ ਹੈ, ਇੱਥੇ ਵੀ ਤੁਸੀਂ ਸਾਂਭਣਾ, ਗਾਂ ਵੀ ਤੁਸੀਂ ਸਾਂਭਣਾ, ਮੇਰੀ ਕੀ ਔਕਾਤ ਆ ਕਿ ਮੈਂ ਰੱਬ ਨੂੰ ਸਾਂਭ ਸਕਾਂ ਜਾਂ ਰੱਬ ਦੀ ਸੰਗਤ ਨੂੰ ਸਾਂਭ ਸਕਾਂ। ਮਹਾਰਾਜ ਤੁਸੀਂ ਆਓ, ਜਿੰਨੇ ਮਰਜ਼ੀ ਹੋ, ਤੁਹਾਡੀ ਕਿਰਪਾ ਕਲਾ ਵਰਤਣੀ ਹੈ। ਪੰਜਵੇਂ ਪਾਤਸ਼ਾਹ ਚਲੇ ਗਏ, ਹੁਣ ਸੰਗਤਾਂ ਵੀ ਆ ਗਈਆਂ, ਆਂਢ ਗੁਆਂਢ ਵਾਲੇ ਵੀ, ਗੁਰੂ ਸਾਹਿਬ ਆਏ ਹੈ, ਅਤੇ ਉਹਨਾਂ ਨੇ ਰਾਸ਼ਨ ਤਿਆਰ ਕੀਤਾ ਹੈ, ਭੋਜਨ ਪ੍ਰਸ਼ਾਦਾ ਛਕਾਏ। ਗੁਰੂ ਸਾਹਿਬ ਉੱਥੇ ਰਾਤ ਰਹੇ, ਰਾਤ ਰਹੇ, ਅੰਮ੍ਰਿਤ ਵੇਲਾ ਹੋਇਆ, ਫਿਰ ਜਸ ਕੀਰਤੀ ਹੋਈ, ਭਜਨ ਪਾਠ ਹੋਇਆ ਹੈ, 10 ਵਜੇ ਹੈ। ਸੋ ਪਿਆਰੇ ਖਾਲਸਾ ਜੀ, ਗੁਰੂ ਸਾਹਿਬ ਹੁਣ ਜਾਣ ਲੱਗੇ ਆ, ਕਹਿੰਦੇ ਚੰਗਾ ਭਾਈ ਹਿੰਮਿਆ, ਅਸੀਂ ਚੱਲੇ ਹਾਂ, ਸੰਗਤ ਵੀ ਚੱਲੀ ਹੈ। ਗੁਰੂ ਸਾਹਿਬ ਚਲੇ ਗਏ,
ਸੰਗਤ ਵੀ ਤੁਰ ਪਈ ਹੈ ਤੇ ਭਾਈ ਹੇਮਾ ਖੜਾ, ਭਾਈ ਹੇਮਾ ਆਵਾਜ਼ ਮਾਰਦਾ ਕਹਿੰਦਾ ਪਾਸ਼ਾ ਰੁਕ ਜੋ, ਹਜੇ ਨਾ ਜਾਇਓ। ਕਈ ਮਨਮੁੱਖ ਵਿਰਤੀ ਵਾਲੇ ਲੋਕ ਕਹਿੰਦੇ ਵੀ ਇਹ ਹੁਣ ਗੁਰੂ ਤੋਂ ਕੁਛ ਮੰਗੂਗਾ, ਇਹਨੇ ਰਾਤ ਰੱਖਿਆ ਸੇਵਾ ਕੀਤੀ ਹੈ ਵੀ ਗੁਰੂ ਤੋਂ ਮੰਗਣਾ ਤਾਂ ਗੁਰੂ ਤੋਂ ਹੀ ਹੈ, ਜੇ ਗੁਰੂ ਦੇਊਗਾ ਦੂਜੇ ਨੂੰ ਕੀ ਗਾ, ਇਸ ਗੱਲ ਦਾ ਕਿਉਂ ਸਾੜਾ ਬਈ, ਮੰਗਣਾ ਤਾਂ ਗੁਰੂ ਤੋਂ, ਗੁਰੂ ਨੇ ਦੇਣਾ ਹੈ। ਆਮ ਬੰਦਾ ਜੇ ਦੇਊਗਾ ਵੀ ਦਸ ਵਾਰੀ ਜਣਾਊ, ਮੈਂ ਆਹ ਦਿੱਤਾ ਤੇਰੀ ਆਹ ਹੈਲਪ ਕੀਤੀ ਹੈ। ਮਹਾਰਾਜ ਮੁੜੇ ਆਏ, ਜਦੋਂ ਮਹਾਰਾਜ ਮੁੜੇ ਆਏ ਪੰਜਵੇਂ ਪਾਤਸ਼ਾਹ ਭਾਈ ਹੇਮਾ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਜਿਹੜਾ ਕਾਰਜ ਕਰਨ ਆਏ ਸੀ ਉਹ ਤਾਂ ਕਰਜੋ। ਮਹਾਰਾਜ ਤਾਂ ਹੁਣ ਜਾਣੀ ਜਾਣ ਹੈ। ਮਹਾਰਾਜ ਕਹਿੰਦੇ ਠੀਕ ਹੈ, ਕਾਰਜ ਰਹਿੰਦਾ ਸੀ ਤੈਨੂੰ ਵੀ ਯਾਦ ਹੈ, ਕਾਰਜ ਕਰਕੇ ਜਾਵਾਂਗੇ। ਮਹਾਰਾਜ ਬੈਠੇ ਹੋ ਗਏ, ਭਾਈ ਹੇਮਾ ਕੋਲੇ ਬੈਠਾ ਹੈ। ਸੋ ਪਿਆਰੇ ਖਾਲਸਾ ਜੀ, ਸਾਰੀਆਂ ਸੰਗਤਾਂ ਨੂੰ ਮਹਾਰਾਜ ਕਹਿੰਦੇ ਨਾਮ ਜਪੋ, ਨਾਮ ਜਪੋ, ਫਿਰ ਬਾਣੀ ਦੇ ਪ੍ਰਵਾਹ ਚੱਲੇ ਆ, ਨਾਮ ਜਪਿਆ ਹੈ। ਸੋ ਪਿਆਰੇ ਖਾਲਸਾ ਜੀ, ਸਿੱਖ ਨੂੰ ਸੋਝੀ ਸੀ, ਗੁਰੂ ਸਾਹਿਬ ਨੇ ਬਖਸ਼ੀ ਹੈ, ਸ਼ਾਮ ਦਾ ਵੇਲਾ ਹੋਇਆ ਹੈ, ਭਾਈ ਹੇਮਾ ਗੁਰੂ ਸਾਹਿਬ ਦੇ ਸਨਮੁਖ ਬੈਠਾ ਹੋਇਆ, ਨਾਮ ਜਪਦਾ ਹੋਇਆ ਆਪਣਾ ਸਰੀਰ ਪ੍ਰਾਣ ਤਿਆਗ ਦਿੰਦਾ ਹੈ, ਲਾਸ਼ ਰਹਿ ਜਾਂਦੀ ਹੈ ਗੁਰੂ ਦੇ ਬੁੱਕਲ 'ਚ। ਆਏ ਉਹਨੇ ਇਹ ਕਿਹਾ ਸੀ ਸੱਚੇ ਪਾਤਸ਼ਾਹ ਮੇਰੀ ਸ਼ਾਮਾਂ ਨੂੰ ਮੌਤ ਆ, ਮੇਰਾ ਅੰਤਮ ਸੰਸਕਾਰ ਤੁਸੀਂ ਆਪਦੇ ਹੱਥਾਂ ਨਾਲ ਕਰਕੇ ਜਾਣਾ। ਤੇ ਮਹਾਰਾਜ ਅੰਤਮ ਸੰਸਕਾਰ ਆਪਦੇ ਹੱਥਾਂ ਦੇ ਨਾਲ ਕਰਕੇ ਭਾਈ ਹੇਮੇ ਦਾ ਮੁੜੇ ਆ। ਸਾਰੇ ਜਾਣੇ ਹੈਰਾਨ ਹੋ ਗਏ ਵੀ ਗੁਰੂ ਸਾਹਿਬ ਦੀ ਕੈਸੀ ਕਲਾ ਹੈ। ਹੇ ਹੈਰਾਨ ਹਾਂ ਤੇਰੀਆਂ ਕੁਦਰਤਾਂ ਤੋਂ, ਬੜੇ ਜਗਤ ਮੇਂ ਖੇਲ ਕਮਾਲ ਕਰਤੇ, ਕਦੇ ਕੰਗਲਿਆਂ ਦੇ ਸੀਸ ਤੇ ਤਾਜ ਰੱਖਦਾ, ਲਾ ਕੇ ਗੱਦੀਆਂ ਭੂਪ ਕੰਗਾਲ ਕਰਤੇ। ਦਾਤਾ ਜਿਸ ਤੋਂ ਬਦਲਦੇ ਨਜ਼ਰ ਤੇਰੀ, ਹੌਲੇ ਕੌਡੀਓ ਕੱਖਾਂ ਦੇ ਲਾਲ ਕਰਤੇ, ਜਿਹਨੂੰ ਪੁੱਛੇ ਨਾ ਕੋਈ ਦਰਬਾਰ ਸਿੰਘਾ ਕਰ ਨਜ਼ਰਾਂ ਨਜ਼ਰ ਨਿਹਾਲ ਕਰਤੇ। ਜਿਹਦਾ ਕੋਈ ਨਹੀਂ ਹੈ ਉਹਦਾ ਗੁਰੂ ਹੈ, ਜਿਹਨੇ ਗੁਰੂ ਦੀ ਸ਼ਰਨ ਤੱਕੀ ਹੈ ਗੁਰੂ ਰਖਵਾਲੇ ਬਣਦੇ ਹੈ। ਸੰਗਤ ਕਹਿੰਦੀ ਸੇਠ ਕਰੋੜੀ ਕਹਿੰਦਾ ਇਹ ਘੋੜੇ ਸੱਚੀ ਸਰਕਾਰ ਦੇ ਹੈ। ਉਹ ਝੂਠੀ ਸਰਕਾਰ ਦੇ ਬੰਦੇ ਖੁਸ਼ ਹੋ ਗਏ, ਕਹਿੰਦੇ ਸੱਚੀ ਸਰਕਾਰ ਤਾਂ ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹਜਹਾਂ ਹੈ, ਦਿੱਲੀ ਦੇ ਤਖ਼ਤ 'ਤੇ ਬੈਠਾ ਹੈ। ਦਰੋਗਾ ਸੌਂਦੇ ਖਾਂ ਕਹਿੰਦਾ ਸੂਬਾ ਕਾਸ਼ੋ ਬੇਗ ਹੈ, ਇਹ ਸੱਜਾ ਹੱਥ ਹੈ, ਇਹ ਸ਼ਾਹਜਹਾਂ ਦਾ ਸੱਜਾ ਹੱਥ, ਆਹੀ ਤਾਂ ਸੱਚੀ ਸਰਕਾਰ। ਲਿਆ ਫੜਾ ਘੋੜਿਆਂ ਦੀਆਂ ਵਾਂਗਾਂ ਫੜਾ, ਅਸੀਂ ਆਪਦੇ ਰਾਹ ਜਾਈਏ, ਤੁਸੀਂ ਆਪਦੇ ਰਾਹ ਜਾਓ। ਸੇਠ ਕਹਿੰਦਾ ਇਹ ਕਿਹੜੀ ਸੱਚੀ ਸਰਕਾਰ ਹੈ, ਅਸੀਂ ਨਹੀਂ ਜਾਣਦੇ ਸਰਕਾਰ ਨੂੰ, ਸਾਡੀ ਤਾਂ ਸਰਕਾਰ ਮੀਰੀ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਨਾਨਕ ਦੇ ਤਖ਼ਤ 'ਤੇ ਬੈਠੇ ਹੈ, ਉਹ ਸੱਚੀ ਸਰਕਾਰ ਹੈ। ਉਹ ਦੁਸ਼ਟ ਬੁੱਧੀ ਵਾਲੇ ਲੋਕ ਕਹਿੰਦੇ ਸਾਧਾ ਸੰਤਾਂ ਨੂੰ ਕੀ ਲੋੜ ਪਈ ਆ ਘੋੜਿਆਂ ਦੀ, ਇਹ ਤਾਂ ਰਾਜੇ ਮਹਾਰਾਜਿਆਂ ਕੋਲ ਸੋਭਦੇ ਹੈ। ਸੇਠ ਕਰੋੜੀ ਕਹਿੰਦਾ ਤੁਹਾਡੀ ਸਰਕਾਰ ਨਹੀਂ ਖਰੀਦ ਸਕਦੀ, ਨਾ ਹੀ ਅਸੀਂ ਵੇਚਣੇ, ਨਾ ਹੀ ਦੇਣੇ ਹੈ। ਸਵਾਲ ਜਵਾਬ ਹੋਏ ਹੈ, ਅਖੀਰ ਹੱਦ ਕਰਤੀ ਹੈ, ਇੱਕ ਪ੍ਰੇਮ ਭੇਟਾ ਧੱਕੇ ਨਾ ਖੁੰਦੇ, ਕਹਿੰਦੇ ਜਾਓ ਬਾਣੀਆ ਲਾਲੀ ਜੋਰ, ਜੇ ਤੇਰਾ ਗੁਰੂ ਸੱਚੀ ਸਰਕਾਰ ਹੋਇਆ ਲਾਹੌਰ ਦੇ ਕਿਲੇ 'ਚੋਂ ਨਾ ਘੋੜੇ ਵਾਪਸ ਲੈ, ਉਹਨੇ ਝੂਠੀ ਸਰਕਾਰ ਕਹਿ ਦੀ, ਝੂਠੀ ਸਰਕਾਰ ਸਮਝੀ। ਉਹ ਜਾਲਮਣੇ ਧੱਕੇ ਨਾਲ ਘੋੜੇ ਖੋਹ ਕੇ ਲਾਹੌਰ ਦੇ ਕਿਲੇ ਵਿੱਚ ਬੰਦ ਕਰਦੇ ਹੈ। ਸਾਰੀ ਸੰਗਤ ਨਿਰਾਸ਼ਾ ਦੇ ਆਲੇ ਵਿੱਚ ਬੈਠੀ ਹੈ। ਮਸਾਂ ਰਾਤ ਲੰਘੀ, ਅੰਮ੍ਰਿਤ ਵੇਲਾ ਹੋਇਆ ਹੈ, ਫਿਰ ਇਸ਼ਨਾਨ ਕੀਤਾ ਹੈ, ਜਾਪ ਕਰਦੇ ਕਰਦੇ ਉੱਥੋਂ ਤੁਰ ਪਏ ਹੈ। ਅੰਮ੍ਰਿਤਸਰ ਪਹੁੰਚੇ ਹੈ, ਪੁੱਛਦੇ ਹੈ ਮੀਰੀ ਪੀਰ ਦੇ ਮਾਲਕ ਕਿੱਥੇ ਹੈ। ਸੇਵਾਦਾਰ ਕਹਿੰਦੇ ਚਾਹ ਪ੍ਰਸ਼ਾਦਾ ਲੰਗਰ ਭੋਜਨ ਛਕੋ, ਫਿਰ ਦੱਸਦੇ ਹਾਂ ਕਿੱਥੇ। ਕਹਿੰਦੇ ਸਾਨੂੰ ਕਿੱਥੇ ਭੁੱਖ ਲੱਗਦੀ ਹੈ, ਪਾਣੀ ਦੀ ਬੂੰਦ ਅੰਦਰ ਹੀ ਜਾਂਦੀ, ਸਾਹਿਬ ਦੱਸੋ ਕਿੱਥੇ ਹੈ, ਦਰਸ਼ਨ ਕਰਾਓ। ਸੇਵਾਦਾਰ ਕਹਿੰਦੇ ਗੁਰੂ ਸਾਹਿਬ ਮੀਰੀ ਪੀਰ ਦੇ ਮਾਲਕ ਮਾਲਵੇ ਦੀ ਧਰਤੀ 'ਤੇ ਆ, ਭਾਈ ਰੂਪੇ ਬੈਠੇ ਹੈ, ਉੱਥੋਂ ਦੀਆਂ ਸੰਗਤਾਂ ਨੂੰ ਨਿਵਾਜ ਰਹੇ ਹੈ। ਸੋ ਪਿਆਰੇ ਖਾਸ, ਇਹ ਜੱਥਾ ਉੱਥੋਂ ਤੁਰ ਪਿਆ ਹੈ, ਉੱਥੋਂ ਤੁਰਿਆ ਹੈ, ਉੱਥੋਂ ਤੁਰੇ ਹਨ, ਅਤੇ ਸਾਰਾ ਜੱਥਾ ਭਾਈ ਰੂਪੇ ਪਹੁੰਚਿਆ। ਗੁਰੂ ਸਾਹਿਬ ਤਖ਼ਤ 'ਤੇ ਬੈਠੇ ਹੈ, ਡੰਡਾਉਤ ਵੰਦਨਾ ਕਰਕੇ ਰੋਣ ਲੱਗ ਗਿਆ। ਫਿਰ ਕਰੋੜੀ ਫਿਰ ਰੋਣ ਲੱਗ ਗਿਆ, ਮੇਰੀ ਪੀਰ ਦੇ ਮਾਲਕ ਛੇਵੇਂ ਪਾਤਸ਼ਾਹ ਜਾਣੀ ਜਾਣ, ਸਤਿਗੁਰੂ ਕਹਿੰਦੇ ਘੱਟ ਘੱਟ ਕੇ ਅੰਦਰ ਕੀ ਜਾਣ, ਤੇ ਭਲੇ ਬੁਰੇ ਕੀ ਪੀਰ ਪਛਾਣ, ਤੇ ਗੁਰੂ ਤਾਂ ਜਾਣੀ ਜਾਣ ਹੈ, ਚਾਹੇ ਜਦੋਂ ਮਰਜ਼ੀ ਮਿਲਿਆ ਹੋਵੇ। ਗੁਰੂ ਸਾਹਿਬ ਕਹਿੰਦੇ ਸੇਠ ਉਹ ਬੇਟਾ, ਉਹ ਜਦ ਤੂੰ ਉਦੋਂ ਸਾਡੇ ਕੋਲ ਆਇਆ ਸੀ ਉਦੋਂ ਵੀ ਰੋਂਦਾ ਸੀ, ਹੁਣ ਵੀ ਰੋਈ ਜਾਂਦਾ, ਉਹ ਤੈਨੂੰ ਗੁਰੂ ਨਾਨਕ ਦੇ ਦਰ ਤੋਂ ਸਾਰੇ ਪਦਾਰਥ ਤਾਂ ਲੈਤੇ ਹੈ, ਕੋਈ ਕਮੀ ਨਹੀਂ ਰਹੀ, ਕਿ ਤੇਰੀ ਰੋਣ ਦੀ ਆਦਤ ਜਾਂਦੀ ਨਹੀਂ ਹੈ। ਕਈ ਲੋਕਾਂ ਦੇ ਕੋਲ ਜੇ ਸਾਰਾ ਕੁਝ ਹੋਵੇ, ਅੰਦਰੋਂ ਅੰਦਰੋਂ ਰੱਜੇ ਹੁਣ ਦਿਖਾਵਾ ਕਰਦੇ ਆ, ਬਾਹਰੋਂ ਰੱਜੇ ਹੁਣ ਅੰਦਰੋਂ ਰੱਜਣ ਦਾ ਵਿਖਾਵਾ ਕਰਦੇ, ਨੀਤ ਨਹੀਂ ਭਰਦੀ ਉਹਨਾਂ ਦੀ, ਉਹਨਾਂ ਦਾ ਕੰਮ ਰੋਈ ਜਾਣਾ, ਰੋਈ ਜਾਣਾ, ਰੋਈ ਜਾਣਾ। ਮਹਾਰਾਜ ਕਹਿੰਦੇ ਤੂੰ ਉਸੇ ਸ਼੍ਰੇਣੀ 'ਚ ਤਾਂ ਨਹੀਂ ਆਉਂਦਾ,
ਵੀ ਸਾਰਾ ਕੁਝ ਲੈ ਕੇ ਵੀ ਰੋਈ ਜਾਂਦਾ, ਕਹਿੰਦਾ ਨਹੀਂ ਮਹਾਰਾਜ ਉਦੋਂ ਰੋਣ ਦਾ ਕਾਰਨ ਹੋਰ ਸੀਗਾ, ਹੁਣ ਕਾਰਨ ਹੋਰ ਹੈ। ਗੁਰੂ ਸਾਹਿਬ ਕਹਿੰਦੇ ਮੂੰਹੋਂ ਦੱਸ, ਉਹ ਕਹਿੰਦਾ ਤੁਸੀਂ ਜਾਣੀ ਜਾਣੋ। ਮਹਾਰਾਜ ਕਹਿੰਦੇ ਜਾਣੀ ਜਾਣ ਤਾਂ ਹੈਗੇ ਨੇ, ਆਹ ਕਿੰਨੀ ਸੰਗਤ ਬੈਠੀ, ਇਹਨਾਂ ਨੂੰ ਕਿਵੇਂ ਪਤਾ ਲੱਗੂਗਾ। ਹੁਣ ਧਾਹਾਂ ਮਾਰ ਕੇ ਸੇਠ ਕੌੜੀ ਸਾਰੇ ਵਿਥਿਆ, ਜਿਵੇਂ ਮੀਰੀ ਪੀਰ ਦੇ ਮਾਲਕ ਆ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਹਿੰਦੇ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਹੋਈ, ਮੈਂ ਇਸ ਗੱਲ ਤੋਂ ਨਹੀਂ ਮੁੱਕਰਦਾ, ਨਾ ਮੇਰਾ ਪਰਿਵਾਰ ਮੁੱਕਰੇ, ਜਦ ਤੱਕ ਸੰਸਾਰ ਤੇ ਰਹਾਂਗੇ ਤੇਰੀ ਜਸ ਕੀਰਤੀ ਕਰਾਂਗੇ। ਔਰ ਮੈਂ ਤਾਂ ਹੁੱਬ ਕੇ ਦੱਸਦਾ ਹੋਰਾਂ ਨੂੰ ਵੀ ਆਓ, ਜੇ ਕੋਈ ਕਿਸੇ 'ਚ ਕਮੀ ਹੈ, ਕਿਸੇ 'ਚ ਘਾਟ ਹੈ, ਕਿਸੇ ਨੂੰ ਦੁੱਖ ਦਲਿੱਦਰ ਹੈ, ਕਿਸੇ ਨੂੰ ਤਕਲੀਫ ਹੈ, ਉਹ ਮੇਰੇ ਸੱਚੇ ਪਾਤਸ਼ਾਹ ਕੋਲ ਚੱਲੋ, ਤੁਹਾਨੂੰ ਨਵਾਜ ਦੂ ਜਿਵੇਂ ਮੈਨੂੰ ਗਰੀਬ ਨੂੰ ਨਵਾਜਿਆ ਏ। ਮੈਂ ਤਾਂ ਰੌਲਾ ਪਾਉਂਦਾ ਫਿਰਦਾ ਏ। ਮਹਾਰਾਜ ਤੁਹਾਡੀ ਕਿਰਪਾ ਹੋਈ, ਮੈਂ ਦਸਵੰਧ ਕੱਢਿਆ ਇੱਕ ਸਾਲ ਬਾਅਦ, ਉਹ 5 ਲੱਖ ਬਣ ਗਿਆ, ਮੈਂ ਘੋੜੇ ਖਰੀਦੇ, ਪੁੱਤਾਂ ਨੂੰ ਪਾਲੇ ਹੈ। ਜਦ ਅਰਸ਼ਾਂ ਨੂੰ ਉਡਾਰੀਆਂ ਲਾਉਣ ਲੱਗ ਗਏ, ਅਸੀਂ ਕਾਬੁਲ ਤੋਂ ਤੁਰੇ ਸੀਗੇ, ਜ਼ਾਲਮਾਂ ਨੇ ਧੱਕੇ ਨਾਲ ਘੋੜੇ ਸਾਥੋਂ ਕੋਹੇ ਹੈ। ਲਓ ਸੁਣੋ ਸਾਰੀ ਵਿਥਿਆ, ਸੇਠ ਕਰੋੜੀ ਰੋ ਕੇ ਜਿਵੇਂ ਸਾਹਿਬ ਮੀਰੀ ਪੀਰ ਦੇ ਮਾਲਕਾਂ ਨੂੰ ਦੱਸਦਾ ਏ ਵੀ ਮੈਥੋਂ ਘੋੜੇ ਸਤਿਗੁਰੂ ਜੀ ਖੋਲੀ ਹੈ, ਸੂਬੇ ਨੇ ਘੋੜਿਆਂ ਦੀ ਜੋੜੀ, ਮੇਰੇ ਸਾਥੀ ਬਿਆਨ ਆ।

ਪਾਤਸ਼ਾਹ ਨੂੰ ਰੋ ਰੋ ਕੇ ਸਾਰੀ ਵਿੱਥਿਆ ਦੱਸਦਾ। ਇਸ ਤੋਂ ਅੱਗੇ ਦਾ ਇਤਿਹਾਸ ਕੱਲ੍ਹ ਦੇ ਦੀਵਾਨਾਂ 'ਚ ਸਰਵਣ ਕਰਾਵਾਂਗੇ। ਗੁਰੂ ਸਾਹਿਬ ਦੇ ਇਤਿਹਾਸ ਉੱਚੇ ਅਤੇ ਸੁੱਚੇ ਬੋਲਦਿਆਂ ਤੋਂ ਗਲਤੀਆਂ ਹੋਈ ਜਾਂਦੀਆਂ। ਗੁਰੂ ਸਾਹਿਬ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ਿਆ। ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ ਆਓ। ਹੁਣ ਛੇ ਪੌੜੀਆਂ ਅਨੰਦ ਸਾਹਿਬ ਜਾਪ ਹੋਣਾ, ਫਿਰ ਗੁਰੂ ਸਾਹਿਬ ਦੇ ਚਰਨਾਂ 'ਚ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਹੋਣੀ ਹੈ। ਇਸੇ ਤਰ੍ਹਾਂ ਸਜੇ ਰਿਹੋ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

0: ਸੱਚ ਨਾਮ ਆਧਾਰਮ ਰਾਜਨ
1: ਭੁੱਖਾਂ ਸਾ ਭਗਵਾਈਆਂ
0: ਕਰ ਸਾਤ ਸੁਖ ਮਨ ਆਏ ਵਸੇ ਆਜਨ
1: ਇੱਛਾ ਸਾ ਬਵਜਾਈਆਂ
0: ਸਦਾ ਕੁਰਬਾਨ ਕੀਤਾ ਗੁਰਵਿਟ
1: ਹੋ ਜੇਤੀਆਂ ਵਡਿਆਈਆਂ
0: ਕਹ ਨਾਨਕ ਸੁਣੋ ਸੰਤੋ ਸ਼ਬਦ।

0: ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
1: ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾ ਉਹਨਾ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਨਡਿੱਠ ਕੀਤਾ

ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨਾ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ, ਸਿੰਘਾਂ ਸਿੰਘਣੀਆਂ ਦੀ ਕਮਾਈ ਦਾ

ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਏ। ਤਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ।

ਗੁਰ ਧਾਮਾ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰ ਜੀ ਆਪ ਜੀ ਦੀ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਦੇ ਦੀਵਾਨ ਸਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਚੱਲ ਰਹੀ, ਲੜੀਵਾਰ ਕਥਾ, ਗੁਰਮਤ ਵਿਚਾਰਾਂ ਹੋਈਆਂ, ਢਾਡੀ ਸਿੰਘਾਂ ਨੇ ਇਤਿਹਾਸ ਬਿਆਨ ਕੀਤਾ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਗਾਇਨ ਹੋਏ, ਸਤਿਗੁਰੂ ਜੀ ਕਿਰਪਾ ਕਰਨੀ ਸਮੁੱਚੀ ਸੇਵਾ ਨਿਭਾਉਂਦੇ ਹਾਂ, ਬਾਣੀ ਪੜ੍ਹਦੇ ਹਾਂ, ਹਜ਼ੂਰੀ ਵਿੱਚ ਵਿਚਰਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉਦਮ ਬਖਸ਼ਣੇ। ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ।

ਮਾਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ। ਇਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ, ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਕਿਰਪਾ ਕਰੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਅਸੀਸ ਬਖਸ਼ੋ ਜੀ। ਸਹੀ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ।

ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ

ਤਾਂ ਸਰਬ ਸੁਖ ਪਾਵਹਿ ਮੇਰੇ ਮਨਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰਿ।

ਤਾ ਸਰਬ ਸੁਖ ਪਾਵਹਿ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ ਜਹਿ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਏ ਮਤ ਦੀਨੀ ਜਪ ਹਰ ਭਵਜਲ ਤਰਨਾ ਜਹਿ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਏ ਮਤ ਦੀਨੀ ਜਪ ਹਰ ਭਵਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀਓ ਸਹਿਲਾ ਰਾਗਵੀ ਦੀਪਕੀ ਮਹੱਲਾ ਪਹਿਲਾ ਕਾਹੇ ਵਿਚਾਰੋ ਤਿਤ ਕਰ ਗਾਵੋ ਸਹਿਲਾ ਸਿਮਰਿਹੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ ਹਉ ਵਾਰੀ ਜਿਤ ਸੁਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਭਾਲੀਅਨ ਦੇਖੇ ਗਾ ਦੇ ਮਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸਦਾ ਤੇ ਕਮਨ ਸਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾ ਬਹੁ ਤੇਲ ਦੇਹੋ ਸੱਜਣੇ ਅਸੀਸੜੀਆਂ ਜਿਉਂ ਹੋਏ ਸਾਹਿਬ ਸਿਉਂ ਮੇਲ ਘਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਅਵਨ ਰਾਗਾਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੌਰ ਗੌਰ ਏਕੋ ਵੇਸੇ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸੈ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹੋ ਹੋਵਾ ਸੂਰਜ ਏਕੋ ਰੋਤਿਆ ਅਨੇਕ ਨਾਨਕ ਕਰਤੇ ਕੇ ਕੇਥੇ ਵੇ ਸੁਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਹ ਜੰਤ ਭੇਰੀ ਰਹਾਉ ਸਹਿ ਸਤਾਵ ਨੈਨ ਨਨ ਨੈਨ ਹੈ ਤੋਹੇ ਕੋ ਸਹਿ ਸਮੂਰਤ ਨਨਾਇਕ ਤੋਹੀ ਸਹਿ ਪਦ ਨਾਨਕ ਪਦ ਗੰਧ ਬਿਨ ਸਹਿ ਸਤਵ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੋ ਆਰਤੀ ਹੋਏ ਹਰਿ ਚਰਨ ਕਵਲ ਮਕਰੰਦ ਲੋਭਿਤ ਮਨੋ ਆਨ ਦਿਨੋ ਮੋਹਿ ਆਈ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕੋ ਹੋਏ ਜਾਂ ਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਾ ਸਾਧਨਾ ਜਾਣਿਆ ਤਿਨਯੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚੱਲੈ ਚੁਬੇ ਦੁਖ ਪਾਵ ਹੈ ਜਮ ਕਾਲ ਸਹੇ ਸਿਰ ਡੰਡਾ ਹੈ
ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ, ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ, ਆਉਦ ਘਟੇ ਦਿਨ ਸੂਰੈ ਨਾਰੇ, ਮਨ ਗੁਰਮਿਲ ਕਾ ਸਵਾਰੇ ਰਹਾਉ, ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸਹੇ ਜਗਾਏ ਪਿਆਏ ਰਾਸਿਆ ਕਥ ਕਥਾ ਤਨ ਜਾਨੀ।

ਸਭ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਮੇਰਾ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨਉ ਨਿਦਾਵੇ ਧਾਏ ਸਭ ਥਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੇ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਅੰਤਰਜਾਮੀ ਕਿਰਪਾ ਨਿਧਾਨ ਸਤਿਗੁਰੂ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਲੱਖ ਲੱਖ ਸ਼ੁਕਰ ਹੈ ਆਪ ਜੀ ਨੇ ਮਹਾਨ ਕਿਰਪਾਲਤਾ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਇਸ ਵੇਲੇ ਤੱਕ ਤਖਤਾਂ 'ਤੇ ਪ੍ਰਕਾਸ਼ਮਾਨ ਹੁੰਦਿਆਂ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਉਪਦੇਸ਼ ਬਖਸ਼ਿਸ਼ ਕਰਕੇ ਨਦਰੋ ਨਦਰ ਨਿਹਾਲ ਕੀਤਾ ਹੈ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਦੀ ਸਮਾਪਤੀ ਉਪਰੰਤ ਆਪ ਜੀਆਂ ਦੀ ਸੇਵਾ ਸੰਭਾਲ ਹੋਈ ਸੋਹਿਲਾ ਸਾਹਿਬ ਜੀ ਦੇ ਪਾਠ ਹੋਏ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਸਮੁੱਚੀ ਸੇਵਾ ਨਿਭਾਉਂਦਿਆਂ ਬੇਅੰਤ ਗਲਤੀਆਂ ਭੁੱਲਾਂ ਬਖਸ਼ ਲੈਣੀਆਂ ਅਗਾਹਾਂ ਵਾਸਤੇ ਸੁਮਤ ਪ੍ਰਦਾਨ ਕਰਨੀ ਸਭਨਾ ਦੇ ਸੀਸ 'ਤੇ ਆਪਣਾ ਮਿਹਰ ਪ੍ਰਿਆਤ ਰੱਖਣਾ ਆਪਣੇ ਦਰੋ ਘਰੋਂ ਨਾਮ ਦੀ ਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤਿਲਫੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਤਿਗੁਰੂ ਜੀ ਚਾਰ ਪਹਿਰ ਦਿਨ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਇਆ ਰਹਿਣ ਆਈ ਭਾਣੇ ਵਿੱਚ ਸੁੱਖ ਸੁਖਾ ਰਾਹੀਂ ਬਤੀਤ ਕਰਵਾਉਣੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਕਰੋ ਕਿਰਪਾਲਤਾ ਆਪਣੇ ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁੱਖ ਆਸਣਾਂ 'ਤੇ ਵਿਸਰਾਮ ਕਰੋ ਸੰਗਤਾਂ ਨੂੰ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਜੀ ਸੁੱਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਜਾਏ

Yeah.

Steve Gossett.

जत कियो प्राण धनख चढ़ायो सत जस हंदा

aqui, né?

ਰਾਗ ਦੀ ਮੂਰਤੀ ਚੌਥੇ ਗੁਰੂ ਦੇਵ ਗੁਰੂ ਰਾਮਦਾਸ ਇਤਨੇ ਪਿਆਰੇ ਬਚਨ ਇਤਨੇ ਸਿੰਪਲ ਕਿਸੇ ਵਿਦਵਤਾ ਦੀ ਲੋੜ ਨਹੀਂ ਇਹਨਾਂ ਬਚਨਾਂ ਨੂੰ ਸਮਝਣ ਵਾਸਤੇ ਥੋੜ੍ਹੀ ਜਿਹੀ ਬੁੱਧੀ ਵੀ ਕੰਮ ਚਲਾ ਦੇ ਕਿਉਂਕਿ ਹਿਰਦੇ ਦਾ ਸੰਬੰਧ ਹੈ ਥੋੜ੍ਹੀ ਜਿਹੀ ਹਿਰਦੇ ਦੀ ਸੋਝੀ ਹੋਏ ਦਿਲੋਂ ਭਾਓ ਦੀ ਸੋਝੀ ਹੋਏ ਪ੍ਰੇਮ ਦੀ ਜਿਹੜੀ ਕਿ ਸਾਡੇ ਵਿੱਚ ਬੀਜ ਮੰਤਰ ਕਰਕੇ ਹੁੰਦੀ ਹੈ ਉਹ ਪ੍ਰੀਤ ਦਾ ਗੁਣ ਉਹ ਪ੍ਰੇਮ ਦਾ ਗੁਣ ਵੀ ਗੈਟ ਇਟ ਫਰੋਮ ਬਾਈਬਲ ਕੋਈ ਪਾਉਂਦਾ ਨਹੀਂ ਈਵਨ ਇਟਸ ਇਨ ਦਾ ਐਨੀਮਲ ਖੂੰਖਾਰ ਜਾਨਵਰ ਦੇ ਵਿੱਚ ਵੀ ਉਹ ਪ੍ਰੀਤ ਪਾਈ ਹੈ ਆਪਾਂ ਸਭ ਜਾਣਦੇ ਹਾਂ ਕਿ ਖੂੰਖਾਰ ਜਾਨਵਰ ਦਾ ਬੱਚਾ ਵੀ ਜਿਹੜੀ ਸ਼ੇਰਨੀ ਹੈ ਕਿਸ ਤਰੀਕੇ ਨਾਲ ਆਪਣੇ ਬੱਚੇ ਨੂੰ ਪਾਲਦੀ ਉਹ ਪ੍ਰੀਤ ਹੈ ਸੋ ਬਾਈ ਬਰਥ ਜਨਮ ਤੋਂ ਇਹ ਪ੍ਰੀਤ ਸਾਡੇ ਵਿੱਚ ਹੈ ਗੁਣ ਤੇ ਹੈ ਪਰ ਉਸਨੂੰ ਕਿਸ ਪਾਸੇ ਅਸੀਂ ਲਾਉਂਦੇ ਹਾਂ ਉਹ ਡਿਪੈਂਡ ਕਰਦਾ ਉਸ 'ਤੇ ਡਿਪੈਂਡ ਕਰਦਾ ਸਭ ਕੁਛ ਇੱਥੇ ਸਤਿਗੁਰੂ ਗੁਰੂ ਰਾਮਦਾਸ ਕਹਿੰਦੇ ਨੇ ਗੁਣ ਗਾਓ ਸਤਿਗੁਰੂ ਦੇ ਨਾਲ ਧਿਆਨ ਲਾ ਕੇ ਸਤਿਗੁਰੂ ਨੂੰ ਧਿਆਨ ਵਿੱਚ ਰੱਖ ਕੇ ਹੁਣ ਸਾਡਾ ਸਭ ਦਾ ਕਿਸੇ ਨਾ ਕਿਸੇ ਗੁਰੂ ਕਿਸੇ ਦਾ ਗੁਰੂ ਨਾਨਕ ਸਾਹਿਬ ਨਾਲ ਕਿਸੇ ਦਾ ਗੁਰੂ ਰਾਮਦਾਸ ਕਿਸੇ ਦਾ ਗੁਰੂ ਅਰਜਨ ਕਿਸੇ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਸੇ ਦਾ ਡਾਇਰੈਕਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਇਸ ਤਰ੍ਹਾਂ ਜੁਗਤੀ ਦੱਸਦੇ ਨੇ ਕਿ ਗਾਓ ਸੋ ਸਤਿਗੁਰੂ ਸਤ ਸੇਵਾ ਸਤਿਗੁਰ ਕੀ ਸਫਲ ਹੈ ਜਿਸ 'ਤੇ ਪਾਈ ਹੈ ਪਰਮ ਨਿਦਾਨ ਆਪ ਆਸ਼ੀਰਵਾਦ ਦਿਓ ਕਿਰਪਾ ਕਰੋ ਨਾਲ ਗਾਓ ਅਸੀਂ ਵੀ ਹੁਣ ਪਹਿਲੀ ਵਾਰੀ ਗਾ ਰਹੇ ਹਾਂ ਇਸ ਰੀਤ ਨੂੰ ਅਗਰ ਪਕੜ ਵਿੱਚ ਆਏ ਸਿੰਪਲ ਹੈ ਸਾਰਿਆਂ ਨੇ

ਤਾਂ ਪੂਰਾ ਇਹ ਹਾਲ ਗੁਰੂ ਦੇ ਚਰਨ ਨਾਲ ਜੋੜੇਗਾ ਸਾਨੂੰ, ਵਾਪਸ ਮੁੜ ਕੇ ਆਉਂਦੀ ਹੈ ਅਤੇ ਹਾਲ ਦੀ ਬਣਤਰੀ ਬਹੁਤ ਵਧੀਆ ਐਨਰਜੀ ਕ੍ਰੀਏਟ ਕਰਦਾ ਸਾਧਕ। ਜਿਹੜੇ ਪੁਰਾਣੇ ਮੰਦਰਾਂ ਮਸਜਿਦਾਂ ਦੇ ਜਾਂ ਗੁਰੂ ਘਰਾਂ ਦੇ ਜਿਹੜੇ ਢਾਂਚੇ ਸੀ ਨਾ, ਉਹ ਇਸ ਤਰ੍ਹਾਂ ਦੇ ਹੁੰਦੇ ਸੀ, ਜਿਹੜੀ ਛੱਤ ਜਿਹੜੀ ਫਲੈਟ ਹੈਗੀ ਆ ਉਹ ਇੰਨੀ ਵਧੀਆ ਨਹੀਂ ਧਿਆਨ ਸਾਧਨਾ ਵਾਸਤੇ।

con la diestra.

सोने पर सोने पर सब अज्ञान जिस

ਵਿੱਚ ਨਹੀਂ ਉੱਚਾ ਗਾ ਸਕਦੇ ਸਨ।

ਵਸਦੇ ਨੇ, ਸਾਡੇ ਵਿੱਚ ਵਸਦੇ ਨੇ, ਦਿਲਾਂ ਵਿੱਚ ਵਸਦੇ ਨੇ, ਆਪਣੀ ਬਾਣੀ ਨਾਲ ਜੋੜਦੇ ਨੇ। ਜਿਹੜੀ ਪੰਕਤੀ ਅਸੀਂ ਬੋਲਾਂਗੇ ਇੱਕ ਵਾਰ ਹੀ ਬੋਲਦੇ ਹਾਂ, ਦੂਸਰੀ ਵਾਰ ਸਾਰੇ ਕਿਰਪਾ ਕਰਨਾ। ਅਲੱਗ ਅਲੱਗ ਤਿੰਨ ਜਗ੍ਹਾ ਨਾ ਬੋਲਾਂਗੇ, ਦੋ ਜਗ੍ਹਾ, ਜਿਵੇਂ ਇੱਕ ਵਾਰ ਦਸਰੇ ਬੋਲਣਗੇ, ਦੂਸਰੀ ਵਾਰ ਸਾਰੀਆਂ।

ਨਦਰੇ ਕਰਨ ਇਸ ਤਰ੍ਹਾਂ ਵੱਡੀ ਮਿਹਰ ਮਿਹਰਾਨ ਨਹੀਂ ਹੈ ਕਿ ਉਹ ਆਪਣੀ ਵਡਿਆਈ ਬਖਸ਼ ਦੇਵੇ ਜਿਸ ਨੂੰ ਬਖਸ਼ ਲੈ ਹੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਕਿਉਂਕਿ ਕਲਯੁਗ ਮਹਿ ਕੀਰਤਨ ਪ੍ਰਧਾਨਾ ਕੀਰਤੀ ਦੇ ਨਾਲ ਹੀ ਗੁਰੂ ਨਾਨਕ ਨੇ ਪਾਇਆ ਉਹ ਸਤਿਗੁਰੂ ਪਰਮੇਸ਼ਰ ਰੂਪ ਹੋਏ ਉਸੇ ਦੇ ਨਾਲ ਸਾਨੂੰ ਹੁਣ ਜੋੜਿਆ ਆਓ ਜੁੜੋ।

ਵੇਖ ਲੈਂਦੇ ਹਾਂ ਦੋ ਘੜੀਆਂ, ਕੁਛ ਘੜੀਆਂ ਕੁਛ ਪਲ

रंग रंग अत ज्ञान गीत बंधन चक चक रहे देव दानव मन छक छक

ਅਪਰਾਧੀ ਤੇਰਾ ਦਾ ਆਪੇ ਆਪ ਗਰੀਬ ਨਿਵਾਜਿਆ ਤੇ ਫਿਰ ਇੱਕ ਵਾਰ ਫਿਰ ਉੱਚੀ ਵਾਰ ਇੱਕ ਵਾਰ ਕਹਿ ਕੇ ਸਮਾਪਤੀ ਹੋ ਗਈ ਫਿਰ ਸਾਰਿਆਂ ਨੇ ਚੁੱਕਣਾ।

ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਦੁਖੈ ਦੁਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਏਕੇ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤ੍ਰਾਸ ਮਿਟਾਈ, ਏਕੇ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਣਾਈ।

ਨਾਨਕ ਹਉ ਬਰਿਹਾਰੀ ਤਿੰਨ ਕਉ ਜੋ ਚਲਨ ਸਤਿਗੁਰ ਪਾਏ ਮਹੱਲਾ ਤੀਜਾ ਬਿਨ ਸਬਦੈ ਸੁਧ ਨ ਹੋਵਈ ਜੇ ਅਨੇਕ ਕਰੈ ਸੀਗਾਰ ਫਿਰ ਕੀ ਸਾਰ ਨ ਜਾਣਈ ਦੂਜੈ ਭਾਇ ਪਿਆਰ ਸਾਕੁ ਸੁਧ ਸਾਕੁ ਲਖਣੀ ਨਾਨਕ ਨਾਰੀ ਵਿੱਚ ਕੁਨਾਰ ਪੌੜੀ ਹਰ ਹਰਿ ਆਪਣੀ ਦਇਆ ਕਰ ਹਰ ਬੋਲੀ ਵੈਣੀ ਹਰ ਨਾਮ ਤੇ ਆਈ ਹਰਿ ਉਚਰਾ ਹਰ ਲਾਹਾ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤਿਨ ਹਉ ਕੁਰਬੈਣੀ ਜਿਨ੍ਹਾਂ ਸਤਿਗੁਰ ਮੇ

ओंकार सतनाम करता पुरख निरपाहो निर्वैर अकाल मूर्त अजूनी सहपहुंगर प्रसाद जप आदि सच जुगादि सच है भी सच नानक होसी भी सच सोचाए सोच न होवे जे सोची लख वार चुपाए चुप न होवे जे लाए रहा लिवतार भुखियां भुख न उतरी जे बन्ना पुरियां भार साहस स्याणपां लख हो हिता एक न चलै नाल किव सुचियारा होई है किव कूड़ै टुटै पाल हुकम रजाई चलना नानक लिखिया नाल हुक्मी होवन आकार हुक्म ना कहया जाई हुक्मी होन जी हुक्म मिलै वड्याई हुक्मी उत्तम नीच हुक्म लेख दुख सुख पाई है एक ना हुक्मी बख्शी सौ एक हुक्मी सदा पवाई है हुक्म अंदर सब को बाहर हुक्म ना कोई नानक हुक्म जे बुझ जाए ता हो मैं कहे ना कोई गावै को तान होवै किसै तान गावै को दात जाने निशान गावै को गुण वड्याई आचार गावै को विद्या विखम विचार गावै को साज करे तन खे गावै को जी लै फिर दे गावै को जापै दिसै दूर गावै को वेखै हादरा हदूर कथना कथी ना आवै तोट काथ कथ कथी कोटि कोट कोट देंदा दे लैंदे थक पाहि जुगा जुगंतर खाहि खाहि हुक्मी हुक्म चलाए राह नानक बिकसै वे प्रवाह साचा साहिब साच नाए भाखिया भाओ अपार आखै मंगहै देह देह दात करे दातार फिर कै अग्गे रखियै जित दिसै दरबार मुहाओ के बोलन बोलियै जे तो सुन तरे प्यार अमृत वेला सच नाउ वड्याई विचार करमी आवै कपड़ा नदरी मोख द्वार नानके वै जानिए सब आपे सच यार था पिया न जाए कीता न होए आपे आप निरंजन सोए जे न सेविया तन पाया मान नानक गाविया गुणी निधान गाविया सुनिए मन रखिए भाव दुख पर हर सुख घर लह जाए गुरमुख नादं गुरमुख वेदं गुरमुख रहया समाई गुर ईसर गुर गोरख ब्रह्मा गुर पार्वती माई देह जाना आखा नाही कहना कथन न जाई गुरा एक देह बुझाई सब न जिया का एक दाता सो मैं विसर न जाई तीर्थ नावा अंजे तस भावा बिन पाणी के नाहे करी जे तीसर ठोपाई वेखा बिन कर्मा के मिला लई मत विच रतन जवाहर माणिक जे एक गुर की सिख सुनी गुरा एक देह बुझाई सब न जिया का एक दाता सो मैं विसर न जाई जे जुगचारे अर्जा होर दसूनी होए नवा खंडा विच जानिए नाल चलै सब कोई चंगा ना उरखाए कह जस कीर्त जग ले जे तिस मदर ना आवई तम बात न पुछा के कीटा अंदर कीट कर दोषी दोष तरे नानक निर्गुण गुण करे गुणवंतया गुण दे तेहा कोई न सुझई जे तिस गुण कोए करे सुनिया सिद्ध पीर सुरनाथ सुनिया धरत धवलो आकाश सुनिया दीप लू पाताल सुनिया पोह न सकै काल नानक भगतां सदा विगास सुनिया दुख पाप का नास सुनया ईश्वर मैन सुनया मुखसलाहण मन सुनया जोग जोग तन भेद सुनया शास्त सिमृत वेद नानक भगतों सदा विगास सुनया दुख पाप का नास सुनया सत संतोख ज्ञान सुनया अठ का इस नाम सुनया पढ़ पढ़ पावह मान सुनया लागै सहि ध्यान नानक भगतों सदा विगास सुनया दुख पाप का नास सुनया सरा गुणा के गाह सुनया सिख पीर पातशाह सुने दे पावे राह सुनया हाथ वै सगाह नानक भगतों सदा विगास सुनया दुख पाप का नास मने की गत कही ना जाए जे को कहे पिछै पछताए कागद कलम न लिखण हार मने का बह करन विचार ऐसा नाम निरंजन होए जे को मन जाने मन कोए
ਮੰਨੈ ਸੁਰਤੋ ਵੈ ਮਨ ਬੁੱਧ ਮੰਨੈ ਸਗਲ ਭੁਮਕੀ ਸੁਧ ਮੰਨੈ ਮੋਹਿ ਚੋਟਾਂ ਨਾ ਖਾਏ ਮੰਨੈ ਜਮ ਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਿ ਪ੍ਰਗਟ ਜਾਏ ਮੰਨੈ ਮਗਨ ਚਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰ ਐਸਾ ਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵਹਿ ਨਾ ਭੇਖੈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨ ਨਾਹੀ ਸੁਮਾਰ ਧਾਉ ਧਰਮ ਦਇਆ ਕਾ ਭੂਤ ਸੰਤੋਖ ਤਾਪ ਰਖਿਆ ਜਿਨ ਸੂਤ ਜੇ ਕੋ ਬੁਝਾਏ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਜੀ ਅਜਾਤ ਰੰਗਾ ਕੇ ਨਾਭ ਸਭ ਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾ ਹੋਏ ਕੁੱਕ ਵਾਵ ਤਿਸਤੇ ਹੋਏ ਲੱਖ ਦਰੀਆ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਭਾਵਾ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੋ ਭਕਸਾਰ ਅਸੰਖ ਮੋਹਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੰਦ ਘੋਰ ਅਸੰਖ ਚਾਓ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹਿ ਜੋਰ ਅਸੰਖ ਗਲ ਵੱਢ ਹੱਤਿਆ ਕਮਾਹਿ ਅਸੰਖ ਪਾਪੀ ਪਾਪ ਕਰ ਜਾਹਿ ਅਸੰਖ ਕੂੜਿਆਰ ਕੂੜੇ ਫਿਰਾ ਹੇ ਅਸੰਖ ਮਨੀਸ਼ ਮਲ ਭਾਖਾ ਹੇ ਅਸੰਖ ਨਿੰਦ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਨਾਵ ਸੰਖ ਥਾਵ ਗਮ ਗਮ ਅਸੰਖ ਲੋ ਅਸੰਖ ਕਹੇ ਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਲਿਖੇ ਤਿਸ ਸਿਰ ਨਾਹੇ ਜੇਵ ਫੁਰਮਾਏ ਤੇਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਬਿਨ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰਸ ਖੇਹ ਮੂਤ ਪਲੀਤੀ ਕੱਪੜੋ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਕੁੰਨੀ ਪਾਪੀ ਆਖਣ ਨਾਹਿ ਕਰ ਕਰ ਕਰਨ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮੀ ਆਵਹੁ ਜਾਹੁ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਵੋ ਤਨ ਕਾ ਤੀਰਥ ਮਲ ਨਾਹੁ ਸਗੁਣ ਤੇਰੇ ਮੈਂ ਨਾਹਿ ਕੋਏ ਬੇਣ ਗੁਣ ਕੀਤੇ ਭਗਤ ਨ ਹੋਏ ਸਵਸਥ ਆਥ ਬਾਣੀ ਬਰਮਾਉ ਸਤ ਸੁਹਾਣ ਸਦਾ ਮਨਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਹਿ ਰੁੱਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੁ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕਵਸਾ ਜੇ ਆਪੇ ਜਾਣੇ ਸੋਈ ਕਿਵ ਕਰਾਖਾ ਕਿਵਸਾ ਲਾਹੀ ਕਿਉਂ ਵਰਨੀ ਕਿ ਵਜਾਣਾ ਨਾਨਕ ਆਖਣ ਸਭ ਕੋ ਆਖਿਆ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪਾ ਜਾਣਾ ਅੱਗੇ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾ ਸੋੜ ਕੋਟ ਭਲਤ ਕੇ ਵੇਦ ਕਹਿਨਕ ਵਾਤ ਸਹਿ ਸਠਾਰੇ ਕਹਿਨਕ ਤੇਬਾ ਅਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੇ ਤੀ ਸੁਰਤ ਨ ਪਾਈਆ ਨਦੀਆਂ ਤੈ ਵਾਹ ਪਵਹੈ ਸਮੁੰਦ ਨ ਜਾਣੀਐ
ਸਮੁੰਦਰ ਸਾਹਸ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੋਲ ਨਾ ਹੋ ਨਿੰਜੇ ਤਸਮਨ ਹੋ ਨਾ ਵਿਸਰਾਏ ਅੰਤ ਨਾ ਸੇਵਤੀ ਕਹਿਣ ਨੇ ਅੰਤ ਅੰਤ ਨਾ ਕਰਨ ਦੇਣ ਨੇ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨਮੰਤ ਅੰਤ ਨਾ ਜਾਪੈ ਕੀਤਾ ਆ ਕਾਰਨ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਮਿਲਲਾ ਹਿਤਾ ਕੇ ਅੰਤ ਨਾ ਪਾਏ ਜਾ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਏ ਤੇ ਸੁੱਚੇ ਕਾਉ ਜਾਣੇ ਸੋਏ ਜੇਵੜੇ ਆਪ ਜਾਣੇ ਆਪ ਆਪ ਨਾਨਕ ਨਦੜੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤ ਮਾਏ ਕੀਤੇ ਮੰਗਾ ਹੈ ਜੋ ਉਹਦੇ ਅਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਪ ਤੁੱਟ ਹੈ ਵਿਕਾਰ ਕੀਤੇ ਲੈ ਲੈ ਮੁੱਕ ਕਿਰਪਾ ਹੈ ਕੀਤੇ ਮੂਰਖ ਖਾਹੀ ਖਾ ਹੈ ਕੀਤੇ ਦੁੱਖ ਭੁਗ ਸਦ ਮਾਰ ਇਹ ਭੇ ਦਾਤ ਤੇਰੀ ਦਾਤਾ ਔਰ ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇਤੀਆ ਮੋਹਿ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕੇ ਕੇ ਜਿਸ ਨੂੰ ਬਖਸੇ ਸਿਫਤ ਸਾਲ ਆਹ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਮੁੱਲ ਗੁਣੋ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਮੁੱਲਾ ਵਹਿ ਮੁੱਲ ਲੈ ਜਾਹਿ ਮੁੱਲ ਭਾਏ ਮੁੱਲਾ ਸਮਾਹਿ ਮੁੱਲ ਧਰਮੋ ਮੁੱਲ ਦੀਵਾਨ ਮੁੱਲ ਤੁਲੋ ਮੁੱਲ ਪ੍ਰਵਾਨ ਮੁੱਲ ਬਖਸ਼ੀਸੋ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਇ ਆਖ ਆਖ ਰਹੇ ਲਿਵਲਾਇ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰਹਿ ਵਖਿਆਣ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੈ ਗੋਇੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਡਨ ਸੇਵ ਕੀਤੇ ਆਖੇ ਆਖਣ ਪਾਹਿ ਕੀਤੇ ਕਹਿ ਕੇ ਉੱਠ ਉੱਠ ਜਾ ਇੱਤੇ ਕੀਤੇ ਹੋਰ ਕਰੇ ਤਾਕ ਨਸ ਕਹਿ ਕੇ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲਵੇਗਾ ਆੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਵ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਭਰੀ ਸੋ ਕਹੀਨ ਕੀਤੇ ਗਾਵਣ ਹਾਰੇ ਹਿੰ ਗਾਵੈ ਤੁਹਾਨੂੰ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣ ਹੀ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਮ ਸਦਾ ਸੁਵਾਰੇ ਗਾਵੈ ਇੰਦ ਇਹਦਾ ਸੁਣ ਬੈਠੇ ਦੇਵ ਤਿਆ ਦਰਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਯੁਗ ਯੁਗ ਵੇਦਾਂ ਨਾਲੇ ਗਾਵਹਿ ਮੋਹਣੀਆ ਮਨਮੋਹਨ ਸੁਰਗਾ ਮੱਛ ਪਏ ਆਲੇ ਗਾਵਨ ਰਤਨੋ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਹਿ ਜੋਤ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਧੁਨੂੰ ਗਾਵਹਿ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਵਿੱਚ ਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂ ਪਾਈ ਕਰ ਕਰ ਵੇਖੈ ਕੀਤਾ ਆਪਣਾ ਜੇਵ ਤੇ ਸਦੀ ਵਡਿਆਈ ਜੋ ਤੁਸ ਭਾਵੈ ਸੋਈ ਕਰ ਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਾਤ ਝੋਲੀ ਧਿਆਨ ਕੀ ਕਰਹਿ ਬੇਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸੁਰ ਜਮਾਤੀ ਮਨ ਜੀਤਾ ਜਗਜੀਤ ਆਦੇਸ ਤਸਿਆ ਦੇਸ ਆਦ ਅਨੀਲ ਅਨਾਦਨਾਥ ਜੁਗ ਜੁਗ ਏਕੋ ਵੇਸ ਭਗਤ ਗਿਆਨ ਦਇਆ ਭੰਡਾਰਨ ਘਟਕਟ ਵਜ ਹੈ ਨਾਦ ਆਪ ਨਾਥ ਨਾਥੀ ਸਭ ਜਾ ਘੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਯੁਗ ਦੇ ਕਾਰ ਚਲਾਵੇ ਲਿਖਿਆ ਵੈ ਭਾਵ ਆਦੇਸ ਤਸਿਆ ਦੇ ਸਾਧ ਅਨੀਲ ਅਨਾਦਨਾਥ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਸ ਭਾਵੈ ਤੇ ਵੈ ਚਲਾਵੈ ਜਿਵ ਹੋਵੈ ਫਰਮਾਣੂ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਹੋ ਵਿੜਾਣ ਆਦੇਸ ਤਸੈ ਆਦੇਸ ਆਦ ਅਨੀਨ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਆਸਣ ਲੋਏ ਲੋਏ ਭੰਡਾਰ ਜੁਗ ਛਪਾਇਆ ਸੋਇਕਾ ਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ
ਇੱਕ ਦੂਜੀ ਬਹੁ ਲੱਖ ਹੋਏ ਲੱਖ ਵਹਿ ਲੱਖ ਵੀਸ ਲੱਖ ਲੱਖ ਗੇੜਾ ਖੀਏ ਹੈ ਏਕ ਨਾਮ ਜਗਦੀ ਸੇਤਰਾ ਪਤ ਪਵੜੀਆਂ ਚੜੀਏ ਹੋਏ ਇੱਕੀਸ ਸੁਣ ਗੱਲਾਂ ਆਕਾਸ ਕੀ ਕੀਟਾਈ ਰੀਸ ਨਾਨਕ ਨਦਰੀ ਪਾਈਏ ਕੁੜੀ ਕੂੜਾ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜਮਾਲ ਮਨ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹੱਥ

ਰਾਤੀ ਰੁਤੀ ਥਿੱਤੀ ਵਾਰ ਪਵਨ ਪਾਣੀਏ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾ ਪ੍ਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਥਾ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉਥਾ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਹਿ ਹੋ ਧਰਮ ਗਿਆਨ ਖੰਡ ਕਾਇ ਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਘਾਟ ਘੜੀ ਹੈ ਰੂਪਾਂ ਕੇ ਵੇਸ ਕੇਤੀ ਆ ਕਰਮ ਭੂਮੀ ਮਿਰ ਕੇਤੇ ਕੇਤੇ ਧੂਪ ਦੇਸ ਕੇਤੇ ਨਿ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦਵ ਕੇਤੀਆ ਸੁਰਤੀ ਸਿਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਥੈ ਨਾਦ ਵਿਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਿਥੈ ਘਾਟ ਘੜੀਐ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਿਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥਾਇ ਜੋਤ ਮਹਾਂਬਲ ਸੂਰ ਤਨਮੈ ਰਾਮ ਰਹਿਆ ਭਰਪੂਰ ਤਿਥਾਇ ਸੀਤੋ ਸੀਤਾ ਮਹਿਮਾ ਮਾਹੇ ਤਾ ਕੀ ਰੂਪ ਨ ਕਥਨੇ ਜਾਹਿ ਨਾ ਉਹ ਮਰਹਿ ਨ ਠਾਗੇ ਜਾਹਿ ਜਿਨ ਕਹਿ ਰਾਮ ਵਸੈ ਮਨ ਮਾਹੇ ਤਿਥਾਇ ਭਗਤ ਵਸੈ ਕੇ ਲੋ ਕਰਹਿ ਅਨੰਦ ਸੱਚਾ ਮਨ ਸੋਇ ਸਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭਣ ਜੇ ਕੋ ਕਥੈ ਤੇ ਅੰਤ ਨੰਤ ਤਿਥੈ ਲੋ ਅਲੋ ਆਕਾਰ ਜਿਵ ਜੇ ਹੁਕਮ ਤਵੈ ਤੇ ਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਵਹਿਰਣ ਮਤ ਵੇਦ ਹਥਿਆਰ ਭਉ ਹਲਾਵਨ ਤਪਤਾਉ ਭਾਂਡਾ ਭਉ ਅੰਮ੍ਰਿਤ ਤਿਤ ਢਾਲ ਘੜੀਐ ਸਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ਼੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੁਐ ਪ੍ਰਸਾਦ ਚੱਕਰ ਚਿਹਨ ਅਰਬਨ ਜਾ ਤਿਰਪਾਤ ਨਾ ਹਿੰਜੇ ਰੂਪ ਰੰਗ ਰੇਖ ਭੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤਨ ਭਉ ਪ੍ਰਕਾਸ਼ ਅਮਿਤੋ ਕਹਿਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਣ ਗਣਿਜੈ ਤ੍ਰਿਭਵਨ ਮੀਪ ਸੁਰ ਨਰ ਅਸੁਰ ਨੇਤ ਨੇਤ ਬੰਤਰਣ ਕੈਤ ਤੁਐ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰਗ ਕਾਲੇ ਨਮਸਤਵੰਗ ਕ੍ਰਿਪਾਲੇ ਨਮਸਤਾਂ ਰੂਪੇ ਨਮਸਤਾਂ ਰੂਪੇ ਨਮਸਤਾਂ ਭੇਖੇ ਨਮਸਤਾਂ ਲੇਖੇ ਨਮਸਤਾਂ ਕਾਏ ਨਮਸਤਾਂ ਜਾਏ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਨਾਮੇ ਨਮਸਤਾਂ ਅਠਾਮੇ ਨਮਸਤਾਂ ਕਰਮੰਗ ਨਮਸਤਾਂ ਧਰਮੰਗ ਨਮਸਤਾਂ ਨਾਮੰਗ ਨਮਸਤਾਂ ਧਾਮੰਗ ਨਮਸਤਾਂ ਜੀਤੇ ਨਮਸਤਾਂ ਪੀਤੇ ਨਮਸਤਾਂ ਬਾਹ ਨਮਸਤਾਂ ਢਾਹ ਨਮਸਤਾਂ ਨੀਲੇ ਨਮਸਤਾਂ ਨਾਦੇ ਨਮਸਤਾਂ ਛੇਦੇ ਨਮਸਤਾਂ ਅਗਾਧੇ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਉਦਾਰੇ ਨਮਸਤਾਂ ਅਪਾਰੇ ਨਮਸਤਾਂ ਸੋਇਕਾ ਨਮਸਤਾਂ ਅਨੇਕਾਂ ਨਮਸਤਾਂ ਭੂਤੇ ਨਮਸਤਾਂ ਅਜੂਪੇ ਨਮਸਤਾਂ ਨਿਰਕਰਮੇ ਨਮਸਤਾਂ ਨਿਰਭਰਮੇ ਨਮਸਤਾਂ ਨਿਰਦੇਸੇ ਨਮਸਤਾਂ ਨਿਰਭੇਸੇ ਨਮਸਤਾਂ ਨਿਰਨਾਮੇ ਨਮਸਤਾਂ ਨਿਰਕਾਮੇ ਨਮਸਤਾਂ ਨਿਰਧਾਤੇ ਨਮਸਤਾਂ ਨਿਰਘਾਤੇ ਨਮਸਤਾਂ ਨਿਰਧੂਤੇ ਨਮਸਤਾਂ ਭੂਤੇ ਨਮਸਤਾਂ ਲੋਕੇ ਨਮਸਤਾਂ ਅਸੋਕੇ ਨਮਸਤਾਂ ਨਿਰਤਾਪੇ ਨਮਸਤਾਂ ਅਥਾਪੇ ਨਮਸਤਾਂ ਪ੍ਰਮਾਨੇ ਨਮਸਤਾਂ ਨਿਧਾਨੇ
ਨਮਸਤਗਾਹਿ ਨਮਸਤੰਗ ਬਾਹਿ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਅਗੰਮੇ ਨਮਸਤਸਤ੍ਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਮਜਬੇ ਨਮਸਤਸ ਅਜਬੇ ਦੇਸੰਗ ਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮਸਤੰਗ ਨਮਸਤੰਗ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤ ਦੇਵੇ ਨਮਸਤੰਗ ਅਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਵ ਗਵਨੇ ਨਮੋ ਸਰਵ ਭਵਨੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਰ ਕਾਲੇ ਨਮਸਤਸਤ ਦਯਾਲੇ ਨਮਸਤੰਗ ਅਭਰਨੇ ਨਮਸਤੰਗ ਅਮਰਨੇ ਨਮਸਤੰਗ ਜਰਾਰੰਗ ਨਮਸਤੰਗ ਕ੍ਰੇਤਾਰੰਗ ਨਮੋ ਸਰਵ ਧੰਦੇ ਨਮੋ ਅਬੰਧੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਕਰੀਮੇ ਨਮਸਤੰਗ ਵਾਹਿਗੁਰੂ ਜੀ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ੍ਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੋਖ ਨਮੋ ਸਰਵ ਪੋਖ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਛੰਦ ਤੁਐ ਪ੍ਰਸਾਦ ਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਨਾਮ ਹੈ ਅਕਾਮ ਹੈ ਤੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਆਜ਼ਾਦ ਹੈ ਜਨਮ ਹੈ ਅਵਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਝੂਝ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਧੰਦ ਹੈ ਅਬੰਧ ਹੈ ਨਿਰਬੂਝ ਹੈ ਅਸੂਝ ਹੈ ਅਕਾਲ ਹੈ ਅਜਾਲ ਹੈ ਅੱਲਾਹ ਹੈ ਜਹਾਂ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰੈ ਸਰੀਕ ਹੈ ਨਿਰਲੰਭ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਕਰਮ ਹੈ ਭਰਮ ਹੈ ਅਜੀਤ ਹੈ ਅਭੀਤ ਹੈ ਬਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਵ ਮਨ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਅਨੰਗੀ ਅਨਾਥੇ ਨਿਰ ਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬੈਭੂਤੇ ਕਲੰਕੰਗ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰਮ ਪਰਮ ਰੂਪੇ ਨਮੋ ਜੋਗ ਜੋਗੇਸ਼ਵਰਮ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰਮ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਪਰਮੀ ਅਭੋਗੀ ਅਭੋਗਤੇ ਨਮੋ ਜੋਗ ਜੋਗੇ ਸੁਰਮ ਪਰਮ ਜੋਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂਪ ਭੂਪੇ ਨਮੋ ਦਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੀ ਨਮਸਤੰਗ ਸਨਾਨੰਗ ਨਮੋ ਮੰਤ੍ਰ ਮੰਤ੍ਰੰਗ ਨਮੋ ਜੰਤਰ ਜੰਤਰ ਨਮੋ ਸ਼ੇ ਸ਼ੇ ਨਮੋ ਤੰਤਰ ਤੰਤਰੰਗ ਸਦਾ ਸੱਚਦਾਨੰਦ ਸਰਵ ਪ੍ਰਣਾਸੀ ਅਨੂਪੇ ਅਰੂਪੇ ਸਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਦੂਰ ਦਰਦ ਅਗੰਗ ਉਗ ਹਰਤਾ ਪਰਮ ਪਰਮ ਪਰਮੇਸ਼ਵਰ ਪਰੋਸ਼ ਪਾਲੰਗ ਸਦਾ ਸਰਬਦਾ ਸਿੱਧ ਦਾਤਾ ਦਿਆਲੰਗ ਛੇਦੀ ਅਭੇਦੀ ਅਨਾਮ ਅਕਾਮ ਸਮਸਤੋ ਪਰਾਜੀ ਸਮਸਤਸਤ ਧਾਮੰਗ ਤਿਰਾਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਆਦੇਸ ਹੈ ਅਭੇਸ ਹੈ ਭੁਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਮਾਨੇ ਸਮਸਤੀ ਨਿਧਾਨੇ ਨਮਸਤਵੰਗ ਨਿਰੇਨਾਥੇ ਨਮਸਤਵੰਗ ਪਰਮਾਥੇ ਨਮਸਤਵੰਗ ਅਗੰਜੇ ਨਮਸਤਵੰਗ ਅਭੰਜੇ ਨਮਸਤਵੰਗ ਅਕਾਲੇ ਨਮਸਤਵੰਗ ਅਪਾਲੇ ਨਮੋ ਸਰਵਦੇਸੇ ਨਮੋ ਸਰਭੇਸੇ ਨਮੋ ਰਾਜ ਰਾਜ ਨਮੋ ਸਾਹਸਾਜੇ ਨਮੋ ਸਾਹਸਾਏ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਖੇ ਨਮੋ ਸੋਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰਗ ਨਮੋ ਸਰਵ ਭੀਤੰਗ ਨਮੋ ਸਰਵ ਗਿਆਨੰਗ ਨਮੋ ਪਰਮ ਤਾਨੰਗ ਨਮੋ ਸਰਵ ਮੰਤਰੰਗ ਨਮੋ ਸਰਵ ਜੰਤਰੰਗ ਨਮੋ ਸਰਵ ਦ੍ਰਿਸ਼ੰਗ ਨਮੋ ਸਰਵ ਕ੍ਰਿਸ਼ੰਗ ਨਮੋ ਸਰਵਰੰਗੇ ਤ੍ਰੈਭੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰਗ ਸਰੂਪੇ ਕੁਕਰਮੰਗ ਪ੍ਰਣਾਸੀ ਸਦਾ ਸਰਵਦਾਰਿਦ ਸਿਧੰਗ ਨਿਵਾਸੀ ਚਰਪਟ ਛੰਦ ਤੁਐ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਚਲ ਭੋਗੇ ਚਲ ਰਾਜੇ ਅਟਲ ਸਾਜੇ ਅਖਲ ਧਰਮ ਅਲਾ ਕਰਮੰਗ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰ ਭਾਨੇ ਸਰਵੰ ਮਾਨੇ ਸਰਵੰ ਪ੍ਰਾਣੰ ਸਰਵੰ ਪ੍ਰਾਣੰ ਸਰਵੰ ਭੁਗਤਾ ਸਰਵੰ ਜੋਗਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਲੇ ਰੂਆਲ ਛੰਦ ਤੁਐ ਪ੍ਰਸਾਦ ਆਦਿ ਰੂਪ ਅਨਾਦ ਮੂਰਤਾ ਜੋਨ ਪੁਰਖ ਅਪਾਰ ਸਰਵ ਮੰਤ੍ਰ ਮਾਨ ਦੇਵ ਅਭੇਦ ਅਭੇਵੇ ਆਦਿ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੂਪਨ ਕਾਲ ਜਤ੍ਰ ਤਤ੍ਰ ਬਿਰਾਜ ਹੀ ਅਵਧੂਤ ਰੂਪ ਪ੍ਰਸਾਦ
ਨਾਮ ਥਾਮ ਨਾ ਜਾਤ ਜਾਕਰ ਰੂਪਰੰਗ ਨਾ ਰੇਖ ਆਦਿ ਪੁਰਖ ਉਦਾਰ ਮੂਰਤਾ ਜੋ ਨਾ ਦਾ ਸੇਖ ਦੇ ਸਭ ਨਾ ਭੇਸ ਜਾ ਕਰ ਰੂਪਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਹੋ ਅਨੁਰਾਗ ਨਾਮ ਕਾਮ ਮਿਹੀਨ ਪੇਖ ਧਾਮੂ ਨਹਿ ਜਾਹਿ ਸਰ ਮਨ ਸਵਤਰ ਮਾਨਸ ਦੈ ਮੰਤ ਤਾਹੇ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਖੇਲ ਖੇਲਣੇ ਅੰਤ ਕੋ ਫਿਰ ਏਕ ਦੇ ਭੇਵ ਨਾ ਜਾ ਨਹੀਂ ਜੇ ਵੇਦ ਔਰ ਕਤੇ ਰੂਪ ਰੰਗ ਨਾ ਜਾਤ ਪਾਤ ਸੋ ਜਾ ਨਹੀਂ ਕਹਿ ਜੇ ਤਾਤ ਮਾਤ ਨਾ ਜਾਤ ਜਾ ਕਰ ਜਨਮ ਮਨ ਬਿਹੀਨ ਚੱਕਰ ਬੱਕਰ ਫਿਰੈ ਚਤਰ ਚਕਮਾਨ ਹੀ ਪੁਰਤੀਨ ਲੋਕ ਚਾਹੁੰਦਾ ਹੈ ਕਿ ਵਿਖੈ ਜਗ ਜਾ ਪਹੀ ਜੇ ਜਾ ਆਦਿ ਦੇਵਾਨਾਦ ਮੂਰਤ ਥਾਪਿਓ ਸਭੈ ਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖਾ ਪਾਰ ਸਰਬ ਵਿਸਵਰੇ ਚਿਓ ਸੁਯਮ ਭਗਵਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੁ ਭਰਮ ਰਹਿਤ ਭੂਤ ਲਖ ਅਭੇਸ ਅੰਗ ਰਾਗ ਨਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨੋਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਭੰਜਨ ਯਾਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਿਪਾਰ ਸਰਵਗੰਤਾ ਸਰਵ ਹੰਤਾ ਸਰਵ ਤੇਨ ਭੇਖ ਸਰਵ ਸ਼ਾਸਤ੍ਰ ਨ ਜਾਨਹੀ ਜਿਹ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕਹਿਨੇਤ ਭਾਖ ਨੇਤ ਕੋਟ ਸਿਮ੍ਰਿਤ ਪੁਰਾਣ ਸ਼ਾਸਤ੍ਰ ਨ ਆਵਹੀ ਬਹੁਚਿਤ ਮਦ ਭਾਰ ਛੰਦ ਤੁਵੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰਿਆ ਸੁਨੇ ਭੰਗ ਉਪਮਾਨ ਅੰਗਨ ਭਉ ਪ੍ਰਕਾਸ਼ ਨਿਸਦਿਨਿਆ ਨਾ ਸਾਜਾਨ ਬਾਹੁਏ ਸਾਹਾਨ ਸਾਹੁ ਰਾਜਾਨ ਰਾਜਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕਾਲਾਨ ਕਾਲਨ ਭੂਤ ਅੰਗਾ ਭਾਵ ਭੰਗਤ ਮਿਤ ਅਪਾਰ ਗੁਣ ਗਨ ਉਦਾਰ ਮੁਨਗਨ ਪ੍ਰਣਾਮ ਨਿਰਭੈਨ ਕਾਮਤ ਦੁੱਤ ਪ੍ਰਚਨ ਮਿਤ ਗਤਿ ਅਖੰਡ ਆਲਿਸਿਆ ਕਰਮ ਅਦ੍ਰਿਸ਼ਿਆ ਧਰਮ ਸਰਬਾ ਪ੍ਰਣਾਡਿਆ ਅੰਡਨ ਬਾਡਿਆ ਚਾਚਰੀ ਛੰਦ ਤੁਵੈ ਪ੍ਰਸਾਦ ਗੋਬਿੰਦ ਮੁਕੁੰਦੇ ਉਦਾਰੇ ਪਾਰੇ ਹਰੀਆਂ ਕਰੀਆਂ ਨਿਰੇ ਨਾਮਿਆ ਕਾਮੇ ਭੁਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੀਏ ਚਤਰ ਚੱਕਰ ਦਾਨੀਏ ਚਾਚਰੀ ਛੰਦ ਨਾ ਸਤਰੈ ਨਾ ਮਿਤਰੈ ਨਾ ਭਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਜਾਏ ਨਾ ਚਿਤਰੈ ਨਾ ਮਿਤਰੈ ਪਰੇ ਹੈ ਪਵਿੱਤਰੈ ਪ੍ਰਥੀ ਸਹਿਦੀ ਸਹਿਦ ਸਹਿ ਕਰ ਸਹਿ ਭਗਵਤੀ ਛੰਦ ਤੁਐ ਪ੍ਰਸਾਦ ਕਹਤੇ ਕਿਆ ਸ਼ਿਜ ਦਿਸੇ ਕਿਆ ਭਿਜ ਭੇਸੈ ਕਿਆ ਗੰਜ ਕਰਮੈ ਕਿ ਆਪ ਭਰਮੈ ਕਿ ਅਧ ਭਿਜ ਲੋਕ ਹੈ ਕਿ ਅਧਿਤ ਸੋਕ ਹੈ ਕਿ ਅਵਧੂਤ ਵਰਨੈ ਕਿ ਬੇਭੂਤ ਕਰਨੇ ਕਿ ਰਾਜੰਗ ਪ੍ਰਭਾ ਹੈ ਕਿ ਧਰਮੰਗ ਧੁਜਾ ਹੈ ਕਿ ਆਦਿ ਸੋਕ ਵਰਨੈ ਕਿ ਸਰਬਾ ਭਰਨ ਕਿ ਜਗਤੰ ਕ੍ਰਿਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਭਵ ਰੂਪ ਹੈ ਕਿ ਆਦਿ ਆਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਮਹੀਨੇ ਕਿ ਕਹਿ ਦੀਨੇ ਕਿ ਰੋਜੀ ਰਜਾ ਕਰੀ ਮੇਰੇ ਅੱਕ ਹੈ ਕਿ ਪਾਕ ਬੇ ਐਬ ਹੈ ਕਿ ਗੈਬੁਲ ਗੈਬ ਹੈ ਕਿ ਹਬੁਲ ਗੁਨਾਹ ਹੈ ਕਿ ਸਾਹਾਨ ਸਾਹ ਹੈ ਕਾਰਨ ਕੁਨਿੰਦ ਹੈ ਕਿ ਰੋਜੀ ਦੇ ਅੰਧ ਹੈ ਕਿ ਰਾਜ ਕਰੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗਲੀ ਹੈ ਕਿ ਸਰਬੰਗਲੀ ਹੈ ਕਿ ਸਰਵਤਰ ਮਾਨੀਆ ਕਿ ਸਰਵਤਰ ਦਾਨੀਆ ਕਿ ਸਰਵਤਰ ਗਾਉਣਾ ਹੈ ਕਿ ਸਰਵਤਰ ਭਾਉਣਾ ਹੈ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਭੇਸਾ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨਾ ਹੈ ਕਿ ਸਰਵਤਰ ਲੀਨਾ ਹੈ ਕਿ ਸਰਵਤਰ ਜਾਪ ਹੋ ਕਿ ਸਰਵਤਰ ਭਾਵ ਹੋ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਭੇਸਾ ਹੈ ਕਿ ਸਰਵਤਰ ਕਾਲ ਹੈ ਕਿ ਸਰਵਤਰ ਪਾਲ ਹੈ ਕੇ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁੱਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸਾ ਕਿ ਸਰਵਤਰ ਭੇਸਾ ਹੈ ਕਿ ਸਰਵਤਰ ਮਾਨੀ ਸਦੈਵ ਪ੍ਰਧਾਨੀ ਹੈ ਕਿ ਸਰਵਤਰ ਜਾਪੀ ਹੈ ਕਿ ਸਰਵਤਰ ਥਾਪੀ ਹੈ ਕਿ ਸਰਵਤਰ ਭਾਨ ਹੈ ਕਿ ਸਰਵਤਰ ਮਾਨ ਹੈ ਕਿ ਸਰਵਤਰ ਇੰਦਰ ਹੈ ਕਿ ਸਰਵਤਰ ਚੰਦਰ ਹੈ ਕਿ ਸਰਵੰਕਲੀ ਮੇ ਕੇ ਪਰਮੰਗ ਫਹੀਮੇ ਕੇ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨੁਲ ਵਜੂ ਹੈ ਤੁਮਾਵਲ ਰਜੂ ਹੈ ਹਮੇਸ਼ਰ ਸਲਾਮੈ ਸਲੀ ਖਤਮ ਹੁੰਦਾ ਮੈਂ ਗਨੀਮੁਲ ਸ਼ਿਕਸਤ ਹੈ ਗਰੀਬੁਲ ਪ੍ਰਸਤ ਹੈ ਬਲੰਦੁਲ ਮਕਾਨ ਹੈ ਜ਼ਮੀਨੁਲ ਜਮਾਨਾ ਹੈ
ਤਮੀਜ ਉਲਤਮਾਮੈ ਨਜ਼ੂਲ ਨਿਧਾਨੈ ਹਰੀ ਫੁਲਾ ਜੀ ਮੇਰੇ ਆਇਕ ਯਕੀਨੈ ਅਨੇਕ ਉਲਤ ਰੰਗ ਹੈ ਭੇਦ ਹੈ ਭੰਗ ਹੈ ਜੀ ਜੁਲ ਨਿਵਾਸ ਹੈ ਗਨੀ ਮੁਲਖ ਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੋ ਜੁਗਤ ਸੁਧਾ ਹੈ ਸਦੈਵ ਸਰੂਪ ਹੈ ਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਬਸਾਜ ਹੈ ਸਮਸਤ ਉਲ ਕਲਾਮ ਸਮਸਤ ਉਲ ਸਲਾਮ ਹੈ ਸਦੈਵ ਲਿਆ ਕਾਮ ਹੈ ਨਿਰਵਾਦ ਸਰੂਪ ਹੈ ਅਗਾਧ ਹੈ ਅਨੂਪ ਹੈ ਓਮ ਆਦ ਰੂਪੈ ਅਨਾਦ ਸਰੂਪੈ ਅਨੰਗੀ ਅਨਾਮੇ ਤ੍ਰੇ ਭੰਗੀ ਤ੍ਰੇ ਕਾਮੇ ਤ੍ਰ ਵਰਗਨ ਤ੍ਰਭਾ ਅਗੰਜੇ ਅਗਾਧਿ ਸੁਭੰਗ ਸਰਵ ਭਾਗੇ ਸੋ ਸਰਬਾ ਅਨੁਰਾਗੇ ਤ੍ਰ ਭੁਗਤ ਸਰੂਪ ਹੈ ਛਿਡ ਹੈ ਅਸ਼ੂਤ ਹੈ ਕਿ ਨਰਕਮ ਪ੍ਰਣਾਸ ਹੈ ਪ੍ਰਥਵੀ ਉਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੈਵ ਸਦਾ ਹੈ ਬੇਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਬੇਭੁਗਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਭਰਮ ਹੈ ਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਭੂਤ ਹੈ ਧੂਤ ਹੈ ਅਨਾਸ ਹੈ ਉਦਾਸ ਹੈ ਅਤੰਦ ਹੈ ਅਬੰਧ ਹੈ ਅਭਗਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲੇਖ ਹੈ ਅਦੇਖ ਹੈ ਅਲੇਖ ਹੈ ਅਭੇਖ ਹੈ ਅਢਾਂ ਹੈ ਅਗਾਂ ਹੈ ਅਸੰਭ ਹੈ ਅਗੰਭ ਹੈ ਅਨਿਲ ਹੈ ਅਨਾਦ ਹੈ ਅਨਿਤ ਹੈ ਸੋ ਨਿਤ ਹੈ ਅਜਾਤ ਹੈ ਆਜਾਦ ਹੈ ਚਰਪੜ ਛੰਦ ਤੋਂ ਪ੍ਰਸਾਦ ਹੈ ਸਰਵੰ ਹੰਤਾ ਸਰਵੰ ਗੰਤਾ ਸਰਵੰ ਖਿਆਤਾ ਸਰਵੰ ਗਿਆਤਾ ਸਰਵੰ ਹਰਤਾ ਸਰਵੰ ਕਰਤਾ ਸਰਵੰ ਪ੍ਰਾਣ ਸਰਵੰ ਪ੍ਰਾਣ ਸਰਵੰ ਕਰਮ ਸਰਵੰ ਧਰਮ ਸਰਵੰ ਜੁਗਤਾ ਸਰਵੰ ਮੁਕਤਾ ਸਭ ਛੰਦ ਤਵੈ ਪ੍ਰਸਾਦ ਨਮੋ ਨਰਕ ਨਾਸੇ ਸਦੈਵ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਬੇਭੂਤੇ ਪ੍ਰਮਾਥਮ ਪ੍ਰਮਾਥੇ ਸਦਾ ਸਰਵ ਸਾਥੇ ਅਗਾਧ ਸਰੂਪੇ ਨਿਰਬਾਧ ਬੇਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰੈ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਅਮਿਤੋ ਨਿਰਸਾਕੰ ਸ੍ਰੀ ਕਹਿ ਅਮਿਤੋ ਅਮੀਕ ਹੈ ਸਦੈਵ ਪ੍ਰਵਾਹ ਹੈ ਅਜੈ ਹੈ ਅਜਾ ਹੈ ਭਗਵਤੀ ਸੰਤੁਐ ਪ੍ਰਸਾਦ ਕਿ ਜਾ ਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਆਮੇ ਸੁਲ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨੁਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨੁਲ ਜਮਾਲ ਹੈ ਗਰੀਮੁਲ ਖਿਰਾਜ ਹੈ ਗਰੀਬੁਲ ਨਿਵਾਸ ਹੈ ਹਰੀਫੁਲ ਸ਼ਿਕੰਨ ਹੈ ਹਰਾਸੁਲ ਫਿਕੰਨ ਹੈ ਕਲੰਕੰ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਗੰਜੁਲ ਗਨੀਮ ਹੈ ਰਜਾਇ ਕਰਹੀਮ ਹੈ ਸਮਸਤੁਲ ਜੁਬਾਓ ਹੈ ਕਿ ਸਾਹਿਬ ਕੀ ਰਾਹ ਹੈ ਕਿ ਨਰਕਮ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਕਿ ਸਰਬੁਲ ਗਬਨ ਹੈ ਹਮੇਸੁਲ ਅਰਬਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ ਪਰਮ ਪਰਮੀਸ ਹੈ ਸਮਸਤੁਲ ਅਦੀਸ ਹੈ ਆਦੇਸੁਲ ਅਲੇਖ ਹੈ ਹਮੇਸੁਲ ਅਭੇਖ ਹੈ ਜਮੀਨੁਲ ਜਮਾ ਹੈ ਅਮੀਕ ਉਲੇ ਮਾਹ ਹੈ ਕਰੀਮੁਲ ਕਮਾਲ ਹੈ ਕਿ ਜੁਰਾ ਜਮਾਲ ਹੈ ਕਿ ਅਚਲੰਕ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅਜੁ ਸਰੂਪ ਹੈ ਕਿ ਅਮਿਤੋ ਬੇਭੂਤ ਹੈ ਕਿ ਅਮਿਤੋ ਪਸਾਹ ਹੈ ਕਿ ਆਤਮ ਪ੍ਰਵਾਹ ਹੈ ਕਿ ਅਚਲੰਗ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਦ ਭਾਰ ਛੰਦ ਤੁਐ ਪ੍ਰਸਾਦ ਮੁਰਮਨ ਪ੍ਰਣਾਮ ਗੁਣਗਨ ਮੁਦਾਮ ਹਰ ਭਰਿਆ ਗੰਜ ਹਰ ਨਰ ਪ੍ਰਭਾਂਜਨ ਗਨ ਪ੍ਰਣਾਮ ਮੁਨਮਨ ਸਲਾਮ ਹਰ ਨਰ ਅਖੰਡ ਬਰਨ ਰਮਨ ਅਨੁਭਵ ਅਨਾਸ ਮੁਨਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮੁਦਾਮ ਅਨਛਜ ਅੰਗਾ ਸੁਨਿਆ ਭੰਗ ਉਪਮਾ ਪਾਰਗਤਮਿਤ ਉਦਾਰ ਜਲ ਥਲ ਅਮਨ ਦਿਸਵਸ ਅਪਣ ਜਲ ਥਲ ਮਹੰਤ ਦਿਸਵਸ ਬੇਅੰਤ ਅਨੁਭਵ ਅਨਾਸ ਧ੍ਰਿਤ ਧਰ ਧੁਰਾਸਾ ਜਾਨ ਬਾਹੂ ਇੱਕ ਸਦਾਹੂ ਅੰਕਾਰ ਆਦ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰੇ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨ ਛਿਜ ਗਾਤ ਅਜ ਜਨਾ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠਟਰ ਪਾਰ ਅਡੀਠ ਧਰਮਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤਾਰ ਬੋਲ ਮਨਾ ਛੰਦ ਤੁਐ ਪ੍ਰਸਾਦ ਕਰੁਣਾਲਿਆ ਹੈ ਹਰ ਕਾਲਿਆ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰਬ ਉਬਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨਮਾਨੀ ਹੈ ਜਗ ਜਾਨੀ ਹੈ ਸਰਬੰ ਭਰ ਹੈ ਸਰਬੰ ਕਰੈ ਸਰਵ ਪਾਸਿਆ ਹੈ ਸਰਵਨਾਸਿਆ ਹੈ ਕਰੁਣਾਕਰ ਹੈ ਵਿਸਵੰ ਪਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡ ਸਹ ਖਲਖੰਡ ਸਹ ਪਰਤੇ ਪਰ ਹੈ ਕਰੁਣਾਕਰ ਹੈ ਅਜਪਾ ਜਪ ਹੈ ਅਥਪਾ ਥਪ ਹੈ ਅਕ੍ਰਿਤਾ ਕ੍ਰਿਤ ਹੈ ਅਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰੁਣਾਕ੍ਰਿਤ ਕਰੁਣਾਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਧਰਣੀ ਕ੍ਰਿਤ ਹੈ ਅਮਤੇਸੁਰ ਹੈ ਪਰਮੇਸ਼ੁਰ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅਜਵਾਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਖਲਕਾਇਕ ਹੈ ਵਿਸ਼ਵੰਪਰ ਹੈ ਕਰੁਣਾਲੇ ਹੈ ਨਿਪਨਾਇਕ ਹੈ ਸਰਪਾਇਕ ਹੈ ਪਾਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪਜਾਪਨ ਹੈ ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ ਕਰਤਾ ਕਰ ਹੈ
हरता हर है परमात्म सर्वयात्म आत्म जस के जस है भुजंग प्रयात छंद। नमो सूरज सूरजे नमो चंद्र चंद्रे नमो राज राजे नमो इंद्र इंद्रे नमो अंधकारे नमो तेज तेजे नमो बृंद बृंदे नमो बीज बीजे नमो राज सुताम सम सात रूपे नमो परम तत्तंग तत्तंग स्वरूपे नमो जोग जोगे नमो ज्ञान ज्ञाने नमो मंत्र मंत्रे नमो ध्यान ध्याने नमो युद्ध युद्धे नमो ज्ञान ज्ञाने नमो भोज भोजे नमो पान पाने नमो कलह करता नमो शांत रूपे नमो इंद्र इंद्रे अनादम विभूते कलंकार रूपे अलंकार अलंके नमो आसासे नमो बांक बांके अपंगी स्वरूपे अनंगी अनामे त्रिपंगी त्रिकाले अनंगी अकामे कछरी छंद अजल अपया वया भूआ जू अनाश आकाश अगंज अपंज अलख अपख अकाल दयाल अलेख अपेख अनाम अकाम अगाह अटाह अनाथे प्रमाथे अजोनी अमोनी न रागे न रंगे न रूपे न रेखे कर्म परम अगंजे अलेखे पुजंग प्रयात छंद। नमस्तुल प्रणामे समस्तुल प्रणासे अगंजुल अनामे समस्तुल निवासे निरकामंग विभूते समस्तुल स्वरूपे कुकर्मंग प्रणासे सुतर्मंग विभूते सदा सच्चिदानंद सत्रम प्रणासी क्रीमुल्क निंदा समस्तुल निवासी अजायब विभूते गजायब गनी में हरियंकरियं क्रीम रही में चत्र चक्रवर्ती चत्र चक्र भुगते स्वयं पव सुपंग सर्वदा सर्वजुगते दुकालं प्रणासी दया

सगल द्वार कौ षाड के गयो तोहारो द्वार बाहे गहे की लाज वासु

ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਓ ਗੁਰੂ ਗਰੀਬ ਨਿਵਾਜ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ।

ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾਰਾ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸਦੇ ਇਹ ਸੋਪਾ ਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕਹਿ ਮਨ ਵਸਿਆ ਵਾਜੇ ਸਭ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤ ਹੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ

ਵਿੱਚ ਆ ਰਹੀ ਆ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵੇ ਕੱਟੇ ਗਿਆ ਅਨੰਜਨ ਸਾਰੇ ਅੰਦਰੋਂ ਜਿਨ ਕਾ ਮੋਹ ਟੁੱਟਾ। ਤਿਨ ਕਾ ਸ਼ਬਦ ਸੱਚੈ ਸਵਾਰਿਆ, ਕਹੇ ਨਾਨਕ ਇਹ ਆਨੰਦ ਹੈ, ਆ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ, ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ, ਇੱਕ ਭਰਮ ਭੁੱਲੇ ਫਿਰੈ ਦੈ ਦੇ, ਸਿੱਖ ਨਾਮ ਲਾਗ ਸੁਭਾਰਿਆ, ਗੁਰਪ੍ਰਸਾਦੀ ਮਨ ਭਇਆ, ਨਿਰਮਲ ਜਿਨਾ ਭਾਣਾ ਭਾਵੈ। ਕਹੈ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੈ, ਆਵਹੁ ਸੰਤ ਪਿਆਰੇ ਹੋਆ, ਕਥ ਕੀ ਕਰੈ ਕਹਾਣੀ ਕਰੈ, ਕਹਾਣੀ ਕਥ ਕੇਰੀ ਕਿਤ ਦੁਆਰੈ, ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਐ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਵਹੁ ਸੱਚੀ ਬਾਣੀ, ਕਹੈ ਨਾਨਕ ਸੁਣੋ ਸੰਤ ਹੋ, ਕਥੇ ਹੋਆ ਕਥ ਕਹਾਣੀ। ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ ਏ ਮਾਇਆ, ਮੋਹਣੀ ਜਿਨੂੰ ਇਹ ਭਰਮ ਭੁਲਾਇਆ ਮਾਇਆ, ਤਾਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮਿੱਠਾ ਲਾਇਆ। ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਕੁਟੰਬ ਤੂੰ ਜੇ ਦੇਖਦਾ ਚਲੈ ਨਾਹੀ, ਤੇਰੇ ਨਾਲੇ ਸਾਥ ਤੇਰਾ ਚਲੈ ਨਾਹੀ, ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤੇ ਅੰਤ ਪੱਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ। ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਕਮੇ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਿਨੈ, ਤੇਰਾ ਆਪਣਾ ਆਪ ਤੂੰ ਜਾਣੇ, ਅੰਤੋ ਨ ਪਾਇਆ ਕਿਨੈ, ਤੇਰਾ ਆਪਣਾ ਆਪ ਤੂੰ ਜਾਣਹੀ, ਜੀ ਜਨ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ, ਆਖੇ ਤਾਂ ਵੇਖਿਆ ਸਭ ਤੂੰ ਹੈ, ਜਿਨ ਜਗ ਤੋਂ ਪਾਇਆ ਕਹੈ ਨਾਨਕ ਤੂੰ ਸਦਾ ਗਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਾਰੂ ਮੁੰਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ, ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜਨ ਸਭ ਤੁਧ ਉਪਾਏ, ਇੱਕ ਵੇਖ ਪਰਸਨੋ ਆਇਆ, ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ, ਲੇ ਕਹੇ ਨਾਨਕ ਜਿਸ ਨੂੰ ਆਪ ਤੁਠਾ, ਤੇਰੇ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ, ਬਿਖਮ ਮਾਰਗ ਚਲਨਾ, ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤਨਾ ਹੀ ਬੋਲਣਾ, ਖੰਨਿਓ ਤਿੱਖੀ ਵਾਲ, ਉਹ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜੀ ਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾ, ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾ ਇਹ ਤਿਵ ਚਲਾ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾ ਇਹ ਤਿਵੈ ਚਲਹਿ, ਜਿਨਾ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਇਹ, ਸੇ ਹਰ ਹਰ ਸਦਾ ਧਿਆਵਹੇ, ਜਿਸਨੂੰ ਕਥਾ ਸੁਣਾ ਇਹ ਆਪਣੀ, ਗੁਰਦੁਆਰੈ ਸੁਖ ਪਾਵਹੇ, ਕਹੈ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹੇ, ਉਹ ਸੋਹਿਲਾ ਸ਼ਬਦ ਸੁਹਾਵਾ, ਸਭ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਤਿਨ ਕੈ ਮਨ ਵਸਿਆ, ਜਿਨ ਧਰੋ ਲਿਖਿਆ ਆਇਆ, ਇੱਕ ਫਿਰੈ ਕਨੇਰੇ ਕਰੈ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹੈ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਿਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜੀ ਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ, ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ, ਜਿਨੀ ਮਨ ਵਸਾਇਆ ਕਹੈ ਨਾਨਕ ਸੇ ਪਵਿੱਤ, ਜਿਨੀ ਗੁਰਮੁਖਾਰਾ ਹਰ ਧਿਆਇਆ, ਕਰਮੀ ਸਹਿਜ ਨ ਉਪਜੈਵਣ ਸਹਿਜੇ ਸਹਿਜ ਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ, ਸਹਿ ਸਹਿਜੀ ਉਮਲੀਨ ਹੈ ਕਿਤ, ਸੰਜਮ ਧੋਤਾ ਜਾਏ ਮਨ ਧੋਵੋ, ਸ਼ਬਦ ਲਾਗਹੋ ਹਰ ਸੁਰਵ ਚਿਤ ਲਾਏ, ਕਹੈ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਸਹਿ ਸਾਹਿਬ ਜਾਏ, ਜੀਉ ਮਹਿਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮਹਿਲੇ, ਤਿੰਨ ਜਨਮ ਜੂਐ।

ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਏ ਤਾਂ ਸਨਮੁਖ ਸਿੱਖ ਕੋਈ ਨਹੀਂ ਹੋ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹੇ ਪਰਣੇ ਗੁਰ ਬਿਨ ਅਵਰ ਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਵਰਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਿਵੇਕੀ ਆ ਜਾਏ ਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵਾਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਾਹੁ ਸੱਚੀ ਬਾਣੀ ਬਾਣੀ ਤੰਗਾ ਬਾਹੂ ਗੁਰੂ ਕੇਰੀ ਬਾਣੀ ਅਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰੀ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬੱਝ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ

ਸਮਾਉ ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਉ ਆਪੇ ਹੀਰਾ ਰਤਨੂ ਆਪੇ ਜਿਸ ਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖਾਏ ਗੁਰਮੁਖ ਸਾਹਿਬ ਬੁਝਾਏ ਤੋੜੇ ਮੰਨ ਹੋਵੇ ਮੁਖ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕ ਸਸਿਓਂ ਲਿਵਲਾਏ ਕਹੇ ਨਾਨਕ ਆਪ ਕਰਤਾ ਪੇ ਹੁਕਮ ਬੁਝਾਏ ਸਿਮ੍ਰਿਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਬਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਪਾਏ ਜਿਸ ਨੂੰ ਆਂਦਨ ਹਰ ਲਿਵਲਾ ਕੇ ਜਾਗਤ ਰਹਿਣ ਬਿਹਾਣੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ ਮਨੋ ਕਿਉਂ ਵਿਸਾਰੀਏ ਵਰਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਉਂ ਪੋਹ ਨਾ ਸਕੀ ਜਿਸ ਨੂੰ ਆਪਣੀ ਨਿਵਲਾਵੇ ਆਪਣੀ ਨਿਵਿਆ ਪਿਲਾਏ ਗੁਰਮੁਖ ਸਦਾ ਸੰਭਾਲੀਏ ਕਹਿ ਨਾਨਕੇ ਵਰਦਾਤਾ ਸੋ ਕਿਉਂ ਮਨੋ ਵਿਸਾਰੀਏ ਜੈਸੀ ਅਗਨ ਉਧਰ ਮੈਂ ਤੈਸੀ ਬਾਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾ ਤਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਮਰ ਵਰਤਾਇਆ ਏ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵੀ ਟੋਹ ਰਹੇ ਲੋਕ ਮਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚ ਹੋ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਿਆ ਹਰ ਵਸੈ ਮਨ ਆਏ ਹਰ ਆਪ ਮੁਲਕ ਹੈ ਭਗਤ ਨਾ ਕਿ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀ ਉਹ ਲਾਹ ਖੱਟਿਓ ਦਿਹਾੜੀ ਹੇ ਉਹ ਧਨ ਤਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਏ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜਿਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਪਾਉਣ ਨਾ ਤ੍ਰਿਸ਼ਨਾ ਲਾਗੈ ਆਏ ਉਹ ਹਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸੋ ਆਏ ਕਹੈ ਨਾਨਕ ਹੋਰ ਅਨਰਸ ਸਭ ਵਿਸਰੇ ਜਾ ਹਰ ਵਸੈ ਮਨੋ ਆਏ

ਹਰ ਜੋਤ ਰੱਖੀ ਤੁਧ ਵਿੱਚ ਤਾਤੂ ਜਗ ਮਹਿ ਆਇਆ, ਹਰਿ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮੈਂ ਆਇਆ। ਮੰਚਾਉ ਪਹਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ, ਕਿਉ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ। ਸੋਗ ਦੁੱਖ ਨਾ ਵਿਆਪੈ, ਗੁਰਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੈ ਅਨਹਤ ਬਾਣੀ ਗੁਰ ਸ਼ਬਦ ਜਾਣੀ। ਹਰ ਨਾਮ

ਲਾਗੋ ਇਹ ਸਰੀਰਾ ਮੇਰਿਆ ਇਸ ਜਗ ਮਹਿਆ ਇੱਕ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕਿਓ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਓ ਚਿਤ ਲਾਇਆ ਏ ਨੇਤਰ ਹੋ ਮੇਰੇ ਹੋ ਹਰ ਤੂੰ ਮੈਂ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨੇ ਹਾਲਿਆ ਇਹੋ ਵੀ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੇ ਨਾਨਕੇ ਨੇਤਰੇ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਏ ਸ਼ਰਵਣ ਹੋ ਮੇਰੇ ਹੋ ਸਾਚੇ ਸੁਣਨੇ ਨੂੰ ਪਠਾਏ ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮੰਤਨ ਹਰਿਆ ਹੋ ਅਰਸਣਾ ਰਸ ਮਾਣੀ ਸਚਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਣਨੇ ਨੂੰ ਪਠਾਏ ਹਰ ਜੀਉ ਗੁਫਾਏ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰਾ ਲਾਏ ਭਾਵਨਿਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਧ ਤੇ ਸਦਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰਾ ਜੀਉ ਗੁਫਾਏ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਹੋ ਸਾਚਾ ਸੋਇਲਾ ਸਾਚੇ ਘਰ ਗਾਵਾ ਗਾਵਾ ਤਾਂ ਸੋਹਿਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾ ਤੁਧ ਭਾਵੈ ਗੁਰਮੁਖ ਜਿਨਾ ਬੁਝਾਵੇ ਉਹ ਸੱਚ ਸਭਨਾ ਕਾ ਖਸਮੈ ਜਿਸ ਬਖਸ਼ੇ ਸੋ ਜਨ ਪਾਵੇ ਕਹੈ ਨਾਨਕ ਸੱਚ ਸੋਹਿਲਾ ਸੱਚੇ ਘਰ ਗਾਵੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ

ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਝਾੜੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ

ਬਾਜਰੀਆਂ ਤੈਲ ਫੁੱਲ ਪੇਟਾ ਵਾਂਦਰ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਵਿੱਚ ਲਾਭਣਾ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਕਿਰਪਾ ਕਰਨੀ ਸਭ ਦੇ ਘਰ ਪਰਿਵਾਰਾਂ ਅੰਦਰ ਸੁੱਖ ਸ਼ਾਂਤੀ ਵਰਤਾਉਣੀ ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਿਸ਼ ਕਰਨੇ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਦੇਸ਼ ਕੌਮ ਪੰਥ ਦੀ ਸੇਵਾ ਕਰਨ ਦੇ ਲਈ ਪ੍ਰੇਰਣਾ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਆਪਣੇ ਖਾਲਸੇ ਪੰਥ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਜੇ ਪੰਥ ਅੰਦਰ ਏਕਤਾ ਦਫਾਕ ਆਪਸੀ ਪ੍ਰੇਮ ਬਖਸ਼ਿਸ਼ ਕਰਨਾ ਬੰਦੀ ਸਿੰਘਾਂ ਨੂੰ ਰਿਹਾਈ ਬਖਸ਼ਿਸ਼ ਕਰਨੀ ਸਮੂਹ ਪਰਿਵਾਰਾਂ ਦੇ ਸਿਰ 'ਤੇ ਆਪਣਾ ਮਿਹਰ ਪ੍ਰਿਆਥਰਾ ਕਰਕੇ ਚੜ੍ਹਦੀ ਕਲਾ ਪ੍ਰਦਾਨ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਬਖਸ਼ਿਆ ਖਜ਼ਾਨੇ ਵਿੱਚੋਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆ ਗਿਆ ਬਖਸ਼ੋ ਕਿਰਪਾ ਕਰੋ ਜੀ ਦਾ ਰਹੀ ਸੰਗਤ ਨੂੰ ਅਸੀਸ ਬਖਸ਼ਦੇ ਹਾਂ ਪਾਵਨ ਪਵਿੱਤਰ ਮੁਖਵਾ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਉਪਰੰਤ ਅੰਮ੍ਰਿਤ ਵੇਲੇ ਦੀ ਬਾਨ ਸਜਾ

ਸਤਿਗੁਰ ਕੀ ਸੇਵਾ ਸਫਲ ਹੈ। ਜੇ ਕੋ ਕਰੇ ਚਿਤਲਾ ਮਨ ਚੰਦਿਆ ਫਲ ਪਾਵਣਾ ਹੋਮੈ ਵਿੱਚੋਂ ਜਾਏ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਸ਼ਾ

ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ, ਜਿਨ

ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਕੱਚਨ ਕੱਚ ਮਹਿਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਂ, ਵੱਡੀ ਵਡਿਆਈ ਜਾਂ ਸੱਚਣ

ਸ਼ਲੋਕ ਮਹਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗੇ ਫਿਰੇ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਹ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇ

ਕੁਦਰਤ ਪਾਦਲ ਅਕਾਸੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪ੍ਰਾਣਕ ਤੇਬਾ ਕੁਦਰਤ ਸਰਵ ਵਿਚਾਰ।

ਪਹਿਲਾ ਭੈ ਵਿੱਚ ਪਵਨ ਵੈ ਸਦਵਾਉ ਭੈ ਵਿੱਚ ਚੱਲੇ ਲੱਖ ਦਰਿਆਓ ਭੈ ਵਿੱਚ ਅਗਨ ਕੱਢਾ ਵੇ ਗਾਰ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਇੰਦ ਫਰੈ ਸਿਰ ਭਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤਨਾ ਅੰਤ ਭੈ ਵਿੱਚ ਸਤਿਗੁਰ ਸੁਰਨਾਥ ਭੈ ਵਿੱਚ ਆਡਾਣੇ ਅਕਾਤ ਭੈ ਵਿੱਚ ਜੋਤ ਮਾਂਬਲ ਸੂਰ ਭੈ ਵਿੱਚ ਆਵੇ ਜਾਵੇ ਪੂ ਸਗਲਿਆ ਭਾਉ ਲਿਖਿਆ ਸਿਰਲੇ ਨਾਨਕ ਨਿਰਭਉ ਨਿਰੰਕਾਰ।

ਮੁਸਲਮਾਨ ਨਾ ਸਿਫ ਸਰੀਅਤ ਪੜਪੜ ਕਰੇ ਵਿਚਾਰ ਬੰਦੇ ਛੇ ਜੇ ਭਵਿੱਖ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹ ਹੀ ਸਲਾਹ ਦਰਸ਼ਨ ਰੂਪ ਅਪਾਰ ਤੀਰਥ ਨਾਵੈ ਅਰਚਾ ਪੂਜਾ ਅਗਰਵਾਸ ਬਹਿ ਕਾਰ ਜੋਗੀ ਸੁਨ ਧਿਆਵਣ ਜੇ ਤੇ ਲੱਖ ਨਾਮ ਕਰਦਾਰ।

ਪੜੀ ਸਿਵਗਤੀ ਸੰਤੋਖ ਕੇ ਜਨ ਸਚੋ ਸਤਿਆਇਆ ਓਨੀ ਮੰਦੇ ਪੈ ਨਾ ਰੱਖਿਓ ਕਰ ਸਭ ਕੇ ਧਰਮ ਕਮਾਇਆ ਉਹਨੇ ਦੁਨੀਆਂ ਤੋੜੀ ਬੰਦਨਾਨ ਪਾਣੀ ਥੋੜਾ ਖਾਇਆ ਤੂੰ ਬਖਸ਼ੀਸੀ ਅਗਲਾ ਨੇ ਤੇ ਜੜੇ ਸਵਾਇਆ।

ਖਾਈ ਅੰਦਰ ਪੂਜਾ ਪੜੇ ਕਿਤੇ ਬਾਂਸਾਂ ਤੁਰਕਾਂ ਪਾਈ ਛੋਟੀ ਲੈ ਪਖੰਡਾ ਨਾਮ ਲੈ ਜਾਏ ਤਿਰੰਦਾ ਮਹੱਲਾ ਪਹਿਲਾ।

ਅੱਲਾ ਜੇ ਮੌਕਾ ਕਰਮ ਹੋਇਆ ਕਰਮੇ ਪਿਤਰੀ ਦੇ ਅੱਗੇ ਬਖਸ਼ ਜਾਣੀਐ ਪਿਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਬੀ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹੱਲਾ।

ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਗੁਰਦੇਵ ਪਾਤਸ਼ਾਹ ਨੇ ਗੁਰੂ ਦੀ ਸ਼ਰਣ ਦੇ ਵਿੱਚ ਆਤਮਕ ਆਨੰਦ ਦੀ ਪ੍ਰਾਪਤੀ ਮਨ ਦੀ ਸ਼ਾਂਤੀ ਦੇ ਲਈ ਮਨ ਟਿਕ ਸਕੇ ਉਸ ਵੇਲੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਆਪਣਾ ਆਪ ਸਮਰਪਣ ਕਰਕੇ ਸੇਵਾ ਕੀਤੀ। ਇਸ ਲਈ ਸਾਹਿਬ ਕਹਿੰਦੇ ਨੇ ਗੁਰੂ ਦੀ ਸੇਵਾ ਕੀਤਿਆਂ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਮਨੁੱਖ ਨੇ ਦੁਨੀਆਂ ਦੇ ਅੰਦਰ ਸੁੱਖਾਂ ਨੂੰ ਕੇਵਲ ਤਨ ਦੇ ਤਲ 'ਤੇ ਦੇਖਿਆ ਔਰ ਸਮਝੇ, ਇਸੇ ਕਰਕੇ ਮਨੁੱਖ ਦੀ ਮੰਗ ਵੀ ਇਹੀ ਹੈ ਕਿ ਤਨ ਦੇ ਤਲ 'ਤੇ ਸਰੀਰ ਦੇ ਸੁੱਖਾਂ ਦੀ ਪ੍ਰਾਪਤੀ ਦੇ ਲਈ ਮਨੁੱਖ ਮੰਗ ਕਰਦਾ ਹੈ। ਅਤੇ ਸਰੀਰ ਦੇ ਸੁੱਖਾਂ ਦੇ ਜੋ ਸਾਧਨ ਨੇ ਮਨੁੱਖ ਉਹਨਾਂ ਨੂੰ ਮੰਗਦਾ ਹੈ, ਕਿਉਂਕਿ ਮਨੁੱਖ ਦੀ ਜੋ ਸਮਰੱਥਾ ਸੋਚ ਹੈ ਉਹ ਕੇਵਲ ਸਰੀਰ ਤੱਕ ਹੈ। ਅਤੇ ਸਰੀਰ ਨੂੰ ਸੁੱਖਾਂ ਨੂੰ ਔਰ ਜਿਨ੍ਹਾਂ ਸਾਧਨਾਂ ਦੇ ਵਿੱਚੋਂ ਸਰੀਰ ਦੇ ਸੁੱਖ ਪ੍ਰਾਪਤ ਹੁੰਦੇ ਨੇ ਉਹਨਾਂ ਦੀ ਮੰਗ ਮਨੁੱਖ ਨਿਤਾ ਪ੍ਰਤੀ ਕਰ ਰਹੇ ਹੈ। ਅਰਦਾਸ ਦੇ ਵਿੱਚ ਵੀ ਆਪਾਂ ਇਹੀ ਮੰਗਦੇ ਹਾਂ, ਸੋਹਣਾ ਘਰ ਮੰਗ ਲਿਆ, ਸੋਹਣੀ ਗੱਡੀ ਮੰਗ ਲਈ, ਘਰ ਪਰਿਵਾਰ ਦੇ ਸੁੱਖ ਮੰਗ ਲਏ। ਪਰ ਸਤਿਗੁਰੂ ਨੇ ਜੀਵਨ ਦੇ ਅੰਦਰ ਜਿਹੜਾ ਪਰਮ ਸੁੱਖ ਹੈ ਉਹ ਮਨ ਦੇ ਤਲ 'ਤੇ ਹੈ, ਮਾਨਸਿਕ ਤੌਰ 'ਤੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਬੜਾ ਪਿਆਰਾ ਬਚਨ ਕੀਤਾ, ਸੁੱਖ ਨਾਹੀ ਬਹੁਤੇ ਧਨ ਖੱਟ ਹੈ। ਬਹੁਤਾ ਧਨ ਪ੍ਰਾਪਤ ਕਰਕੇ ਸੁੱਖ ਨਹੀਂ ਮਿਲ ਸਕਦਾ, ਔਰ ਜੇ ਧਨ ਨੂੰ ਪ੍ਰਾਪਤ ਕਰਕੇ ਸੁੱਖਾਂ ਦੀ ਪ੍ਰਾਪਤੀ ਹੋ ਜਾਣੀ ਸੀ ਤਾਂ ਦੁਨੀਆਂ ਦੇ ਅੰਦਰ ਸਾਰੇ ਧਨਵਾਨ ਸੁਖੀ ਹੋਣੇ ਸਨ। ਪਰ ਐਸਾ ਨਹੀਂ, ਸੁੱਖ ਨਾਹੀ ਪੇਖੈ ਨਿਰਤ ਨਾਟੈ। ਦੁਨੀਆਂ ਦੇ ਚੋਜ ਤਮਾਸ਼ੇ ਜੇ ਉਹਨਾਂ ਦੇ ਵਿੱਚੋਂ ਮਨੁੱਖ ਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਤਾਂ ਮਨੁੱਖ ਦੁਨੀਆਂ ਦੇ ਇਹਨਾਂ ਚੋਜ ਤਮਾਸ਼ਿਆਂ ਦੇ ਵਿੱਚ ਵਧੇਰੇ ਜੀਵਨ ਨੂੰ ਬਤੀਤ ਕਰ ਰਹੇ। ਸੁੱਖ ਨਾਹੀ ਬਹੁ ਦੇਸ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਅਸਲ ਦੇ ਵਿੱਚ ਸੁੱਖ ਦੀ ਪ੍ਰਾਪਤੀ ਪਰਮੇਸ਼ਵਰ ਦੇ ਗੁਣਾਂ ਨੂੰ ਗਾਇਨ ਕੀਤੇ ਹਾਂ ਔਰ ਮਨ ਦੇ ਵਿੱਚ ਸਤਿਗੁਰੂ ਦਾ ਉਪਦੇਸ਼ ਵਸ ਜਾਏ ਉਹ ਨਾਮ ਦੇ ਬਦੌਲਤ ਮਨੁੱਖ ਆਤਮਕ ਜੀਵਨ ਦੇ ਵਿੱਚ ਸੁੱਖ ਪ੍ਰਾਪਤ ਕਰਦਾ ਹੈ। ਉਸ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਜਿਹੜਾ ਮਨ ਸਮਰਪਣ ਕਰਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਸੇਵਾ ਨਿਭਾਉਂਦਾ ਹੈ, ਸੇਵਾ ਕਰਦਾ ਹੈ, ਫਿਰ ਦੁੱਖ ਨਾ ਲੱਗੇ ਆਏ, ਫਿਰ ਉਸ ਦੇ ਜੀਵਨ ਦੇ ਵਿੱਚ ਕਦੇ ਕਲੇਸ਼ ਨਹੀਂ ਹੁੰਦਾ, ਫਿਰ ਉਸ ਦੇ ਜੀਵਨ ਦੇ ਵਿੱਚ ਕਦੇ ਦੁੱਖ ਨਹੀਂ ਆਉਂਦਾ। ਔਰ ਮਨੁੱਖੀ ਜਗਤ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਮੂਲ ਰੂਪ ਦੇ ਵਿੱਚ ਦੁੱਖ ਹੈ, ਮਨੁੱਖ ਨੇ ਜੋ ਮੰਨੇ ਅਤੇ ਪਾਤਸ਼ਾਹ ਕਹਿੰਦੇ ਨੇ ਉਹ ਦੁੱਖ ਹੈ ਵਾਰ ਵਾਰ ਦਾ ਜਨਮ ਅਤੇ ਮਰਨ। ਇੱਕ ਗੱਲ ਤਾਂ ਸਮਝ ਆਉਂਦੀ ਹੈ ਕਿ ਮਰਨ ਮੌਤ ਤਾਂ ਮਨੁੱਖ ਦੇ ਲਈ ਦੁੱਖ ਹੈ ਔਰ ਸਾਰੇ ਮੰਨਦੇ ਨੇ, ਔਰ ਇਸ ਦੁੱਖ ਤੋਂ ਦੁਨੀਆਂ ਦੇ ਲੋਕ ਡਰਦੇ ਨੇ, ਮੌਤ ਤੋਂ ਸਾਰਾ ਜਗਤ ਡਰਦਾ ਹੈ, ਸਾਰਾ ਸੰਸਾਰ ਡਰਦਾ ਹੈ। ਪਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਜਨਮ ਵੀ ਇੱਕ ਬੜਾ ਵੱਡਾ ਦੁੱਖ ਹੈ।
ਮੌਤ ਜਨਮ ਦੇ ਵਿੱਚੋਂ ਪੈਦਾ ਹੁੰਦੀ ਹੈ। ਜਨਮ ਹੀ ਬਹੁਤ ਵੱਡਾ ਮਨੁੱਖ ਦੇ ਲਈ ਦੁੱਖ ਹੈ। ਜਿਸ ਦਾ ਜਨਮ ਨਹੀਂ ਮੌਤ ਵੀ ਨਹੀਂ। ਅਤੇ ਪਾਤਸ਼ਾਹ ਕਹਿੰਦੇ ਨੇ ਜਨਮ ਅਤੇ ਮਰਨ ਇਹ ਮਨੁੱਖ ਦੇ ਲਈ ਬੜਾ ਵੱਡਾ ਦੁੱਖ ਹੈ ਔਰ ਹਰ ਇੱਕ ਮਨੁੱਖ ਇਸ ਦੁੱਖ ਦੇ ਵਿੱਚ ਗਰਸਿਆ ਹੋਵੇ, ਬਚਾਅ ਕਿਵੇਂ ਹੋਵੇ। ਇਹ ਦੁੱਖ ਸਾਡੇ ਜੀਵਨ ਦੇ ਵਿੱਚੋਂ ਕਿਵੇਂ ਇਸ ਦੁੱਖ ਤੋਂ ਬਚਿਆ ਜਾ ਸਕਦਾ ਹੈ। ਪਾਤਸ਼ਾਹ ਕਹਿੰਦੇ ਨੇ ਕੇਵਲ ਇੱਕ ਪਰਮੇਸ਼ਵਰ ਦਾ ਨਾਮ ਹੈ ਜਿਸ ਨੂੰ ਸਾਹਿਬ ਨੇ ਆਖਿਆ ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਸ਼ਨਾ ਵਸਾਏ। ਕਾਲੇ ਕਾਲ ਦਾ ਜਿਹੜਾ ਆਖਰੀ ਅਰਥ ਹੈ ਉਹ ਸਮਾਂ ਹੈ, ਅਤੇ ਸਮੇਂ ਦੇ ਅਧੀਨ ਜੋ ਕੁਛ ਹੈ ਉਹ ਸਭ ਨਾਸ਼ਵੰਤ ਹੈ, ਬਿਨਸੰਹਾਰ ਹੈ। ਜੋ ਕੁਝ ਸਮੇਂ ਦੇ ਅਧੀਨ ਹੈ ਉਹ ਨਾਸ਼ ਹੋ ਰਹੇ ਹੈ। ਅਤੇ ਜਿਸ ਮਨੁੱਖ ਨੇ ਪਰਮੇਸ਼ਵਰ ਦੇ ਨਾਮ ਦੇ ਨਾਲ ਸਾਂਝ ਪਾ ਲਈ ਉਹ ਸਮੇਂ ਤੋਂ ਨਿਰਲੇਪ ਹੋ ਜਾਂਦਾ ਹੈ, ਫਿਰ ਉਸ ਨੂੰ ਸਮੇਂ ਦਾ ਡਰ ਨਹੀਂ ਵਿਆਪਦਾ। ਔਰ ਸਮਾਂ ਕੀ ਹੈ? ਮੌਤ, ਕਾਲ। ਜਿਸ 'ਤੇ ਕਾਲ ਦਾ ਪ੍ਰਭਾਵ ਹੈ ਭਾਵੇਂ ਸਮੇਂ ਦਾ ਪ੍ਰਭਾਵ ਹੈ, ਅਤੇ ਸਮਾਂ ਕੀ ਹੈ? ਮੌਤ, ਕਿਉਂਕਿ ਮੌਤ ਦੇ ਨੇੜੇ ਸਮਾਂ ਜਾ ਰਹੇ, ਸਮਾਂ ਚੱਲ ਰਹੇ, ਮਨੁੱਖ ਮੌਤ ਦੇ ਨੇੜੇ ਪਹੁੰਚ ਰਹੇ। ਇੱਕ ਇੱਕ ਪਲ ਕਰਕੇ, ਇੱਕ ਇੱਕ ਘੜੀ ਦਿਨ ਕਰਕੇ ਮੌਤ ਦੇ ਮਨੁੱਖ ਨੇੜੇ ਹੋ ਰਹੇ। ਅਤੇ ਜਿਸ ਨੇ ਸਤਿਗੁਰੂ ਦੇ ਉਪਦੇਸ਼, ਸਤਿਗੁਰੂ ਦੇ ਸ਼ਬਦ ਦੇ ਰਾਹੀਂ ਨਾਮ ਦੇ ਨਾਲ ਸਾਂਝ ਪਾਈ, ਉਸਨੇ ਆਪਣੇ ਜੀਵਨ ਦੇ ਵਿੱਚੋਂ ਮੌਤ ਦੇ ਡਰ ਨੂੰ ਗਵਾ ਲਿਆ। ਅਤੇ ਮੌਤ ਦਾ ਡਰ ਜਿਸ ਨੇ ਆਪਣੇ ਜੀਵਨ ਦੇ ਵਿੱਚੋਂ ਮਿਟਾ ਲਿਆ, ਫਿਰ ਉਸ 'ਤੇ ਸਮੇਂ ਦਾ ਪ੍ਰਭਾਵ ਨਹੀਂ ਰਹਿੰਦਾ। ਉਸਨੂੰ ਫਿਰ ਨਾ ਬਚਪਨ ਦਾ ਡਰ, ਨਾ ਜਵਾਨੀ ਦੇ ਕੋਈ ਸ਼ੌਕ, ਨਾ ਬੁਢੇਪੇ ਦਾ ਡਰ। ਉਹ ਤਾਂ ਇੱਕੋ ਅਵਸਥਾ ਦੇ ਵਿੱਚ ਜਿਉਂਦਾ ਹੈ। ਜਵਾਨੀ ਹੋਵੇ, ਬੁਢੇਪਾ ਹੋਵੇ, ਬਚਪਨ ਹੋਵੇ, ਉਹ ਕੇਵਲ ਪਰਮੇਸ਼ਵਰ ਦੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਜਿਉਂਦਾ ਹੈ। ਉਸਨੂੰ ਹਜ਼ੂਰ ਕਹਿੰਦੇ ਨੇ ਕਾਲੇ ਕਾ ਕਿਛ ਨਾ ਵਸਾਏ। ਫਿਰ ਕਾਲ ਦਾ ਕੋਈ ਵਸ ਨਹੀਂ ਚੱਲਦਾ, ਮੌਤ ਦਾ ਕੋਈ ਵਸ ਨਹੀਂ ਚੱਲਦਾ। ਕਿਉਂ? ਇਸ ਨੂੰ ਸਪਸ਼ਟ ਕੀਤਾ ਗੁਰੂ ਅਮਰਦਾਸ ਮਹਾਰਾਜ ਨੇ, ਹਰ ਸੇਤੀ ਮਨ ਰਵ ਰਿਹਾ। ਹਰੀ ਦੇ ਨਾਲ ਜਿਨ੍ਹਾਂ ਦਾ ਮਨ ਜੁੜ ਗਿਆ ਔਰ ਮਨ ਦੇ ਵਿੱਚ ਜਿਨ੍ਹਾਂ ਨੇ ਹਰੀ ਨੂੰ ਵਸਾ ਲਿਆ, ਸੱਚੇ ਰਹਿਆ ਸਮਾਏ, ਉਹ ਸੱਚੇ ਵਿੱਚ ਸਮਾਏ ਰਹਿੰਦੇ ਨੇ, ਸਮਾ ਜਾਂਦੇ ਨੇ। ਇੱਕ ਸ਼ਬਦ ਹੁੰਦਾ ਹੈ ਮਿਲਣਾ, ਇੱਕ ਹੁੰਦਾ ਸਮਾ ਜਾਣਾ। ਰੋਜ਼ ਦਿਨ ਚੜ੍ਹਦਾ ਹੈ ਅਤੇ ਸ਼ਾਮ ਹੋ ਜਾਂਦੀ ਹੈ, ਅਤੇ ਦਿਨ ਚੜ੍ਹਿਆ ਸ਼ਾਮ ਹੋਈ, ਦਿਨ ਕਿੱਥੇ ਗਿਆ? ਸਿਆਣੇ ਕਹਿੰਦੇ ਨੇ ਦਿਨ ਗਿਆ ਨਹੀਂ, ਉਹ ਰਾਤ ਦੇ ਵਿੱਚ ਸਮਾ ਗਿਆ। ਰਾਤ ਚਲੀ ਗਈ, ਫਿਰ ਦਿਨ ਆਇਆ, ਰਾਤ ਕਿੱਥੇ ਗਈ? ਕਹਿੰਦੇ ਨੇ ਗਈ ਨਹੀਂ, ਉਹ ਦਿਨ ਦੇ ਵਿੱਚ ਸਮਾ ਗਈ। ਜਿਵੇਂ ਦਿਨ ਰਾਤ ਦੇ ਵਿੱਚ, ਰਾਤ ਦਿਨ ਦੇ ਵਿੱਚ ਸਮਾਇਆ ਹੋਏ, ਬਸ ਇਸੇ ਤਰ੍ਹਾਂ ਮਨੁੱਖ ਪਰਮਾਤਮਾ ਦੇ ਵਿੱਚ ਸਮਾ ਜਾਏ ਅਤੇ ਫਿਰ ਇਹ ਜਿਹੜਾ ਆਉਣਾ ਅਤੇ ਜਾਣਾ ਹੈ ਇਹ ਡਰ ਨਹੀਂ ਰਹਿੰਦਾ। ਕਿਉਂ? ਜੀਵ ਕਿੱਥੋਂ ਆਇਆ, ਕਿੱਥੇ ਗਿਆ? ਗੁਰਬਾਣੀ ਕਹਿੰਦੀ ਹੈ, ਸਤਿਗੁਰੂ ਨੇ ਸਾਨੂੰ ਉਪਦੇਸ਼ ਦਿੱਤਾ, ਹਰ ਇੱਕ ਜੀਵ ਪਰਮਾਤਮਾ ਤੋਂ ਆ ਰਹੇ,
ਇਹ ਸਾਰਾ ਕੁਛ ਬ੍ਰਹਿਮੰਡ ਸੰਸਾਰ ਦੇ ਅੰਦਰ ਜੋ ਕੁਛ ਨਜ਼ਰ ਆ ਰਹੇ ਇਹ ਸਭ ਪਰਮਾਤਮਾ ਤੋਂ ਆ ਰਹੇ ਔਰ ਜਾ ਕਿੱਥੇ ਰਹੇ ਇਹ ਜਾ ਵੀ ਪਰਮਾਤਮਾ ਦੇ ਵਿੱਚ ਸਮਾ ਰਹੇ ਜਿਸ ਨੂੰ ਇਹ ਅਕਾਲ ਪੁਰਖ ਪਰਮੇਸ਼ਵਰ ਦੇ ਵਿੱਚ ਸਮਾਉਣ ਦੀ ਯੋਗਤ ਸਮਝ ਆ ਗਈ ਉਸ ਦੇ ਜੀਵਨ ਦੇ ਵਿੱਚੋਂ ਇਹ ਜਨਮ ਅਤੇ ਮਰਨ ਦਾ ਭੈ ਮੁੱਕ ਜਾਂਦਾ ਹੈ ਹਮੇਸ਼ਾ ਲਈ ਡਰ ਖਤਮ ਹੋ ਜਾਂਦਾ ਇਸ ਦੇ ਲਈ ਲਾਜ਼ਮੀ ਹੈ ਮਨ ਕਰਕੇ ਹਰੀ ਦੇ ਨਾਲ ਮਿਲਾਪ ਹੋਵੇ ਤਾਂ ਸਾਹਿਬ ਕਹਿੰਦੇ ਨੇ ਸੱਚੇ ਰਹਾ ਸਮਾਏ ਪਰ ਸੱਚ ਦੇ ਵਿੱਚ ਸਮਾ ਸਕਦੇ ਹਾਂ ਅਤੇ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਇਸ ਤਰ੍ਹਾਂ ਦਾ ਬਣਾ ਲਿਆ ਨਾਨਕ ਹਾਂ ਬਲਿਹਾਰੀ ਤਿੰਨ ਕਹੁ ਹੇ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਮੈਂ ਉਹਨਾਂ ਤੋਂ ਬਲਿਹਾਰ ਹਾਂ ਮੈਂ ਉਹਨਾਂ ਤੋਂ ਸਦਕੇ ਹਾਂ ਬਲਿਹਾਰ ਕਹਿੰਦੇ ਨੇ ਸਦਕੇ ਜਾਣਾ ਭਾਵ ਆਪਣਾ ਆਪ ਸਭ ਕੁਝ ਸਮਰਪਣ ਕਰ ਦੇਣਾ ਆਪਣੇ ਆਪ ਨੂੰ ਹਾਰ ਜਾਣਾ ਬਲ ਹਾਰ ਆਪਣਾ ਬਲ ਹਾਰ ਜਾਣਾ ਆਪਣਾ ਆਪ ਸਮਰਪਣ ਕਰ ਦੇਣਾ ਹਾਂ ਬਲਿਹਾਰੀ ਤਿੰਨ ਕਹੁ ਉਹਨਾਂ ਤੋਂ ਬਲਿਹਾਰ ਹਾਂ ਜੋ ਚੱਲਣ ਸਤਿਗੁਰ ਭਾਏ ਭਾਏ ਕਹਿੰਦੇ ਨੇ ਪ੍ਰੇਮ ਜਿਹੜੇ ਸਤਿਗੁਰੂ ਦੇ ਪ੍ਰੇਮ ਦੇ ਵਿੱਚ ਭਾਵਨਾ ਦੇ ਵਿੱਚ ਜੀਵਨ ਨੂੰ ਬਤੀਤ ਕਰਦੇ ਨੇ ਉਹਨਾਂ ਤੋਂ ਮਹਾਰਾਜ ਕਹਿੰਦੇ ਨੇ ਮੈਂ ਬਲਿਹਾਰ ਜਾਂਦਾ ਉਹਨਾਂ ਤੋਂ ਸਦਕੇ ਜਾਂਦਾ ਦੂਸਰੇ ਸ਼ਲੋਕ ਦੇ ਵਿੱਚ ਕਿਰਪਾ ਕੀਤੀ ਬਿਨ ਸ਼ਬਦ ਸ਼ੁੱਧ ਨਾ ਹੋਵੇ ਜੇ ਅਨੇਕ ਕਰੈ ਸ਼ਿੰਗਾਰ ਪਰ ਕੀ ਸਾਰ ਨ ਜਾਣੈ ਦੂਜੇ ਭਾਏ ਪਿਆਰ ਸ਼ਬਦ ਤੋਂ ਬਿਨਾਂ ਮਨੁੱਖ ਸ਼ੁੱਧ ਨਹੀਂ ਹੋ ਸਕਦਾ ਕਿਉਂਕਿ ਸਰੀਰ ਦੀ ਸ਼ੁੱਧਤਾ ਸਰੀਰ ਦੀ ਪਵਿੱਤਰਤਾ ਇਹ ਕੋਈ ਮਾਇਨੇ ਨਹੀਂ ਰੱਖਦੀ ਸਰੀਰ ਤਾਂ ਰੋਜ਼ ਮੈਲਾ ਹੁੰਦਾ ਹੈ ਸਤਿਗੁਰੂ ਨੇ ਆਤਮਕ ਤੌਰ 'ਤੇ ਮਨ ਦੇ ਤਲ 'ਤੇ ਪਵਿੱਤਰਤਾ ਦੀ ਗੱਲ ਕੀਤੀ ਮਨ ਸੂਖਸ਼ਮ ਹੈ ਆਕਾਰ ਨਹੀਂ ਹੈ ਅਤੇ ਜਿਸ ਦਾ ਆਕਾਰ ਨਹੀਂ ਹੈ ਉਹ ਆਕਾਰ ਦੇ ਰਾਹੀਂ ਪਵਿੱਤਰ ਨਹੀਂ ਹੋ ਸਕਦਾ ਮਨੁੱਖ ਯਤਨ ਕਰਦਾ ਹੈ ਪਾਣੀ ਦੇ ਨਾਲ ਪਾਣੀ ਦੇ ਨਾਲ ਜਿਸ ਦਾ ਆਕਾਰ ਨਹੀਂ ਉਹ ਮਨ ਪਵਿੱਤਰ ਨਹੀਂ ਹੋ ਸਕਦਾ ਸਰੀਰ ਧੋਤਾ ਜਾ ਸਕਦਾ ਹੈ ਜੋ ਕੁਛ ਦੁਨੀਆ ਦੇ ਵਿੱਚ ਦਿਖਾਈ ਦੇ ਰਹੇ ਉਹ ਪਾਣੀ ਦੇ ਰਾਹੀਂ ਉਸ ਨੂੰ ਨਿਰਮਲ ਕੀਤਾ ਜਾ ਸਕਦਾ ਹੈ ਮਨ ਆਕਾਰ ਤੋਂ ਰਹਿਤ ਹੈ ਉਸ ਨੂੰ ਪਾਤਸ਼ਾਹ ਕਹਿੰਦੇ ਨੇ ਉਹ ਸ਼ਬਦ ਤੋਂ ਬਿਨਾਂ ਸ਼ੁੱਧ ਨਹੀਂ ਹੁੰਦਾ ਸ਼ਬਦ ਵਿਚਾਰ ਹੈ ਸ਼ਬਦ ਗਿਆਨ ਹੈ ਮਨ ਪਵਿੱਤਰ ਹੋਵੇਗਾ ਵਿਚਾਰ ਦੇ ਰਾਹੀਂ ਮਨ ਪਵਿੱਤਰ ਹੋਵੇਗਾ ਗਿਆਨ ਦੇ ਰਾਹੀਂ ਕਿਉਂਕਿ ਮਨ ਦੇ ਵਿੱਚ ਵਿਚਾਰ ਭੈੜੇ ਨੇ ਮਨ ਦੇ ਵਿੱਚ ਕ੍ਰੋਧ ਹੈ ਹੁਣ ਦੁਨੀਆ ਦੇ ਅੰਦਰ ਇਹੋ ਜਿਹੀ ਦਵਾਈ ਕੋਈ ਨਹੀਂ ਜਿਸ ਰੋਗ ਦੀ ਦਵਾਈ ਸੰਸਾਰ ਦੇ ਅੰਦਰ ਸਰੀਰ ਦੇ ਰੋਗਾਂ ਦੀ ਦਵਾਈ ਮਿਲਦੀ ਹੈ ਪਰ ਮਨ ਦੇ ਰੋਗ ਜੋ ਕਾਮ ਹੈ ਕ੍ਰੋਧ ਹੈ ਅਹੰਕਾਰ ਹੈ ਇਹਨਾਂ ਦੀ ਦਵਾਈ ਸੰਸਾਰ ਦੇ ਵਿੱਚ ਨਹੀਂ ਨਾ ਇਹਨਾਂ ਦਾ ਕੋਈ ਵੈਦ ਹੈ ਮਨੁੱਖ ਯਤਨ ਕਰ ਲਏ ਕ੍ਰੋਧ ਬੜਾ ਆਉਂਦਾ ਹੈ ਕੋਈ ਦਵਾਈ ਹੋਵੇ ਅਹੰਕਾਰ ਬੜਾ ਹੈ ਦੁਨੀਆ ਦੇ ਵਿੱਚ ਕੋਈ ਸਿਆਣਾ ਡਾਕਟਰ ਦਵਾਈ ਦੇਵੇ ਨਹੀਂ ਹੈ ਕ੍ਰੋਧ ਦੀ ਦਵਾਈ ਦੁਨੀਆ ਦੇ ਵਿੱਚ ਨਹੀਂ ਕਿਉਂਕਿ ਰੋਗ ਹੈ ਹੁਣ ਇਹ ਜਿਹੜਾ ਰੋਗ ਹੈ ਇਹ ਕੇਵਲ ਗੁਰੂ ਕੇ ਸ਼ਬਦ ਰਾਹੀਂ ਇਸ ਨੂੰ ਖਤਮ ਕੀਤਾ ਜਾ ਸਕਦਾ ਹੈ
ਔਰ ਇਸ ਨੂੰ ਮਿਟਾਉਣਾ ਇਹ ਹੈ ਮਨ ਦੀ ਪਵਿੱਤਰਤਾ। ਇਸ ਨੂੰ ਪਾਤਸ਼ਾਹ ਕਹਿੰਦੇ ਨੇ ਬਿਨ ਸ਼ਬਦ ਹੈ ਸ਼ੁੱਧ ਨਾ ਹੋਵੇ। ਸ਼ਬਦ ਤੋਂ ਬਿਨਾਂ, ਵਿਚਾਰ ਤੋਂ ਬਿਨਾਂ ਮਨ ਦੀ ਪਵਿੱਤਰਤਾ ਹਾਸਲ ਨਹੀਂ ਹੁੰਦੀ। ਜੇ ਅਨੇਕ ਕਰੈ ਸ਼ਿੰਗਾਰ, ਧਾਰਮਿਕ ਦੁਨੀਆ ਦੇ ਵਿੱਚ ਮਨੁੱਖ ਸ਼ਿੰਗਾਰ ਕਰਦਾ ਹੈ, ਅਤੇ ਸ਼ਿੰਗਾਰ ਉਹ ਨੇ ਜੋ ਤਨ 'ਤੇ ਕੀਤੇ ਜਾਂਦੇ ਨੇ। ਸ਼ਬਦ ਸਤਿਗੁਰੂ ਨੇ ਜੀਵ ਇਸਤਰੀ ਦੇ ਰੂਪ ਵਿੱਚ ਵਰਤਿਆ। ਇਸਤਰੀ ਸ਼ਿੰਗਾਰ ਕਰਦੀ ਹੈ ਸਰੀਰ 'ਤੇ, ਉਹ ਸ਼ਿੰਗਾਰ ਬਾਹਰੀ ਤੌਰ 'ਤੇ ਨਜ਼ਰ ਆਉਂਦੇ ਨੇ। ਜੀਵ ਇਸਤਰੀ ਬਾਹਰੀ ਤੌਰ 'ਤੇ ਧਰਮ ਦੇ ਸ਼ਿੰਗਾਰ ਕਰ ਲਏ, ਧਰਮ ਦੇ ਚਿੰਨ੍ਹ ਅਪਣਾ ਲਵੇ, ਇੱਕ ਤਰੀਕੇ ਦੇ ਨਾਲ ਕੀਤੇ ਹੋਏ ਸ਼ਿੰਗਾਰ ਨੇ। ਅਤੇ ਪਾਤਸ਼ਾਹ ਕਹਿੰਦੇ ਨੇ ਜੇ ਅਨੇਕ ਕਰੈ ਸ਼ਿੰਗਾਰ, ਜੀਵ ਇਸਤਰੀ ਧਰਮ ਦੇ ਚਿੰਨ੍ਹ ਸਰੀਰ 'ਤੇ ਅਪਣਾ ਲਏ। ਉਹ ਧਰਮ ਦੇ ਚਿੰਨ੍ਹ ਕੀ ਨੇ? ਪੂਜਾ ਕਰਨੀ, ਵਰਤ ਰੱਖਣਾ, ਦਾਨ ਕਰਨਾ, ਤੀਰਥਾਂ 'ਤੇ ਇਸ਼ਨਾਨ ਕਰਨਾ, ਨੰਗੇ ਪੈਰ ਚੱਲਣਾ, ਇਹ ਸਾਰੇ ਧਰਮ ਦੇ ਚਿੰਨ੍ਹ ਨੇ। ਫਿਰ ਬਾਹਰੀ ਤੌਰ 'ਤੇ ਕੀਤੇ ਹੋਏ ਤਨ ਦੇ ਸ਼ਿੰਗਾਰ ਨੇ। ਪਾਤਸ਼ਾਹ ਕਹਿੰਦੇ ਨੇ ਜੇ ਮਨੁੱਖ ਕੇਵਲ ਧਾਰਮਿਕ ਦੁਨੀਆ ਦੇ ਵਿੱਚ ਬਾਹਰੀ ਤੌਰ 'ਤੇ ਧਰਮ ਦੇ ਚਿੰਨ੍ਹ ਅਪਣਾ ਰਹੇ, ਇਹਨਾਂ ਦੇ ਰਾਹੀਂ ਮਨ ਦੀ ਪਵਿੱਤਰਤਾ ਹਾਸਲ ਨਹੀਂ ਹੁੰਦੀ। ਕਿਉਂਕਿ ਮਨ ਸੂਕਸ਼ਮ ਹੈ, ਮਨ ਵਿਚਾਰਾਂ ਦੇ ਰਾਹੀਂ ਪਵਿੱਤਰ ਹੋਵੇਗਾ। ਮਨੁੱਖ ਕਰਦਾ ਕੀ ਹੈ? ਬਾਹਰੀ ਤੌਰ 'ਤੇ ਦਿਖਾਵੇ ਦੇ ਚਿੰਨ੍ਹ ਅਪਣਾ ਕੇ ਅਤੇ ਆਪਣੇ ਪਤੀ ਪਰਮਾਤਮਾ ਦੀ ਜੋ ਕਦਰ ਹੈ ਉਹਨੂੰ ਸਮਝਦਾ ਨਹੀਂ। ਫਿਰ ਕੀ ਸਾਰ ਨਾ ਜਾਣੀ ਦੂਜੇ ਭਾਏ ਪਿਆਰ। ਫਿਰ ਕਹਿੰਦੇ ਨੇ ਪਤੀ ਪਰਮਾਤਮਾ ਦੀ ਕਦਰ ਨਹੀਂ ਪਾਈ, ਉਹਨੂੰ ਸਮਝਿਆ ਨਹੀਂ, ਅਤੇ ਕੇਵਲ ਧਰਮ ਦੇ ਸ਼ਿੰਗਾਰ ਬਾਹਰੀ ਤੌਰ 'ਤੇ ਅਪਣਾ ਕੇ ਪਦਾਰਥਾਂ ਦੇ ਨਾਲ ਮੋਹ ਪਾ ਲਏ। ਉਹਨੂੰ ਕਹਿੰਦੇ ਨੇ ਦੂਜੇ ਭਾਏ ਪਿਆਰ। ਇੱਕ ਪਰਮਾਤਮਾ ਪਤੀ ਨੂੰ ਛੱਡ ਕੇ ਸੰਸਾਰ ਦੇ ਨਾਲ ਮੋਹ ਪਾ ਲਿਆ ਅਤੇ ਕੇਵਲ ਬਾਹਰੀ ਤੌਰ 'ਤੇ ਧਰਮ ਦੇ ਚਿੰਨ੍ਹ ਅਪਣਾ ਲਏ। ਇਹ ਦੁਨੀਆ ਦੇ ਲਈ ਕੇਵਲ ਦਿਖਾਵਾ ਹੋ ਸਕਦੇ ਨੇ, ਪਾਖੰਡ ਹੋ ਸਕਦੇ ਨੇ, ਗੁਰਮਤਿ ਦੇ ਵਿੱਚ ਇਹਨਾਂ ਦੀ ਪ੍ਰਵਾਨਗੀ ਕੋਈ ਨਹੀਂ। ਅਤੇ ਐਸੇ ਜੀਵ ਨੂੰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਸਾ ਕੋ ਸ਼ੁੱਧ, ਸਾ ਕੋ ਲੱਖਣੀ, ਨਾਨਕ ਨਾਰੀ ਵਿੱਚ ਕੋ ਨਾਰ। ਇਹੋ ਜਿਹੀ ਜੀਵ ਇਸਤਰੀ ਕੋ ਸ਼ੁੱਧ ਹੈ, ਉਹ ਪਵਿੱਤਰ ਨਹੀਂ ਹੈ। ਕੋ ਲੱਖਣੀ, ਉਸ ਦੇ ਲੱਖਣ ਵੀ ਭੈੜੇ ਨੇ। ਨਾਨਕ ਨਾਰੀ ਵਿੱਚ ਕੁਨਾਰ। ਹੇ ਨਾਨਕ, ਉਹ ਸਾਰੀਆਂ ਜੀਵ ਇਸਤਰੀਆਂ ਦੇ ਵਿੱਚ ਉਹ ਭੈੜੀ ਨਾਰ ਹੈ ਜਿਸ ਨੇ ਆਪਣੇ ਅੰਦਰ ਸਤਿਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਵਸਾਇਆ ਨਹੀਂ, ਕੇਵਲ ਦਿਖਾਵੇ ਦੇ ਅੰਦਰ ਜੀਵਨ ਨੂੰ ਬਤੀਤ ਕਰਦੀ ਹੈ। ਉਹ ਸਤਿਗੁਰੂ ਦੇ ਦਰ 'ਤੇ ਸਤਿਗੁਰੂ ਦੀ ਬਖਸ਼ਿਸ਼ ਦੀ ਪਾਤਰ ਬਣ ਕੇ ਜੀਵਨ ਨੂੰ ਸਫਲਾ ਨਹੀਂ ਕਰ ਸਕਦੀ। ਸਤਿਗੁਰੂ ਨੇ ਵਿਚਾਰ ਦੇ ਰਾਹੀਂ, ਸ਼ਬਦ ਦੇ ਰਾਹੀਂ ਸਾਡੇ ਅੰਦਰੋਂਣੀ ਜੀਵਨ ਨੂੰ ਸਵਾਰੇ, ਅਤੇ ਐਸੇ ਮਨੁੱਖ ਦੀ ਜੋ ਹਾਲਤ ਹੈ ਉਸ ਨੂੰ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਾ ਵੈ ਉਤਰੈ ਨਾਹੀ ਮੈਲ। ਅੰਦਰ ਦੀ ਮੈਲ, ਕੇਵਲ ਬਾਹਰੀ ਤੌਰ 'ਤੇ ਧਰਮ ਦੇ ਸ਼ਿੰਗਾਰ ਕੀਤੇ ਆ ਉਹ ਨਹੀਂ ਲਹਿੰਦੀ। ਅੰਦਰੋਂਣੀ ਪਵਿੱਤਰਤਾ ਸਤਿਗੁਰੂ ਦੀ ਵਿਚਾਰ ਦੇ ਰਾਹੀਂ ਹੋਵੇਗੀ। ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰ ਰਹੇ ਨੇ। ਹਰ ਹਰ ਆਪਣੀ ਦਇਆ ਕਰ, ਹਰ ਬੋਲੀ ਬੈਣੀ। ਹੇ ਪ੍ਰਭੂ, ਤੂੰ ਆਪ ਕਿਰਪਾ ਕਰ, ਤੂੰ ਆਪ ਬਖਸ਼ਿਸ਼ ਕਰ।
ਦਇਆ ਹੁੰਦਾ, ਰਹਿਮਤ ਕਰਨੀ, ਕਿਰਪਾ ਕਰਨੀ। ਅਰਦਾਸ ਇੱਕ ਤਰੀਕੇ ਦੇ ਨਾਲ, ਹੇ ਪ੍ਰਭੂ, ਹੇ ਹਰੀ, ਆਪਣੀ ਦਇਆ ਕਰ। ਅਤੇ ਦਇਆ ਦੇ ਵਿੱਚ ਮੰਗਿਆ ਕਿ ਹਰ ਬੋਲੀ ਬਹਿਣੀ, ਇਹ ਦਇਆ ਕਰਨੀ ਹੈ, ਇਹ ਕਿਰਪਾ ਕਰਨੀ ਹੈ, ਮੈਂ ਤੇਰੀ ਵਡਿਆਈ ਦੇ ਜੋ ਬੋਲ ਨੇ ਉਹਨਾਂ ਨੂੰ ਬੋਲ ਸਕਾਂ। ਬਹਿਣੀ ਹੁੰਦਾ ਬੋਲ, ਬੋਲਣਾ। ਮੈਂ ਇਹੋ ਜਿਹੇ ਬੋਲ ਬੋਲਾਂ ਜਿਨ੍ਹਾਂ ਦੇ ਵਿੱਚ ਤੇਰੀ ਵਡਿਆਈ ਹੋਵੇ, ਤੇਰੇ ਨਾਮ ਦੀ ਵਿਚਾਰ ਹੋਵੇ, ਇਹ ਕਿਰਪਾ ਕਰ। ਹਰ ਬੋਲੀ ਬਹਿਣੀ, ਤੇਰੀ ਨਾਮ ਦੀ ਵਡਿਆਈ ਕਰਾਂ, ਤੇਰੀ ਸਿਫਤੋ ਸਲਾਹ ਦੇ ਬੋਲ ਬੋਲਾਂ, ਐਸੀ ਕਿਰਪਾ ਕਰ। ਹਰ ਨਾਮ ਧਿਆਈ ਹਰ ਉਚਰਾਂ, ਮੈਂ ਹਰੀ ਪਰਮੇਸ਼ਵਰ ਦੇ ਨਾਮ ਨੂੰ ਧਿਆਵਾਂ, ਉਸੇ ਦਾ ਉਚਾਰਨ ਕਰਾਂ। ਹਰ ਲਾਹ ਲੈਣੀ, ਇਹਦੇ ਵਿੱਚੋਂ ਲਾਭ ਦੀ ਪ੍ਰਾਪਤੀ ਹੋਵੇਗੀ। ਪਰਮੇਸ਼ਵਰ ਦੀ ਵਡਿਆਈ ਕਰਨੀ, ਇਹ ਮਨੁੱਖੀ ਜੀਵਨ ਦਾ ਲਾਭ ਹੈ, ਔਰ ਇਹ ਐਸਾ ਲਾਹਾ ਹੈ ਜਿਹੜਾ ਲੋਕ ਪਰਲੋਕ ਦੇ ਵਿੱਚ ਨਾਲ ਨਿਭਦਾ, ਨਾਲ ਚੱਲਦਾ। ਅਤੇ ਜਿਹੜੇ ਇਸ ਨਾਮ ਨੂੰ ਖੱਟ ਲੈਂਦੇ ਨੇ, ਪ੍ਰਾਪਤ ਕਰ ਲੈਂਦੇ ਨੇ, ਉਹਨਾਂ ਨੂੰ ਸਤਿਗੁਰੂ ਨੇ ਆਖਿਆ ਜੋ ਜਪਦੇ ਹਰ ਹਰ ਦਿਨ ਸਰਾਤ, ਦਿਨ ਰਾਤ, ਜੋ ਹਰੀ ਨੂੰ ਇਸ ਤਰ੍ਹਾਂ ਜਪਦੇ ਨੇ, ਧਿਆਉਂਦੇ ਨੇ, ਤਿੰਨ ਹਉ ਕੁਰਬੈਣੀ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ, ਉਹਨਾਂ ਤੋਂ ਸਦਕੇ ਜਾਂਦਾ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀ, ਕਿਰਪਾ ਕੀਤੀ। ਜਿਹੜੇ ਨਾਮ ਦੀ ਆਰਾਧਨਾ ਕਰਨ ਵਾਲੇ, ਜਪਣ ਵਾਲੇ ਨੇ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ, ਮੈਂ ਉਹਨਾਂ ਤੋਂ ਸਦਕੇ ਜਾਂਦਾ। ਜਿਹਨਾਂ ਸਤਿਗੁਰ ਮੇਰਾ ਪਿਆਰਾ ਆਰਾਧਿਆ, ਪਿਆਰ ਦੀ ਗੱਲ ਹੈ, ਪ੍ਰੇਮ ਭਾਵਨਾ ਦੀ ਗੱਲ ਹੈ। ਅਤੇ ਸਤਿਗੁਰੂ ਨੇ ਉਹ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ। ਅਸਲ ਦੇ ਵਿੱਚ ਭਗਤ ਅਤੇ ਪਰਮਾਤਮਾ ਦਾ ਜਿਹੜਾ ਮਿਲਾਪ ਹੈ, ਉਹ ਬਸ ਪ੍ਰੇਮ ਦੀ ਖੇਡ ਹੈ, ਉਹ ਪਿਆਰ ਦੀ ਖੇਡ ਹੈ। ਉਸ ਦੇ ਵਿੱਚ ਕੋਈ ਦਿਖਾਵਾ ਨਹੀਂ, ਔਰ ਬਾਹਰੀ ਤੌਰ 'ਤੇ ਕੀਤੇ ਹੋਏ ਧਰਮ ਦੇ ਸ਼ਿੰਗਾਰ ਉਹ ਕਿਸੇ ਲੇਖੇ ਨਹੀਂ। ਬਸ ਮਨ ਦੇ ਵਿੱਚ ਭਾਵਨਾ ਪ੍ਰਗਟ ਹੋਵੇ, ਮਨ ਦੇ ਵਿੱਚ ਪ੍ਰੇਮ ਪੈਦਾ ਹੋਵੇ, ਉਹਨਾਂ ਨੂੰ ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਆਰਾਧਿਆ। ਆਰਾਧਨਾ ਹੁੰਦੀ ਹੈ ਅੰਦਰ ਆਤਮੇ ਚਿੰਤਨ ਕਰਨਾ, ਅੰਤਰ ਗੁਰ ਆਰਾਧਨਾ। ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਣਨਾ ਗੁਰ ਨਾਉ, ਕੰਨਾਂ ਦੇ ਰਾਹੀਂ ਸਰਵਣ ਕਰਨਾ, ਸਾਧ ਸੰਗਤ ਕਰਨੀ, ਰਸਨਾ ਦੇ ਰਾਹੀਂ ਉਚਾਰਨ ਕਰਨਾ, ਸਾਧ ਸੰਗਤ ਦੇ ਵਿੱਚ ਜੁੜ ਬੈਠ ਕੇ, ਅੱਖਾਂ ਦੇ ਰਾਹੀਂ ਦੀਦਾਰ ਕਰਨੇ। ਅਸਲ ਦੇ ਵਿੱਚ ਇਹ ਪਰਮੇਸ਼ਵਰ ਦੀ ਉਸਤਤ ਹੈ, ਵਡਿਆਈ ਹੈ। ਅਤੇ ਜਿਹੜਾ ਜਗਿਆਸੂ ਗੁਰੂ ਦੇ ਇਸ ਉਪਦੇਸ਼ ਨੂੰ ਅਪਣਾਉਂਦਾ ਹੈ, ਤਿੰਨ ਜਨ ਦੇਖਾ ਨੈਣੀ, ਉਹ ਵੱਡਿਆਂ ਭਾਗਾਂ ਵਾਲਾ ਹੈ, ਉਹ ਧਨਤਾ ਦੇ ਯੋਗ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਐਸਾ ਗੁਰੂ ਕਾ ਪਿਆਰਾ ਜਿਸ ਨੇ ਆਪਣੇ ਹਿਰਦੇ ਦੇ ਵਿੱਚ ਨਾਮ ਨੂੰ ਵਸਾਇਆ, ਮੈਂ ਉਸ ਦੇ ਦੀਦਾਰ ਕਰਦਾ ਰਵਾਂ, ਉਸ ਨੂੰ ਦੇਖਦਾ ਰਵਾਂ, ਮੈਂ ਆਪਣੀਆਂ ਅੱਖਾਂ ਦੇ ਰਾਹੀਂ ਉਸੇ ਦੇ ਦਰਸ਼ਨ ਕਰਾਂ ਜਿਸ ਨੇ ਆਪਣੇ ਅੰਦਰ ਪਰਮੇਸ਼ਵਰ ਦੇ ਨਾਮ ਦੀ ਕਮਾਈ ਕੀਤੀ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਅੱਜ ਇਸ ਪਾਵਨ ਮੁੱਖ ਵਾਕ ਦੇ ਰਾਹੀਂ ਸਤਿਗੁਰੂ ਦੇ ਉਪਦੇਸ਼ ਨੂੰ ਹਿਰਦਿਆਂ ਦੇ ਵਿੱਚ ਕਮਾਉਣ ਦੇ ਲਈ ਸਿੱਖਿਆ ਦਿੱਤੀ ਹੈ। ਪਾਤਸ਼ਾਹ ਕਿਰਪਾ ਕਰਨ, ਸਤਿਗੁਰੂ ਦੀ ਸਿੱਖਿਆ ਕਮਾ ਕੇ ਆਪਣਾ ਲੋਕ ਅਤੇ ਪ੍ਰਲੋਕ ਸੁਹੇਲਾ ਕਰ ਸਕੀਏ। ਸਤਿਗੁਰੂ ਐਸੀ ਕਿਰਪਾ ਕਰਨ, ਬਖਸ਼ਿਸ਼ ਕਰਨ, ਨਾਮ ਦੀ ਦਾਤ ਸਾਡੇ ਹਿਰਦਿਆਂ ਦੇ ਵਿੱਚ ਵੱਸ ਜਾਏ। ਇੰਨੀਆਂ ਕੁ ਵਿਚਾਰਾਂ ਆਪ ਜੀ ਪ੍ਰਵਾਨ ਕਰਨੀਆਂ। ਆਓ ਸਤਿਕਾਰਯੋਗ ਕੀਰਤਨੀਆਂ ਪਾਸੋਂ ਆਪ ਜੀ ਨੇ ਅਦਬ ਸਤਿਕਾਰ ਸਹਿਤ ਰਬੀ ਗੁਰਬਾਣੀ ਦੇ ਕੀਰਤਨ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਨ ਹਰ ਬੂੰਦ ਬਸੋ ਰੋ ਮਾਵਲ ਕੁਸੁਮ ਬਸੰਤ ਗ੍ਰੰਥ ਨ ਆਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਪਲ ਉਨਹਿ ਜੋ ਗਾਵੈ

ਅੱਖਰ ਦੇ ਮਾਲਕ ਬਾਣੀ ਤੇ ਬੋਹਿਤ ਨਾਮ ਦੇ ਜਹਾਜ਼ ਰੂਹਾਨੀਅਤ ਦੇ ਖਜ਼ਾਨੇ ਰੂਹਾਨੀਅਤ ਦੇ ਚਸ਼ਮੇ ਸਰਵਰੇ ਕਾਇਨਾਤ ਸਤਿਗੁਰ ਮੇਰਾ ਬੇਹ ਬਹੁਤ ਪਾਜ ਸਤਿਗੁਰ ਮੇਰੇ ਸੱਚਾ ਸਾਥ ਸਤਿਗੁਰ ਮੇਰਾ ਸਤਿਗੁਰ ਮੇਰਾ ਪੁਰਖ ਵਿਧਾਤਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨ ਸ਼ਰਨ ਚ ਬੈਠੇ ਸਤਸੰਗੀ ਜੀਵ ਅੱਜ ਉਹ ਜੀਵ ਨੇ ਕਿਹੜੇ ਸਜਿਆਰ ਸਿੱਖ ਬੈਠੇ ਸਤਿਗੁਰ ਪਾਸ ਕਰੋ ਨਮਸਕਾਰ ਸਾਹਿਬ।

ਬਾਬੇ ਲੈਣੇ ਨੂੰ ਲੈ ਗਏ ਆਪਣੇ ਘਰ। ਇੱਥੇ ਹੀ ਬਚਨ ਆਪਾਂ ਛੱਡੇ। ਸਤਿਗੁਰ ਨੇ ਆਖਿਆ ਇੱਥੇ ਬੇਰੀ ਨਾਲ ਘੋੜੀ ਬੰਨ ਦਿਓ, ਉਸ ਦਰਵਾਜ਼ਿਓਂ ਅੰਦਰ ਆ ਜਾਇਆ ਜੇ। ਜਦੋਂ ਅੰਦਰ ਆਇਆ ਤੇ ਕੀ ਦੇਖਦਾ ਕਿ ਜਿਸ ਬਾਬੇ ਨੇ ਮੇਰੇ ਘੋੜੀ ਦੀ ਲਗਾਮ ਪਕੜੀ ਸੀ ਉਹ ਬਾਬਾ ਸਿੰਘਾਸਨ ਤੇ।

ਵਾਹਿਗੁਰੂ ਜੀ ਕਾ ਖਾਲਸਾ, ਗਾਉੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਸਤਿਗੁਰ ਏ ਨਮਹਿ ਸ਼੍ਰੀ ਗੁਰਦੇਵੇ ਨਮਹਿ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰੋ ਜਾਸ ਪਿਸੰਪਰ ਏਕੈ, ਵੇਦ ਪੁਰਾਣ ਸਿਮਰੋ ਸੁਧਾਖੀਅਰ।

ਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਖੜਸਾਸ ਸਿਮਰਤ ਵਖਿਆਨ ਸਗਲ ਤਿਆਗ ਮਨ ਮੱਧੇ ਫਿਰਿਆ ਪੁੰਨ ਦਾਮ ਹਮੇ ਰਤਨ ਵਰਤ ਨੀਮ ਕਰੇ ਬਹੁ ਭਾਤੀ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਮਹਾ ਉਦਾਸਤ ਪੀਸਰ ਥੀਵੈ ਕਣਕ ਅਸਹਿ ਭਰਪੂਮ ਦਾਨ ਜੈਨ ਮਾਰਗ ਸੰਜਮ ਅਤ ਸਾਧਨ ਤੋਪੀ ਹੋਮੇ ਮੈਲ ਨਾ ਜਾਵੇ ਨਾਨਕ ਗੁਰਮੁਖ ਨਾਮ ਜਪਤਗਤ ਪਾਹੇ ਗੁਮਾਨ ਨਾ ਮਨ ਤੇ ਹੁਟੇ ਮਨ ਕੀ ਮੈਲ ਨਾ ਤਨ ਤੇ ਜਾਤ ਮਨ ਤੇ ਕਬੂ ਨ ਬਿਖਿਆ ਟਰੈ ਸ਼ੁੱਧ ਕਹਾ ਹੋਏ ਕਾਚੀ ਪੀਤ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਅਨੇਕ ਯਤਨ ਕਰ ਤ੍ਰਿਸ਼ਨ ਨਾ ਧਰਾਪੇ ਕੋਟ ਪਾਪ ਦਰਗੇ ਨਹੀਂ ਸੀਜੇ ਮੋਹੇ ਵਿਆਪੇ ਮਾਇਆ ਜਾਲ ਗੋਵਿੰਦ ਭਜਨ ਬਿਲ ਤਿੰਨ ਨਹੀਂ ਮਾਨੇ ਨਾਨਕ ਬੋਲੇ ਸਹਿਜ ਸੁਭਾਏ ਸਾਜਨਾ ਕੀ ਸੇਵਾ ਲਾਗੈ ਹਰ ਹਰ ਨਾਮ ਰਿਦੇ ਸਦ ਗਾਵੈ ਸਾ ਸੰਗੇ ਹੋਮੇ ਛੋਰੈ ਸਾਜਨਾ ਕੀ ਸਰਨੀ ਪਰੈ ਨਾਨਕ ਤਾਕੇ ਬਲ ਬਲ ਜਾਸਾ ਸਾ ਸੰਗ ਜਾ ਕਾ ਮਿਟਿਆ ਅਭਿਮਾਨ ਸੋ ਗਣੀਏ ਸਭ ਤੇ ਊਚਾ ਹਰ ਹਰ ਨਾਮ ਤਿੰਨ ਘੱਟ ਘੱਟ ਚੀਨ ਪੇਖੇ ਸਗਲ ਸਿਸ ਸਾਜਨ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਥਾਵੇ ਕੋ ਨਉ ਤੇਰਾ ਥਾਉ ਸਗਲ ਘਟਾ ਕੋ ਦੇਵੋ ਦਾਨ ਸਗਲ ਘਟਾ ਕੇ ਅੰਤਰ ਜਾਮੀ ਆਪਨ ਸੰਗ ਆਪ ਪ੍ਰਵਰਾਤੇ ਨਾਨਕ ਅਵਰ ਨ ਜਾਣਸ ਕੋਏ ਹਰ ਕੋ ਨਾਮ ਜਪ ਨਿਰਮਲ ਕਰਮ ਸਾ ਸੰਗ ਦੁਰਮਤ ਮਲ ਹਿਰਿਆ ਹਰ ਕਾ ਨਾਮ ਜਪੋ ਜੀ ਸਦਾ ਹਰ ਕੋ ਜਸ ਰਸਨ ਬਖਾਨੀ

ਰਾਸ਼ਟਰਪਤੀ ਕਮਨ ਮੂਲ ਤੇ ਕਮਨ ਦਿਸ਼ਟਾਨੀ ਗਰ ਬਗਨ ਮੇ ਜਿਨੇ ਪਰ ਜੋਬਨ ਭੋਜਨ ਸੁਖ ਸੂਦ ਮੁਖ ਪਿਆਓ ਬੈਠ ਕੋ ਦੈਨ ਬਖਸ਼ ਲਿਓ ਤੋਂ ਨਾਨਕ ਸੀਜੇ ਸੁਤ ਪ੍ਰਾਤ ਮੀਤ ਬੰਤਾ ਸੰਗ ਹਸੇ ਸੁਖਦਾਈ ਪਵਨ ਪਾਵਕ ਮੁੱਲਾ ਸਗਲ ਸਮੱਗਰੀ ਸੰਗ ਸਾਥ ਬਸਾ ਤਿਆਗ ਅਵਰ ਸੰਗ ਰਚਨਾ ਨਾਨਕ ਕਾੜ ਲਿਹੋ ਪ੍ਰਭਾਪੇ ਤਿਸੋ ਪ੍ਰੀਤ ਨ ਕਰੇ ਗਵਾਰ ਤਾਸਿਓ ਮੂੜਾ ਮਨ ਨ ਹਿਲਾਵੇ ਤਾਕੋ ਅੰਧਾ ਜਾਣ ਦੂਰੇ ਜਿਸੇ ਵਸਾਰੇ ਮੁਗਧ ਅਜਾਨ ਨਾਨਕ ਰਾਖਣ ਹਾਰ ਅਪਾਰ ਸਾਚ ਚੋੜ ਝੂਠ ਸੰਗ ਮਚੇ ਜੋ ਹੋਵਨ ਸੋ ਦੂਰ ਪਰਾਨੇ ਸੰਗ ਸਹਾਈ ਤਿਸ ਪਰ ਹਰੈ ਗਰਦਵ ਪੀਤ ਭਸਮ ਸੰਗ ਹੋਏ ਨਾਨਕ ਕਾੜ ਲਿਹੋ ਪ੍ਰਭ ਦਿਆਲ ਲੋਕ ਪਚਾਰਾ ਕਰੇ ਦਿਨ ਰਾਤ ਛਪਸ ਨਾਹੇ ਕਿਛ ਕਰੇ ਛਪਾਇਆ ਅੰਤਰ ਵਿਆਪੇ ਲੋਭ ਸੁਆਨ ਗਲ ਪਾਥਰ ਕੈਸੇ ਤਰੇ ਥਾ ਨਾਨਕ ਤੇਜਨ ਸਹਿਜ ਸਮਾਤ ਕਰ ਗੈ ਲੇ ਓੜ ਨਿਭਾਵੈ ਨਿਸਕਈਏ ਤੋ ਸਮਝੇ ਭੂਰਾ ਜਤਨ ਕਰੇ ਤੋ ਪੀ ਸੁਰ ਭੰਗ ਨਹੀਂ ਹੋ ਤੁਮਾਂ ਉਸ ਗਵਨ ਨਾਨਕ ਤੁਮਰੀ ਕਿਰਪਾ ਤਰੈ ਜੋ ਬਹਿਰਾਈ ਤਾਸਿਓ ਪ੍ਰੀਤ ਆਨੰਦ ਕੇਲ ਮਾਇਆ ਰੰਗ ਰਸੈ ਕਾਲ ਨਾ ਆਵੇ ਮੂੜੇ ਚੀਤ ਝੂਠ ਬਕਾਰ ਮਹਾ ਲੋਭ ਧਰੋਹ ਅਨਕ ਰਾਖ ਲਿਓ ਆਪਣ ਕਰ ਕਰਮ ਜੀਓ ਪਿੰਡ ਸਭ ਤੇਰੀ ਰਾਸ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਉੱਚੇ ਤੇ ਉੱਚਾ ਭਗਵੰਤ

ਜਿਸ ਠਾਕਰ ਕੋ ਰੱਖ ਮਨ ਮਾਹੇ ਤਿਸੋ ਸਿਮਰਤ ਪਰਮ ਗਤ ਪਾਵਹਿ ਤਿਸੇ ਧਿਆਏ ਸਦਾ ਮਨ ਅੰਦਰ ਆਠ ਪੈਰ ਸਿਮਰੋ ਤਿਸ ਰਸਨਾ ਨਾਨਕ ਸਦਾ ਧਿਆਈਏ ਧਿਆਵਨ ਜੋਗ ਤਿਸੇ ਧਿਆ ਕਾ ਤਰਲ ਭਾਵੈ ਮਨ ਆਠ ਪੈਰ ਤਾਂ ਕਾ ਜਸ ਗਾ ਬੀਜੇ ਮੁਖ ਤਾਂ ਕੋ ਜਸ ਰਸਨ ਬਖਾਨੇ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਨਾਨਕ ਪਤ ਛੇਤੀ ਕਰ ਜਾਵੈ ਲਿਵ ਲਾਵੋ ਤਿਸ ਰਾਮ ਸੁਨੇਹੀ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਮਨ ਸਰਨੀ ਪਰ ਠਾਕਰ ਪ੍ਰਵਤਾ ਕੇ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ ਨਾਨਕ ਤਾ ਕੀ ਭਗਤ ਕਰੇ ਮਨ ਤਿਸ ਸਿਮਰਤ ਕੋ ਆਲਸ ਕੀਜੇ ਮਨ ਤਿਸ ਪ੍ਰਭ ਕੋ ਕਭੂ ਨਾ ਵਿਸਾਰੀ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਊਠਤ ਬੈਠ ਸਾ ਤਿਸੇ ਧਿਆਈ ਈਹਾਂ ਊਹਾਂ ਨਾਨਕ ਤੇਰੀ ਰੱਖੇ ਮਨ ਆਠ ਪੈਰ ਕਰ ਤਿਸ ਕਾ ਧਿਆਨ ਤਿਸ ਪ੍ਰਭ ਕੋ ਸਾਸ ਸਾਸ ਤਾਰੀ ਸੋ ਪ੍ਰਭ ਸਿਮਰੋ ਸਦਾ ਅਨੂਪ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਨਾਨਕ ਜਸ ਕਹੇ ਜੈ ਪ੍ਰਸਾਦ ਭੇਖੇ ਬਿਸਮਾਦ ਜੈ ਪ੍ਰਸਾਦ ਸੁਖ ਸਹਿਜੇ ਬਸਨ ਜੈ ਪ੍ਰਸਾਦ ਸਪੂਰਨ ਪਲੈ ਜੈ ਪ੍ਰਸਾਦ ਸੁਖ ਸਹਿਜ ਸਮਾਵੈ ਗੁਰ ਪ੍ਰਸਾਦ ਨਾਨਕ ਮਨ ਜਾਗੋ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ ਰੇ ਮਨ ਮੇਰੇ ਤੂੰ ਤਾਕਿਓ ਜਾਪ ਤਿਸੇ ਜਾਣ ਮਨ ਸਦਾ ਹਜੂਰੇ ਰੇ ਮਨ ਮੇਰੇ ਤੂੰ ਤਾਸਿਓ ਰਾਚ ਨਾਨਕ ਜਾਪ ਜਪੇ ਜਪ ਸੋਏ ਆਪ ਗਵਾਏ ਸੁ ਹਰ ਗੁਣ ਗਾਓ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭੂ ਦਿਆ ਤੇ ਮਤ ਉੱਤਮ ਹੋਏ ਆਪੂ ਕਿਛੁ ਨਾ ਕਿਨਹੂ ਲਿਖ

ਨਾਨਕ ਬਿਨਵੰਤ ਸਾਧ ਜਨਾ ਕੀ ਅਚਰਜ ਕਥਾ ਸਾਧ ਸੰਗਮ ਸਗਲੀ ਖੋਤ ਸਾਧ ਕੈ ਸੰਗ ਪ੍ਰਗਟੇ ਸੋ ਗਿਆਨ ਸਾਧ ਹੋਤ ਨਬੇਰਾ ਸਾਧ ਕੇ ਸੰਗ ਏਕ ਉੱਪਰ ਜਤਨ ਨਾਨਕ ਸਾਧ ਕੀ ਸੋਭਾ ਪ੍ਰਮਾਹੇ ਸਮਾਨੀ ਸਾਧ ਕੇ ਸੰਗ ਸਦਾ ਪਰ ਫੁੱਲੈ ਸਾਧ ਸੰਗ ਸਾਧ ਕੇ ਸੰਗ ਮਨੋਹਰ ਬੈਨ ਸਾਧ ਸੰਗ ਅਸਤਤ ਮਨ ਪਾਵੈ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧੂ ਕੇ ਸੰਗ ਮਹਾ ਸਾਧ ਕੇ ਸੰਗ ਨ ਬੀਗਾ ਪੈਰ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕੇ ਸੰਗ ਤਜੇ ਸਭ ਆਪ ਨਾਨਕ ਸਾਧ ਪ੍ਰਭੂ ਬਣ ਆਈ ਸਾਧ ਕੇ ਸੰਗ ਸਦਾ ਸੁਖ ਪਾਵੈ ਸਾਧੂ ਕੇ ਸੰਗ ਅਜਰ ਸਹੇ ਸਾਧੂ ਕੇ ਸੰਗ ਮਹਿਲ ਪਹੁੰਚੇ ਸਾਧ ਕੇ ਸੰਗ ਕੇਵਲ ਪਾਰ ਬ੍ਰਹਮ ਨਾਨਕ ਸਾਧੂ ਕੈ ਕੁਰਬਾਨ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਜਿਸ ਧਨ ਤੇ ਪ੍ਰਸਾਵੈ ਸਾਧ ਕੇ ਸੰਗ ਸੋਭਾ ਸੁਰ ਦੇਵਾ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਨਾਨਕ ਸਾਧ ਕੇ ਸੰਗ ਸਫਲ ਜਨਮ ਦਰਸ਼ਨ ਪੇਟ ਸਾਧ ਕੇ ਸੰਗ ਨਰਕ ਪਰ ਹਰੈ ਸਾਧ ਸੰਗ ਵਿਛਰਤ ਹਰ ਮੇਲਾ ਸਾਧ ਕੇ ਸੰਗ ਨ ਬਿਰਥਾ ਜਾਵੈ ਨਾਨਕ ਉਦਰੇ ਸਾਧ ਸੁਨ ਰਸੇ ਸਾਧ ਸੰਗ ਹਰ ਕੇ ਗੁਣ ਗਾਉ ਸਾਧ ਸੰਗ ਸਰ ਪਰ ਨਿਸਤਰੈ ਸਾਧੂ ਕੇ ਸੰਗ ਘਟ ਘਟ ਡੀਠਾ ਸਾਧ ਸੰਗਤ ਪਈ ਹਮਾਰੀ ਨਾਨਕ ਸਾਧ ਭੇਟੇ ਸੰਯੋਗ ਜੇਤਾ ਸੁਣੇ ਤੇਤਾ ਵਖਿਆਨ ਹੈ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਮੂਚ ਤੇ ਮੂਚੀ।

ਨਿਮਕ ਨਿਮਕ ਠਾਕਰ ਨਮਸਕਾਰ ਨਾਨਕੋ ਅਪਰ ਸਗਲ ਨਿਸਤਾਰੇ ਅਸ਼ਟਪਤੀ ਮਨ ਮੇ ਪ੍ਰੀਤ ਨਿਰੰਜਨ ਦਰਸ ਸਾਧ ਕੀ ਟਹਿਲ ਸੰਸੰਗ ਹੇਤ ਹਫਤੇ ਜਾਣੇ ਆਪਸ ਕੋ ਮੰਦਾ ਮਨ ਕੀ ਵਾਸਨਾ ਮਨ ਤੇ ਟਰੇ ਨਾਨਕ ਕੋਟ ਮਦੇ ਕੋ ਐਸਾ ਪਰਸ ਤਿਸ ਵੈਸ਼ਨੋ ਤਿਸ ਵੈਸ਼ਨੋ ਕਾ ਨਿਰਮਲ ਧਰਮ ਕੇਵਲ ਭਗਤ ਕੀਰਤਨ ਸੰਗ ਰਾਚੇ ਸਭ ਉੱਪਰ ਹੋਵਤ ਕਿਰਪਾਲ ਹੋ ਵੈਸ਼ਨੋ ਪਰਮ ਕਤ ਭਾਵ ਹੈ ਸਗਲ ਤਿਆਗੇ ਦੁਸ਼ਟ ਕਾ ਸੰਗ ਕਰ ਪੂਜੇ ਸਗਲ ਪਾਰ ਬ੍ਰਹਮ ਤਿਸ ਭਗੌਤੀ ਕੀ ਮਤ ਉੱਤਮ ਹੋਵੇ ਮਨ ਤਨ ਅਰਪੇ ਬਿਸ਼ਨ ਪ੍ਰੀਤ ਐਸਾ ਭਗੌਤੀ ਭਗਵੰਤ ਕੋ ਪਾਵੇ ਰਾਮ ਨਾਮ ਸਾਰ ਉਸ ਪੰਡਿਤ ਕੇ ਉਪਦੇਸ਼ ਜਗ ਜੀਵੇ ਸੋ ਪੰਡਿਤ ਫਿਰ ਜੋਨ ਨਾ ਆਵੇ ਸੁਖ ਮੇ ਜਾਣੇ ਅਸਤੂਲ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਕਉ ਵਰਨਾ ਮੈਂ ਜਪੇ ਕਉ ਨਾਮ ਕਲਿਆਣ ਰੂ ਮੰਗਲ ਗਣ ਗਾਮ ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ ਤਿਸ ਕਾ ਨਾਮ ਸਤ ਰਾਮਦਾਸ ਦਾਤ ਸੰਤਨ ਪਏ ਤਿਨ ਪਾਇਆ ਸੋ ਦਾਸ ਦਰਗੇ ਪਰਵਾਨ ਦਾਸ ਕੋ ਸਭ ਸੋਝੀ ਪਰੈ ਐਸੀ ਜੁਗਤ ਨਾਨਕ ਰਾਮਦਾਸ ਜੀਵਨ ਮੋਕਸੋ ਕਹਾਵੈ ਸੋ ਨਾਹੀ ਵਿਯੋਗ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਰੰਕ ਤੈਸਾ ਰਾਜਾਨ ਨਾਨਕੋ ਪੁਰ ਕਹੀਏ ਜੀਵਨ ਮੁਕਤ ਜਿ ਜਿਤ ਕਰ ਰਾਖੇ ਤੈਸਾ ਤਿਨ ਨਾਉ ਪ੍ਰਭਾਵੇ ਸੋਈ ਫੁਨ ਹੋਗ ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ ਪਾਰ ਬ੍ਰਹਮ ਕਰਤਾ ਵੇ

ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਬਨ ਭਰਮੇ ਉਦਾਸੀ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਕਵਕਾ ਵਿਚਾਰੈ, ਨਾਨਕ ਕਰਤੇ ਕਾ ਅੰਤ ਨਾ ਪਾਵੈ, ਕਈ ਕੋਟ ਅੰਧ ਗਿਆਨੀ, ਕਈ ਕੋਟ ਪਿਗਾਤਮ ਨਿਕੋਰ, ਕਈ ਕੋਟ ਪਰ ਦੁਖ ਨਾ ਕਰਹਿ, ਕਈ ਕੋਟ ਪਰ ਦੇਸ਼ ਪਰਮਾਹੇ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪਾਥਰ ਬਿਰਖ ਨਿਪਜਾਏ, ਕਈ ਕੋਟ ਦੇਸ਼ ਭੂ ਮੰਡਲ, ਕਈ ਕੋਟ ਦੇਵ ਦਾਨ ਅੰਦਰ ਛਤਰ, ਨਾਨਕ ਜਿਸ ਤਿਸ ਭਾਵੇ ਤਿਸ ਤਿਸ ਨਿਸਤਾਰੈ, ਕਈ ਕੋਟ ਵੇਦ ਪ੍ਰਾਣ ਸਿਮਰਤ ਸਾਸਤ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਗਰੀਬ ਮੇਸ਼ਵਰਨ ਥੀਵੇ, ਕਈ ਕੋਟ ਭੂਤ ਪ੍ਰੇਤ ਸੁਗਰ ਮਿਰਗਾਚ, ਨਾਨਕ ਆਪ ਲਿਪਤ ਰਿਹਾ ਭਰਪੂਲ, ਕਈ ਕੋਟ ਨਰਕ ਸਵਰਗ ਨਿਵਾਸੀ, ਕਈ ਕੋਟ ਬਹੁ ਜੋਨੀ ਫਿਰੇ, ਕਈ ਕੋਟ ਕਾਲੇ ਥਕ ਪਾਹੇ,

ਹੁਕਮੇ ਤਾਰ ਅਤਰ ਰਹਾਵੈ ਹੁਕਮੇ ਊਚ ਨੀਚ ਵਿਵਹਾਰ ਕਰ ਕਰ ਦੇਖੇ ਆਪਣੀ ਵਡਿਆਈ ਪ੍ਰਭ ਪਾਵੇ ਮਾਨੁਗਤ ਪਾਵੈ ਪ੍ਰਭ ਪਾਵੇ ਬਿਨ ਸਾਸਤੇ ਰੱਖੈ ਪ੍ਰਭ ਪਾਵੇ ਤਾਂ ਪਤਿਤ ਉਧਾਰੈ ਦੁਹਾ ਸਿਰਿਆ ਕਾ ਆਪ ਸੁਆਮੀ ਜੋ ਪਾਵੈ ਸੋ ਕਾਰ ਕਰਾਵੈ ਕਹੋ ਮਨੁੱਖ ਮਾਨੁੱਖ ਤੇ ਕਿਆ ਹੋਏ ਆਵੈ ਇਸਕੇ ਹਾਥ ਹੋਏ ਤਾਂ ਸਭ ਕਿਛ ਲੇ ਅਣਜਾਣਤ ਵਿਖਿਆ ਮਹਿ ਰਚੈ ਭਰਮੇ ਭੂਲਾ ਦੈ ਦਿਸਤਾਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਖਿਨਮੇ ਨੀਚ ਕੀਟ ਕੋ ਰਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਜਾ ਕੋ ਆਪਣੀ ਕਰੇ ਬਖਸੀਸ ਜੀਓ ਪਿੰਡ ਸਭ ਤਿਸਕੀ ਰਾਸ ਆਪਣੀ ਬਣਤ ਆਪ ਬਣਾਈ ਇਸਕਾ ਬਲ ਨਾਹੀ ਇਸ ਹਾਥ ਆਗਿਆਕਾਰੀ ਬਪਰਾ ਜੀਓ ਕਭੂ ਊਚ ਨੀਚ ਮਹਿ ਬਸੈ ਕਭੂ ਨਿੰਦ ਚਿੰਦ ਵਿਵਹਾਰ ਕਭੂ ਬੀਤਾ ਬ੍ਰਹਮ ਵਿਚਾਰ ਕਭੂ ਨਿਰਤ ਕਰੇ ਬਹੁ ਪਾਤ ਕਭੂ ਮਹਾਂਕ੍ਰੋਧ ਵਿਕਰਾਲ ਕਭੂ ਹੋਏ ਬਹਿ ਬਡ ਰਾਜਾ ਕਭੂ ਆਪ ਕੀਰਤ ਮਹਿ ਆਵੈ ਜੋ ਪ੍ਰਭ ਰਾਖੇ ਤਿਵਹੀ ਰਹੇ ਕਭੂ ਹੋਏ ਪੰਡਤ ਕਰੇ ਬਖਿਆਨ ਕਭੂ ਤਟ ਤੀਰਥ ਇਸ਼ਨਾਨ ਕਭੂ ਕੀਟ ਹੱਸ ਪਤੰਗ ਹੋਏ ਜੀਆ ਨਾਨਾ ਰੂਪ ਜੋ ਸੁਆਂਗੀ ਦਿਖਾਵੇ ਜੋ ਤਿਸ ਭਾਵੇ ਸੋਈ ਹੋਏ ਕਭੂ ਸਾਹ ਸੰਗਤ ਹੋ ਪਾਵੈ ਅੰਤਰ ਹੋਏ ਗਿਆਨ ਪ੍ਰਗਾਸ ਮੰਤਨ ਨਾਮ ਰਤੇ ਇਕ ਰੰਗ ਜਿਉਂ ਜਲ ਮੇ ਜਲ ਆਏ ਖਟਾਨਾ

0: ਸੋ ਨਰਕ ਪਾਤੀ ਹੋਵ ਸੁਹਾਨ ਸੋ ਹੋਵਤ ਬਿਸ਼ਟਾ ਕਾ ਜੰਤ ਜਨਮ ਮਰੇ ਬਹੁ ਜੋਨ ਪਰਮਾਵੇ ਸੋ ਮੂਰਖ ਅੰਧਾ ਗਿਆਨ ਨਾਨਕੀਹਾ ਮੁਕਤਾ ਅੱਗੇ ਸੁਖ ਪਾਵੇ ਤ੍ਰਿਣ ਸਮਾਨ ਕਛ ਸੰਗ ਨਾ ਜਾਵੇ ਪਲ ਭੀਤਰ ਤਾਕਾ ਹੋਏ ਬਿਨਾਸ਼ ਖਿਨਮੇ ਹੋਏ ਜਾਏ ਪਸਮੰਤ
1: ਵਾਹਿਗੁਰੂ
0: ਧਰਮ ਰਹੇ ਤਿਸ ਕਰੇ ਖੁਆਰੀ ਸੋ ਜਾ ਨਾਨਕ ਦਰਗਹਿ ਪਰਵਾਨ ਸਰਬ ਪਾਵੇ ਸਗਲੇ ਬਿਰਥਾਰੇ ਨਰਕ ਸਵਰਗ ਫਿਰ ਫਿਰ ਅਵਤਾਰ ਹਰ ਦਰਗੇ ਕੋ ਕੈਸੇ ਗਵੈ ਤਿਸੇ ਭਲਾਈ ਨਿਕਟ ਨਾ ਆਵੇ ਤਹੁ ਨਾਨਕ ਤਾ ਕੀ ਨਿਰਮਲ ਸੋਏ ਤਾਵਿਸ ਕੋ ਸੁਖ ਨਾਹੀ ਕੋਏ ਤਬ ਲਗ ਜਰ ਹੁਣ ਮੇ ਫਿਰਤਾ ਤਬ ਲਗ ਨੀਚਲ ਨਾਹੀ ਚੀਤ ਤਬ ਲਗ ਧਰਮ ਰਹਿ ਦੇਹ ਸਜਾਏ ਗੁਰ ਪ੍ਰਸਾਦ ਨਾਨਕ ਹਾਂ ਛੂਟੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਨੈ ਤ੍ਰਿਪਤ ਆਵੇ ਖਪ ਖਪ ਮਰੇ
1: ਵਾਹਿਗੁਰੂ
0: ਸੁਪਨ ਮਨੋਰਥ ਬਿਰਥੇ ਸਭ ਕਾਜੇ ਵਡਭਾਗੀ ਕਿਸੇ ਪ੍ਰਾਪਤ ਹੋਏ
1: ਵਾਹਿਗੁਰੂ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਜਾ ਕੇ ਸਿਮਰਨ ਉਧਰੀਏ ਨਾਨਕ ਤਿਸ ਬਲਿਹਾਰ ਸਰਬ ਜੀ ਆਪੇ ਪ੍ਰਤਪਾਲ
0: ਵਾਹਿਗੁਰੂ
1: ਤਿਸ ਤੇ ਬਿਰਥਾ ਕੋਈ ਨਾ ਹੈ ਅਵਨਾਸੀ ਪ੍ਰਭ ਆਪੇ ਆਪ ਜੇ ਸੋ ਪ੍ਰਾਣੀ ਲੋਚੇ ਕੋਏ ਗਤ ਨਾਨਕ ਜਪ ਏਕ ਹਰ ਨਾਮ ਪ੍ਰਭ ਕੀ ਜੋ ਸਗਲ ਘਟ ਸੋ ਹੈ ਜਾਂ ਸਭ ਕੁਛ ਤਿਰਕਾ ਦੀਆ ਦਰਬੈ
0: ਵਾਹਿਗੁਰੂ
1: ਪ੍ਰਭ ਕੀ ਕਲਾ ਬਿਨਾ ਕਹਿਤਾਵੈ ਤਿਸ ਦੇਨ ਹਾਰ ਜਾਣੇ ਗਾ ਵਾਰ ਨਾਨਕ ਸੋਜਨ ਸਦਾ ਰੋਗ
0: ਵਾਹਿਗੁਰੂ
1: ਤਿਉਂ ਗੁਰ ਕਾ ਸ਼ਬਦ ਮਨੇ ਅਸਥਮਣ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਨਾਨਕ ਕੀ ਹਰ ਲੋਚਾ ਪੂਰ ਪੁਰਬ ਲਿਖੇ ਕਾ ਲਿਖਿਆ ਪਾਈਐ ਅਵਰ ਤਿਆ ਤੂ ਤਿਸੇ ਚਿਤਾਰ
0: ਵਾਹਿਗੁਰੂ
1: ਭੁੱਲਾ ਕਾਏ ਫਿਰੇ ਅਜਾਨ ਲਪਟ ਰਿਓ ਰਸ ਲੋਭੀ ਪਤੰਗ ਨਾਨਕ ਪਾਸੇ ਤੀ ਕਰ ਜਾਹੇ ਰਾਮ ਨਾਮ ਸੰਤਨ ਕਰ ਪਾਇਆ ਰਾਮ ਨਾਮ ਹਿਰਦੇ ਮੇ ਤੋਲ
0: ਵਾਹਿਗੁਰੂ
1: ਅਵਰ ਤਿਆਗ ਭਿਖਿਆ ਜੰਜਾਲ
0: ਵਾਹਿਗੁਰੂ
1: ਖੋਜਲ ਹਰ ਦਰ ਗਏ ਸਿਉ ਨਾਨਕ ਤਾਕੇ ਸਦ ਬਲਿਹਾਰ ਹੈ
0: ਵਾਹਿਗੁਰੂ
1: ਅਰਪ ਸਾਧ ਕੋ ਆਪਣਾ ਜੀਓ
0: ਵਾਹਿਗੁਰੂ
1: ਸਾਧ ਉੱਪਰ ਜਾਈਏ ਕੁਰਬਾਨ
0: ਵਾਹਿਗੁਰੂ
1: ਸਾ ਸੰਗ ਹਰ ਕੀਰਤਨ ਗਾਈਏ ਹਰ ਗੁਣ ਗਾਏ ਅਮਰ ਰਸ ਚਾਖੇ
0: ਵਾਹਿਗੁਰੂ
1: ਸਰਬ ਸੁਖ ਨਾਨਕ ਤਹਿ ਪਾਇਆ
0: ਵਾਹਿਗੁਰੂ ਵਾਹਿਗੁਰੂ
1: ਭੁੱਖੇ ਕੋ ਦੇਵਤ ਆਧਾਰ
0: ਵਾਹਿਗੁਰੂ ਵਾਹਿਗੁਰੂ
1: ਪੁਰਬ ਲਿਖੇ ਕਾ ਲੈਣਾ ਪਾਹੇ
0: ਵਾਹਿਗੁਰੂ
1: ਜਿਸ ਬਿਨ ਦੂਸਰ ਹੋਆ ਨਾ ਹੋ
0: ਵਾਹਿਗੁਰੂ
1: ਸਭ ਤੇ ਊਚ ਨਿਰਮਲੇ
0: ਵਾਹਿਗੁਰੂ ਵਾਹਿਗੁਰੂ
1: ਨਾਨਕ ਸੋਜਨ ਨਿਰਮਲ ਥੀਆ
0: ਵਾਹਿਗੁਰੂ
1: ਤਿਸ ਜਨ ਆਵੇ ਹਰ ਪ੍ਰਭ ਜੀਤ ਜਾ ਕੇ ਹਿਰਦੇ ਇੱਕੋ ਹੋਏ ਸੱਚ ਹਿਰਦੇ ਸੱਚ ਮੁਖ
0: ਵਾਹਿਗੁਰੂ
1: ਤੇ ਸਾਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤ

0: ਵਾਹਿਗੁਰੂ
1: ਏਕ ਸਿਮਰ ਨਾਮ ਆਧਾਰ ਚਰਨ ਕਮਰ ਮੇ ਅਵਤਾਰੋ
0: ਵਾਹਿਗੁਰੂ
1: ਦਿੜਕਰ ਗਹੋ ਨਾਮ ਹਰ ਵਤ ਸੰਤ ਜਨਾ ਕਾ ਨਿਰਮਲ ਮੰਤ ਸਰਬ ਰੋਗ ਨਾਨਕ ਮਿਟ ਜਾਹੇ ਸੋ ਧਨ ਹਰ ਸੇਵਾ ਤੇ ਪਾਵ ਹੈ
2: ਵਾਹਿਗੁਰੂ ਜੀ
1: ਸੋ ਸੁਖ ਸਾਧੂ ਸੰਗ ਪ੍ਰੀਤ
2: ਵਾਹਿਗੁਰੂ ਜੀ
1: ਸਾ ਸੋ ਬਾਪਜ ਹਰ ਕੀ ਸਰਨੀ ਰੋਗ ਮਿਟੇ ਹਰ ਔਖਦ ਲਾਏ ਜਪ ਨਾਨਕ ਦਰਗੇ ਪਰਵਾਨ ਦੈ ਦਿਸਤਾਵਤ ਆਵੈ ਠਾਏ ਜਾ ਕੇ ਹਿਰਦੇ ਵਸੇ ਹਰ ਸੋਏ ਸਿਮਰ ਸਿਮਰ ਸਦਾ ਸੁਖ ਪਾਓ ਭਗਤ ਪਾਏ ਆਤਮ ਪ੍ਰਗਾਸ ਕਉ ਨਾਨਕ ਕਾਟੀ ਜਮਫਾਸੀ ਜਨਮ ਮਰੇ ਸੋ ਕਾਚੋ ਕਾਚਾ ਆਪ ਤਿਆਗ ਸਰਨ ਗੁਰਦੇਵ ਹਾ ਹਾ ਸਿਮਰਨ ਪ੍ਰਾਣ ਆਧਾਰ ਸਿਮਰ ਸਾਸਰ ਵੇਦ ਵਿਚਾਰੇ ਮਨ ਵੰਛਤ ਨਾਨਕ ਫਲ ਪਾਏ ਤੂੰ ਕਹਿ ਲਪਟਾਵੇ ਮੂਰਖ ਮਨਾ ਇੰਤੇ ਕਹੋ ਤੂੰ ਕਵਨ ਸਨਾਥਾ ਇੰਤੇ ਕਹੋ ਕਵਨ ਛੁਟਕਾਰ ਝੂਠਾ ਡੰਮ ਝੂਠ ਪਾਸਾਰੀ ਨਾਮ ਵਿਸਾਰ ਨਾਨਕ ਪਛਤਾਨ ਭਗਤ ਬਿਨਾ ਬੋ ਡੂਬੇ ਸਿਆਨੇ ਨਿਰਮਲ ਹੋਏ ਤੁਮਾਰੋ ਚੀਤ ਜਨਮ ਜਨਮ ਕੇ ਕਿਲ ਵਿਖ ਜਾਹੇ ਸੁਨਤ ਕਹਿਤ ਰਹਿਤ ਗਤ ਪਾਵੋ ਸਹਿ ਸੁਭਾਏ ਨਾਨਕ ਗੁਣ ਗਾਓ ਬਿਨ ਸਜਾਏ ਹੋਮੇ ਬਿਖ ਫੈਲ ਸਾਸ ਗਰਾਸਰ ਨਾਮ ਸੰਭਾਲ ਸਾ ਸੰਗ ਪਾਵੇ ਸੱਚ ਧਨਾ
0: ਵਾਹਿਗੁਰੂ
1: ਕੀਹਾ ਸੁਖ ਦਰਗੇ ਜੈਕਾਰ ਕਉ ਨਾਨਕ ਜਾ ਕੇ ਮਸਤਕ ਲੇਖ ਏਕ ਸਿਮਰ ਏਕੋ ਮਨ ਆਹੇ ਮੰਤਨ ਜਾਪ ਏਕ ਭਗਵੰਤ ਪੂਰਨ ਪੂਰਿਓ ਪ੍ਰਵਿਆਪ ਏਕ ਰਾਜ ਪ੍ਰਾਚਤ ਗਏ ਪ੍ਰਸਾਦ ਨਾਨਕ ਜਾਦਾ ਸਲੋ ਫਿਰ

0: ਵਾਹਿਗੁਰੂ ਵਾਹਿਗੁਰੂ
1: ਜਾਚਕ ਜਨ ਜਾਚੇ ਪ੍ਰਵਧਾਨ ਸਾਜਨਾ ਕੀ ਮੰਗੋ ਧੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਚਰਨ ਕਮਲ ਸੋ ਲਾਗੈ ਪ੍ਰੀਤ ਏਕੋ ਟੇਕੋ ਆਧਾਰ ਪ੍ਰਭ ਕੀ ਦ੍ਰਿਸ਼ਟ ਮਹਾਸੁਖ ਹੋਏ ਜਿਨ ਚਾਖਿਆ ਸੇ ਜੰਤਰ ਪਤਾਨੇ ਸੁਬਰ ਪਰੇ ਪ੍ਰੇਮ ਰਸ ਰੰਗ ਪਰੇ ਸਰਨਾਨ ਸਭ ਤਿਆਗ ਵਡਭਾਗੀ ਜਪਿਆ ਪ੍ਰਭ ਸੋਏ ਸੇਵਕੀ ਮਨਸਾ ਪੂਰੀ ਪਈ ਜਨਕੋ ਪ੍ਰਭ ਹੋਇਓ ਦਇਆਲ ਬੰਧਨ ਕਾਟ ਮੁਕਤ ਜਨ ਭਇਆ ਇਛ ਪੁੰਨੀ ਸਰਧਾ ਸਭ ਪੂਰੀ ਜਿਸਕਾ ਸਾਤਨ ਲਿਆ ਮਿਲਾਏ ਸੋ ਕਿਉ ਬਿਸਰੇ ਜੇ ਘਾਲ ਨਾ ਭਾਨੇ ਸੋ ਕਿਉ ਬਿਸਰੇ ਜਿਨ ਸਭ ਕਿਛ ਦੀਆ ਸੋ ਕਿਉ ਬਿਸਰੇ ਜੇ ਅਗਨ ਮੇ ਰਾਖੈ ਸੋ ਕਿਉ ਬਿਸਰੇ ਜੇ ਬਿਖ ਤੇ ਕਾਢੈ ਗੁਰ ਪੂਰੇ ਤਾਂ ਤੇਹ ਬਜਾਇਆ ਸਾਜਨ ਸੰਤ ਕਰੋ ਇਹ ਹੁਕਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਭਗਤ ਪਾਏ ਧਰੀਐ ਸੰਸਾਰ ਸਰਵ ਕਲਿਆਣ ਸੁਖ ਨਿਦਨਾਮ ਸਗਲ ਦੁੱਖ ਕਾ ਹੋਵਤ ਨਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਨੇਤਰੋਪੇਖ ਤਰਸ ਸੁਖ ਹੋਏ ਭਗਤ ਜਨਾ ਕਹਿ ਮਨ ਤਨ ਰੰਗ ਏਕ ਬਸ ਦੀਜੇ ਕਰਮਾਇਆ ਤਾਂ ਕਿ ਉਪਮਾ ਕਹੀ ਨਾ ਜਾਏ ਪ੍ਰਭਖਸੰਦ ਦੀਨ ਦਇਆਲ ਅਨਾਥ ਨਾਥ ਗੋਬਿੰਦ ਗੋਪਾਲ ਆਦਿ ਪੁਰਖ ਕਾਰਨ ਕਰਤਾਰ ਜੋ ਜੋ ਜਪੇ ਸੋ ਹੋਏ ਪੁਨੀਤ ਹਮ ਨਿਰਗੁਣ ਯਾਰ ਨੀਚ ਅਜਾਨ ਸਰਬ ਬੇਕੁੰਠ ਮੁਕਤ ਮੋਖ ਪਾਏ ਅਨੇਕ ਰਾਜ ਭੋਗ ਵਡਿਆਈ ਬਹੁ ਭੋਜਨ ਕਾਪਰ ਸੰਗੀਤ ਭਲੀ ਸੁਕਰਨੀ ਸੋਭਾ ਧਨਵੰਤ

0: ਪਸਰਿਆ ਦੂਜਾ ਕੈ ਦਿਸਕਾਰ ਆਪੇ ਕਾ ਵਿਸਥਾਰ ਆਪਣੇ ਭਾਣੇ ਲਏ ਸਮਾਏ ਆਪਣ ਸੂ ਸਭ ਜਗਤ ਪਰੋਏ ਸੱਚ ਨਾਮ ਸੋਈ ਜਨ ਪਾਏ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਦੀਨ ਦਿਆਲ ਅਨਾਥ ਕੋ ਨਾਥ ਸੋ ਮੂਆ ਤਿਸ ਮਨੋ ਵਿਸਾਰੇ ਸਭ ਸਰੇਕ ਨਿਰੰਜਨ ਰਾਏ ਅੰਤਰ ਬਾਹਰ ਜਾਨੋ ਸਾਥ ਨਾਨਕ ਦਾਸ ਸਦਾ ਬਲਿਹਾਰ ਸਭ ਉੱਪਰ ਹੋਵਤ ਕਿਰਪਾਲ ਅੰਤਰ ਜਾਮੀ ਰਿਹੋ ਵਿਆਪ ਜੋ ਜੋ ਰਚਿਓ ਤਿਸੇ ਧਿਆਤ ਭਗਤ ਕਰੇ ਹਰ ਕੇ ਗੁਣ ਗਾਏ ਕਰਨਹਾਰ ਨਾਨਕ ਇੱਕ ਜਾਣਿਆ ਤਿਸਕੀ ਆਸ ਨਾ ਬਿਰਥੀ ਜਾਏ ਹੁਕਮ ਬੂਝ ਪਰਮ ਪਦ ਪਾਈ ਜਾ ਕੇ ਮਨ ਬਸਿਆ ਨਿਰੰਕਾਰ ਅਨਦਿਨ ਪੂਜੇ ਗੁਰ ਕੇ ਪੈਰ ਨਾਨਕ ਹਰ ਪ੍ਰਭ ਆਪੇ ਮੇਲੇ ਗੁਣ ਗਾਵੋ ਪ੍ਰਭ ਪਰਮਾਨੰਦ ਦੁਰਲਭ ਦੇ ਕਾ ਕਰੋ ਉਧਾਰ ਪ੍ਰਾਣ ਧਰਨ ਕਾ ਇਹ ਸੁਆਓ ਮਿਟੇ ਗਿਆਨ ਬਿਨਸੇ ਅੰਧੇਰਾ ਮਨ ਇੱਛੇ ਨਾਨਕ ਫਲ ਪਾਓ ਰਾਮ ਨਾਮ ਅੰਤਰ ਉਰਧਾਰ ਜਿਸ ਮਨ ਬਸੇ ਸਾਚ ਪ੍ਰੀਖਿਆ ਦੁੱਖ ਦਰਦ ਮਨ ਤੇ ਪਉ ਜਾਏ ਦਰਗੇ ਨਿਭੇ ਖੇਪ ਤੁਮਾਰੀ
1: ਵਾਹਿਗੁਰੂ
0: ਨਾਨਕ ਬਹੁ ਨਾ ਆਵੇ ਜਾਹੇ
1: ਵਾਹਿਗੁਰੂ
0: ਉਭਰੇ ਰਾਖਣ ਹਾਰ ਧਿਆਏ
2: ਵਾਹਿਗੁਰੂ ਜੀ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਨਾਮ ਜਪਤ ਮਨ ਹੋਵੇ ਸੁਖ ਤਿਸ ਜਨ ਕੋ ਚੜਹਾਰ ਨਾਨਕ ਤਾਕੇ ਕਾਰਜ ਪੂਰਾ ਦਰਸ਼ਨ ਪੇਖ ਉਦਰ ਸ੍ਰੇਸ਼ਟ ਸਫਲ ਦਰਸ਼ਨ ਸੁੰਦਰ ਹਰ ਰੂਪ ਅੰਤਰ ਜਾਮੀ ਪੁਰਖ ਪ੍ਰਧਾਨ ਤਾਕੇ ਨਿਕਟ ਨਾ ਆਵਤ ਕਾਲਿਆ ਅਮਰਾ ਪਦ ਪਾਇਆ ਨਾਨਕ ਹਰ ਧਿਆਇਆ ਸਲੋ
2: ਵਾਹਿਗੁਰੂ ਜੀ
0: ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਨਾਮ ਪ੍ਰਭੂ ਕਾ ਲਾਗਾ ਮੀਠਾ ਅਨੇਕ ਰੰਗ ਨਾਨਾ

ਨਾਨਕ ਤਿਸ ਜਨ ਘਟ ਘਟ ਵਿਆਪ ਰਿਹਾ ਭਗਵੰਤ ਸਰਵ ਲੋਕ ਪੂਰਨ ਪ੍ਰਤਪਾਲ ਸਤ ਐਸਾ ਕਰਮ ਚਾਰ ਕੁੰਟ ਤੈ ਦਿਸੇ ਸਮਾਹੇ ਗੁਰ ਪ੍ਰਸਾਦ ਨਾਨਕ ਸੁਖ ਪਾਓ ਸਸੀਏ ਸੁਨ ਕੇਤਰ ਮੇ ਏਕ ਆਪ ਅਡੋਲ ਨਾ ਕਬੂ ਡੋਲੈ ਮੋਲ ਨਾ ਪਾਈਏ ਗੁਣੇ ਅਮੋਲ ਤਾਰਿਓ ਸੁਆਮੀ ਓਤ ਪੋਤ

0: ਕਹਿ ਰਵਿਦਾਸ ਇੱਕ ਬੇਨਤੀ ਹਰ ਸੋ ਪੈਜ ਰੱਖੋ
1: ਮਿਟ ਗਏ ਪੈਜ ਰੱਖੋ ਪ੍ਰਸੰਨ ਭਏ ਗੁਰਦੇਵ
0: ਰਾਜਾ
1: ਰਾਜ ਜਾਲ ਵਿਕਾਰ ਦੇ ਰਹਿਤੇ ਕਰ ਪ੍ਰਸਾਦ।

ਬਾਬਾ ਬਕਾਲਾ ਸਾਹਿਬ ਤੋਂ ਬਾਬਾ ਜੀ ਨੇ ਆਉਣਾ ਹੈ, ਦੋ ਦਿਨ ਦੀ ਹਾਜ਼ਰੀ ਆਪਣੇ ਸਥਾਨ ਦੇ ਉੱਤੇ ਭਰਨੀ ਹੈ। ਸਾਡੇ ਬਹੁਤ ਚੰਗੇ ਭਾਗ ਕਿ ਐਸੇ ਕਮਾਈ ਵਾਲੀ ਰੂਹਾਂ ਦੇ ਦਰਸ਼ਨ ਸਾਨੂੰ ਸੁਭਾਗ ਹੋਣੇ ਨੇ। ਸੋ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਿ ਆਪ ਜੀ ਨੇ ਜ਼ਰੂਰ ਦੋ ਦਿਨ ਤਾਂ ਘੱਟੋ ਘੱਟ ਸ਼ਾਮ ਦੇ ਦੀਵਾਨਾਂ ਵਿੱਚ ਜ਼ਰੂਰ ਹਾਜ਼ਰ ਹੋਣਾ। 7 ਤੋਂ 8 ਮਹਾਂਪੁਰਸ਼ਾਂ ਨੇ ਇੱਥੇ ਆਉਣਾ ਹੈ, ਆਪਾਂ ਉਹਨਾਂ ਦਾ ਸਤਿਕਾਰ ਵੀ ਕਰਨਾ ਹੈ ਅਤੇ ਉਹਨਾਂ ਪਾਸੋਂ ਆਪਾਂ ਬਚਨ ਸੁਣ ਕੇ ਲਾਹੀ ਵੀ ਪ੍ਰਾਪਤ ਕਰਨੇ ਨੇ, ਕਿਉਂਕਿ ਬੜੀ ਕਮਾਈ ਹੈ ਸਾਧ ਸੰਗਤ ਜੀ ਉਹਨਾਂ ਦੀ। ਬਥੇਰੇ ਸੰਗਤਾਂ ਨੂੰ ਉਹਨਾਂ ਨੇ, ਬੇਅੰਤ ਸੰਗਤਾਂ ਨੂੰ ਅੰਮ੍ਰਿਤ ਸੰਚਾਰ ਕੀਤਾ ਹੈ, ਬਹੁਤ ਪ੍ਰਚਾਰ ਕੀਤਾ ਹੈ, ਸਾਰੀ ਉਮਰ ਆਪਣੀ ਸਤਿਗੁਰਾਂ ਦੇ ਸੇਵਾ ਦੇ ਵਿੱਚ ਲਾ ਕਰਕੇ ਉਹਨਾਂ ਨੇ ਬਜ਼ੁਰਗ ਅਵਸਥਾ ਵਿੱਚ ਹਨ। ਸੋ ਆਪਾਂ ਜ਼ਰੂਰ ਉਹਨਾਂ ਦੇ ਤੋਂ ਪਾਸੋਂ ਆਪਾਂ ਬਚਨ ਸੁਣਨੇ ਨੇ। ਸੋ ਇਹ ਮੇਰੀ ਹੱਥ ਜੋੜ ਕੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਕਿ ਸਾਰਿਆਂ ਨੇ ਜ਼ਰੂਰ ਜਿੱਥੇ ਆਪ ਆਉਣਾ ਉੱਥੇ ਹੋਰਨਾਂ ਨੂੰ ਵੀ ਪ੍ਰੇਰ ਕੇ ਲਿਆਉਣਾ ਹੈ। ਸੋ ਸੋਮਵਾਰ ਅਤੇ ਮੰਗਲਵਾਰ ਸਿਰਫ 2 ਦਿਨ ਨੇ ਆਪਣੇ ਕੋਲ, ਬੜੇ ਮੇਨ ਮੁਸ਼ਕਿਲ ਦੇ ਨਾਲ ਹੀ ਟਾਈਮ ਉਹਨਾਂ ਤੋਂ ਅਸੀਂ ਲਿਆ ਹੈ ਅਤੇ ਪ੍ਰਬੰਧਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਹਿਯੋਗ ਕੀਤਾ। ਪਰ ਬਾਬਾ

परम सत्कार योग गुरु की साजी निवाजी गुरु प्यारे गुरु रूप गुरु खालसा साध संगत जी सारे गज वज के फतेह बुलाओ जी। वाहिगुरु जी का खालसा वाहिगुरु जी की फतेह। जुगो जुगे टल चवर तखत छत्र दे मालक गुरता गद्दी ते सुभायमान जागदी जोत धन धन साहिब श्री गुरु ग्रंथ साहिब महाराज जी ने बड़ी अपार कृपा रहमत बख्शिश की है जो अज इस पावन दरबार के विच दो परिवारों का सुमेल होने जा रहा है। इस खुशी के मौके उत्ते दास खालसा दीवान सोसाइटी गुरद्वारा साहिब सुख सागर के समूह सेवादारा वालों आप दूरों नेड़े आए हुए सारे पतवंती सज्जणा का तहे दिलों धन्यवाद और निघा जीओ आया कर रहा है। ऑन बिहाफ ऑफ खालसा दीवान सोसाइटी गुरद्वारा साहिब सुख सागर I would like to warmly welcome each one of you who came here all the way to bless this lovely couple who is now sitting in front of Shri Guru Granth Sahib Ji Maharaj. Thank you so much everybody for joining us today. It's a really special day for the couple and your presence makes it even more special. Today it's not just a ceremony. It's a beautiful journey of two souls being one in the presence of an eternal Guru. So Sat Sangat Ji, let us celebrate this moment silent hearts, quiet minds, and hearts full of love and joy. Sat Sangat Ji, sab to pehla zaruri benti hai ke apne jo niji vichar ne gallan baatan ne kripa karke unhan nu sankochan di kripalta karo, chupta dan bakhshish karo. Apni surat ate apna dhyan shabd de vich jodan da yatan karna hai. ਜਿੱਥੇ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਸੁਭਾਗ ਜੋੜੀ ਦੇ ਆਉਣ ਵਾਲੇ ਭਵਿੱਖ ਲਈ ਅਰਦਾਸ ਬੇਨਤੀ ਕਰਨੀ ਹੈ ਉੱਥੇ ਹੀ ਸਤਿਗੁਰਾਂ ਪਾਸੋਂ ਅਸੀਂ ਆਪਣੀਆਂ ਝੋਲੀਆਂ ਵੀ ਖੁਸ਼ੀਆਂ ਅਤੇ ਖੇੜਿਆਂ ਦੇ ਨਾਲ ਭਰ ਕੇ ਲਿਜਾਣੀਆਂ ਨੇ। ਇਸ ਵਾਸਤੇ ਜਿਨ੍ਹਾਂ ਗੁਰਮੁੱਖਾਂ ਨੂੰ ਬਾਣੀ ਕੰਠ ਹੈ ਉਹ ਵੀ ਨਾਲ ਗੁਰਬਾਣੀ ਦੇ ਗਾਇਨ ਕਰਨ, ਬਾਕੀ ਸੰਗਤਾਂ ਵਾਸਤੇ ਸਕਰੀਨਾਂ ਲੱਗੀਆਂ ਨੇ ਉਹ ਵੀ ਨਾਲ ਫੋਲੋ ਕਰ ਸਕਦੇ ਹਨ। ਆਓ ਹੁਣ ਦੋਹਾਂ ਪਰਿਵਾਰਾਂ ਦੀ ਸੰਖੇਪ ਰੂਪ ਵਿੱਚ ਜਾਣਕਾਰੀ ਦਾਸ ਸਾਹਿਬ ਜੀ ਨੇ ਸਨਮੁੱਖ ਰੱਖ ਰਿਹਾ ਹੈ। ਕਾਕਾ ਜੀ ਜੇਸਨ ਸਿੰਘ ਗਰੇਵਾਲ, ਸਪੁੱਤਰ ਸਰਦਾਰ ਰਾਜ ਸਿੰਘ ਗਰੇਵਾਲ, ਪਰਿਵਾਰ ਦਾ ਪਿਛਲੇਰਾ ਪਿੰਡ ਕੋਟ ਗਰੇਵਾਲ, ਜ਼ਿਲ੍ਹਾ ਜਲੰਧਰ, ਪੰਜਾਬ, ਅਤੇ ਇਸ ਵਕਤ ਇਹ ਪਰਿਵਾਰ ਰਿਚਮੰਡ ਬੀ ਸੀ ਦਾ ਨਿਵਾਸੀ ਹੈ। ਜੇਸਨ ਸਿੰਘ ਦੇ ਦਾਦਾ ਜੀ ਸਰਦਾਰ ਸ਼ੀਤਲ ਸਿੰਘ ਜੀ ਗਰੇਵਾਲ ਅਤੇ ਦਾਦੀ ਜੀ ਦਾ ਨਾਮ ਮਾਤਾ ਗੁਰਮੀਤ ਕੌਰ ਗਰੇਵਾਲ ਹੈ। ਇਹ ਸੀ ਲੜਕੇ ਪਰਿਵਾਰ ਦੀ ਜਾਣਕਾਰੀ। ਕਮਿੰਗ ਟੂ ਦ ਬ੍ਰਾਈਡ, ਬੀਬਾ ਜੀ ਜਸਕਿਰਨ ਕੌਰ ਬੈਂਸ, ਸਪੁੱਤਰੀ ਸਰਦਾਰ ਓਮਕਾਰ ਸਿੰਘ ਬੈਂਸ ਅਤੇ ਮਾਤਾ ਪਰਮਜੀਤ ਕੌਰ ਬੈਂਸ। ਪਰਿਵਾਰ ਦਾ ਪਿਛਲੇਰਾ ਪਿੰਡ ਭਾਟਾ, ਗਣੇਸ਼ਪੁਰਾ, ਜ਼ਿਲ੍ਹਾ ਹੁਸ਼ਿਆਰਪੁਰ, ਪੰਜਾਬ, ਅਤੇ ਇਸ ਵਕਤ ਇਹ ਪਰਿਵਾਰ ਨਿਊ ਵੈਸਟਮਿੰਸਟਰ ਦਾ ਨਿਵਾਸੀ ਹੈ। ਜਸਕਿਰਨ ਕੌਰ ਦੇ ਦਾਦਾ ਜੀ ਸਰਦਾਰ ਅਵਤਾਰ ਸਿੰਘ ਜੀ ਬੈਂਸ ਅਤੇ ਦਾਦੀ ਜੀ ਦਾ ਨਾਮ ਮਾਤਾ ਸੁਖਜੀਤ ਕੌਰ ਬੈਂਸ ਹੈ। ਇਹਨਾਂ ਦੇ ਨਾਨਾ ਜੀ ਸਰਦਾਰ ਤਰਸੇਮ ਸਿੰਘ ਜੀ ਗਿੱਲ ਅਤੇ ਨਾਨੀ ਜੀ ਦਾ ਨਾਮ ਮਾਤਾ ਗੁਰਮੇਜ਼ ਕੌਰ ਗਿੱਲ ਹੈ। ਇਹ ਸੀ ਦੋਨਾਂ ਪਰਿਵਾਰਾਂ ਦੀ ਸੰਖੇਪ ਰੂਪ ਵਿੱਚ ਜਾਣਕਾਰੀ। ਹੁਣ ਸਤਸੰਗ ਜੀ ਆਰੰਭਤਾ ਦੀ ਅਰਦਾਸ ਹੋਵੇਗੀ ਜਿਸ ਵਿੱਚ ਕੇਵਲ ਸੁਭਾਗ ਜੋੜੀ ਅਤੇ ਇਹਨਾਂ ਦੇ ਜੋ ਮਾਤਾ ਪਿਤਾ ਨੇ ਉਹ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਕਰਕੇ ਅਰਦਾਸ ਵਿੱਚ ਹਾਜ਼ਰੀ ਲਵਾਉਣਗੇ। ਇਸ ਮੈਂ ਬੇਨਤੀ ਕਰੂੰਗਾ ਜੇਸਨ ਸਿੰਘ, ਜਸਕਿਰਨ ਕੌਰ ਐਂਡ ਦੇ ਫਰੈਂਡਸ, ਪਲੀਜ਼ ਸਟੈਂਡ ਅਪ ਫੋਰ ਦੀ ਅਰਦਾਸ। ਹੁਣ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਕਰਕੇ ਸਾਵਧਾਨ ਹੋਵੋ। ਅਰਦਾਸ ਦੀ ਸੇਵਾ ਨਿਭਾ ਰਹੇ ਨੇ ਗਿਆਨੀ ਹਰਬੰਸ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਸੁੱਖ ਸਾਗਰ, ਉਪਰੰਤ ਸਤਿਗੁਰਾਂ ਦਾ ਮੁੱਖ ਆ ਗਿਆਨੀ ਸੁਰਿੰਦਰ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ। ਸੋ ਹੁਣ ਇਸੇ ਤਰ੍ਹਾਂ ਇਕਾਗਰਤਾ ਬਖਸ਼ਿਸ਼ ਕਰੋ ਜੀ। ਬਾਕੀ ਸਾਧ ਸੰਗਤ ਜੀ ਆਪ ਜੀ ਨੇ ਚਾਨਣਾਂ ਵਿੱਚ ਬੇਨਤੀ ਕਿ ਆਪ ਜੀ ਬੜੇ ਪ੍ਰੇਮ ਦੇ ਨਾਲ ਇਸੇ ਤਰ੍ਹਾਂ ਸੰਗਤੀ ਰੂਪ ਦੇ ਵਿੱਚ ਬੈਠੇ ਰਹੋ, ਪ੍ਰੇਮ ਦੇ ਨਾਲ ਅਰਦਾਸ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

मिलाए सुख नाम हर शोभा, चिंता लाहे हमारी।

सबे काज सोहिलड़े थिए, गुरु नानक सतगुर तुठा

ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ੁਰ ਬਣਤ ਬਣਾਈ ਫਿਰ ਡੋਲਤ ਕਤਹੂ ਨਹੀਂ ਆਗੈ ਸੁਖ ਮੇਰੇ ਮਿਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ੁਰ ਬਣਤ ਬਣਾਈ ਫਿਰ ਡੋਲਤ ਕਤਹੂ ਨਹੀਂ ਸਾਚੇ ਸਾਹਿਬ ਸਿਉ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹੁਣ ਜਿਵੇਂ ਕਿ ਸਤਿਗੁਰਾਂ ਨੇ ਆਗਿਆ ਬਖਸ਼ਿਸ਼ ਕੀਤੀ ਹੈ, ਪੱਲੇ ਦੀ ਰਸਮ ਹੋਵੇਗੀ, ਪਰ ਉਸ ਤੋਂ ਪਹਿਲਾਂ ਦਾਸ ਕੇਵਲ ਇੱਕ ਮਿੰਟ ਦੇ ਲਈ ਸੁਭਾਗ ਜੋੜੀ ਨੂੰ ਸੰਬੋਧਨ ਹੋਵੇਗਾ। ਸੁਜੇਸ਼ਨ ਐਂਡ ਜਸਕਿਰਨ, ਦਿਸ ਇਜ਼ ਅ ਵੈਰੀ ਸਪੈਸ਼ਲ ਮੂਮੈਂਟ ਫੋਰ ਬੋਥ ਆਫ ਯੂ ਗਾਈਜ਼। ਦਿਸ ਮੂਮੈਂਟ ਇਜ਼ ਗੋਇੰਗ ਟੂ ਚੇਂਜ ਯੋਰ ਲਾਈਫ ਫੋਰਐਵਰ। ਫਰੋਮ ਟੂਡੇ ਔਨਵਰਡਸ ਯੂ ਗੋਇੰਗ ਟੂ ਬੀ ਲਾਈਫ ਪਾਰਟਨਰਸ, ਨਾਟ ਜਸਟ ਸੈਪਰੇਟ ਇੰਡੀਵਿਜੁਅਲਸ, ਐਂਡ ਫੋਰ ਦੈਟ ਇਟਸ ਅ ਬਿਗ ਰਿਸਪੋਂਸੀਬਿਲਿਟੀ। Today you both are holding the pala in front of Guru Sahib, and it has a deep meaning behind it. This is a promise that you guys are making in front of your loved ones, in front of Guru Sahib, that we're going to stay together for the rest of our lives. Har dukh de vich, har sukh de vich, assi ik dooje da saath dena hai, ikkathe rehna hai, mil jul ke rehna hai. This is a commitment that I'm going to stay loyal to my partner for the rest of my life. And I'm willing to take Jason, just getting as my lifelong partner. So that's the meaning of the Palla. So ਹੁਣ ਮੈਂ ਬੇਨਤੀ ਕਰੂੰਗਾ ਸਰਦਾਰ ਓਮਕਾਰ ਸਿੰਘ ਬੈਂਸ, ਉਹ ਅੱਗੇ ਆਉਣਗੇ ਅਤੇ ਪੱਲੇ ਦੀ ਜੋ ਰਸਮ ਹੈ ਉਹ ਅਦਾ ਕਰਨਗੇ। ਪੱਲੇ ਦਾ ਸ਼ਬਦ ਆਪ ਜੀ ਨੂੰ ਸਰਵਣ ਕਰਾ ਰਹੇ ਨੇ ਭਾਈ ਸਾਹਿਬ ਭਾਈ ਰਮਨਪ੍ਰੀਤ ਸਿੰਘ ਜੀ ਮਲੇਰਕੋਟਲੇ ਵਾਲੇ। ਸੋ ਮੈਂ ਬੇਨਤੀ ਕਰੂੰਗਾ ਸਰਦਾਰ ਓਮਕਾਰ ਸਿੰਘ ਜੀ ਨੂੰ ਕਿ ਅੱਗੇ ਆਉਣ ਅਤੇ ਪੱਲੇ ਦੀ ਜੋ ਰਸਮ ਹੈ ਉਹ ਅਦਾ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: So now, you both had made your promises. So there's no looking back, only moving forward together as a couple. So saath sangat ji hona lavan di jo maryada hai prarambh ho rahi hai. Main binti karunga sabhag jodi nu ke matha tek ke hun khade ho jaan. Remember to hold on to the pala for the rest of the ceremony. And to hold on to the promises for the rest of your lives. So, sab to pehla gyani ji pehli love da paath thonu dono nu sarvan karaunge. Bade dhyan de naal prem de naal paath sarvan karna hai. When gyani ji is done, matha take ke, you're going to start the prakarma. Jason, you will be at the front, followed by the bride. Chare lama ese order de vich hongiyan. When you come to the front, matha take ke, phir dwara khade ho jaane. When you're walking, take your time, there's no rush. Enjoy this moment. And dusri love da paath phir gyani ji sarvan karaunge. Bahut dhyan de naal sarvan karna hai. And then matha take ke, phir dwara khade ho jaane. Then you can start the prakarma. ਮੱਥਾ ਟੇਕ ਕੇ ਫਿਰ ਦੁਆਰ ਖੜੇ ਹੋ ਜਾਣਾ ਇਸੇ ਤਰ੍ਹਾਂ ਤੀਜੀ ਲਾਵ ਐਂਡ ਦੈਨ ਫੋਰਥ ਲਾਵ ਆਫਟਰ ਦਾ ਫੋਰਥ ਵਨ ਯੂ ਗਾਇਸ ਕੈਨ ਬਾਓ ਐਂਡ ਦੈਨ ਯੂ ਕੈਨ ਸਿਟ ਚੌਥੀ ਦੁਆ 'ਚ ਮੱਥਾ ਟੇਕ ਕੇ ਬੈਠ ਜਾਣਾ ਫਿਰ ਆਨੰਦ ਸਾਹਿਬ ਦਾ ਕੀਰਤਨ ਹੋਵੇਗਾ ਉਪਰੰਤ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਸਾਓ ਹੁਣ ਸਾਧ ਸੰਗਤ ਜੀ ਲਾਵਾਂ ਦਾ ਪਾਠ ਸਰਵਣ ਕਰਦੇ ਹਾਂ ਗਿਆਨੀ ਸੁਰਿੰਦਰ ਸਿੰਘ ਜੀ ਪਾਸੋਂ ਉਪਰੰਤ ਉਸੇ ਲਾਵ ਦਾ ਕੀਰਤਨ ਭਾਈ ਸਾਹਿਬ ਭਾਈ ਰਮਨਪ੍ਰੀਤ ਸਿੰਘ ਜੀ ਮਲੇਰਕੋਟਲੇ ਵਾਲੇ ਆਪਸ ਨੂੰ ਸੰਗਤਾਂ ਨੂੰ ਸਰਵਣ ਕਰਾਉਣਗੇ ਆਓ ਇਸੇ ਤਰ੍ਹਾਂ ਪ੍ਰੇਮ ਦੇ ਨਾਲ ਇਕਾਗਰਤਾ ਬਖਸ਼ਿਸ਼ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਜੈਸਾ ਸਤਿਗੁਰ ਸੁਣੀਦਾ

ਸਤਨਾਮੁ ਵਾਹਿਗੁਰੂ ਸਾਹਿਬ ਜੀਓ, ਸੂਹੀ ਮਹੱਲਾ ਚੌਥਾ। ਹਰ ਪਹਿਲੜੀ ਲਾ ਪਰਵਿਰਤੀ ਕਰਮ ਦ੍ਰਿੜਾਇਆ, ਬਲਰਾਮ ਜੀਓ।

ਜਨ ਨਾਨਕ ਦੂਜੀ ਲਾਵ ਚਲਾਈ, ਅਨਹਦ ਸ਼ਬਦ ਵਜਾਏ

संत जना हर मेलो हर पाया,

ਹਰ ਪਾਇਆ ਬਲਰਾਮ ਜੀਓ, ਗੁਰਮੁਖ ਮਿਲਿਆ ਸੁਪਾਏ, ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ, ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ, ਅਨਦਿਨ ਹਰ ਲਿਵ ਲਾਈ

हर प्रभु ठाकुर काज रचाया, तन हृदय नाम विगासी,

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ। ਹੇ ਰੰਗਲ ਗੁਰੂ ਤੇ ਅਮਰਦਾਸ, ਰਾਮਦਾਸੈ ਹੋਈ ਸਹਾਇ। ਅਰਜਨ ਹਰਿ ਗੋਬਿੰਦਨੋ ਸਿਮਰਾ ਸ੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੀ ਸਭ ਦੁਖ ਜਾਇ। ਤੀਕ ਬਹਾਦਰ ਸਿਮਰਿਆ ਕਰਨ ਹੁਣ ਦਿਆਵੈ ਤਾਈ, ਸਭ ਥਾਈ ਹੋਈ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ,

ਕਾਲੀਆਂ ਮੁਕਤਿਆ ਹੱਠੀਆਂ ਜਪੀਆਂ ਤਪੀਆਂ ਜਿੰਦਾ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਗਵਾਹੀ ਦੇ ਕੇ ਡਟ ਕੀਤਾ ਤਰਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੀ ਆ ਰਿਹਾ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਭਾਈ

ਚੇਤਿਆ ਮੁਨਕਾ ਸਦਕਾ ਸਰਬ ਸੁਖ ਵਹਿ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੀਕ ਧੀਕ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ

ਕਰਤਾਰ ਸਿੰਘ ਬੈਂਸ, ਮਾਤਾ ਪਰਮਜੀਤ ਕੌਰ ਬੈਂਸ, ਸੱਚੇ ਪਾਤਸ਼ਾਹ ਜੀ ਸੁਭਾਗ ਜੋੜੀ, ਕਾਕਾ ਜੇਸਨ ਸਿੰਘ ਗਰੇਵਾਲ ਅਤੇ ਬੀਬਾ ਜਸਕਿਰਨ ਕੌਰ ਬੈਂਸ ਦਾ ਸ਼ੁਭ ਆਨੰਦ ਕਾਰਜ, ਗੁਰਮਤਿ ਮਰਜ਼ਾਦਾ ਅਨੁਸਾਰ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਪੂਰਨ ਹੋਇਆ। ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ, ਆਪ ਜੀ ਨੇ ਮੇਰਾ ਕੀਤੀਆ ਆਨੰਦ ਕਾਰਜ ਦੀ ਮਰਜ਼ਾਦਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਜਸ ਕੀਰਤਨ ਕਰਦਿਆਂ, ਅੱਖਰ ਵਾਧਾ ਘਾਟਾ ਪ੍ਰਤਿਕ ਮਾਫ ਕਰਨਾ, ਪੜ੍ਹੀ ਸੁਣੀ ਬਾਣੀ ਦਾ ਭਾਵ, ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਪਰਿਆਸ ਰੱਖਣਾ, ਬੱਚਿਆਂ ਵਿੱਚ ਪਰਸ ਪਰ ਪਿਆਰ ਬਖਸ਼ਣਾ, ਦੋਨਾਂ ਪਰਿਵਾਰਾਂ ਦੇ ਸਦਾ ਲਈ ਮੇਲ ਮਿਲਾਪ ਬਖਸ਼ਣੇ, ਚੜ੍ਹਦੀ ਕਲਾ ਪ੍ਰਧਾਨ ਕਰਨੀ, ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ, ਆਪ ਜੀ ਨੇ ਅੰਗੀਕਾਰ ਕਰਨੇ, ਸੇਵਾ ਪ੍ਰਵਾਨ ਕਰਨੀ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਪਰਿਆਪਤ ਰੱਖਣਾ, ਦਰੋਂ ਕਰੋਂ ਸਿੱਖੀ ਸਿਰਕ ਭਰੋਸਾ, ਨਾਮਦਾਨ ਬਖਸ਼ਣਾ, ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੂ, ਕਿਰਪਾ ਕਰੋ ਜੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ, ਮੁੱਖ ਭਾਅ ਬਖਸ਼ ਕੇ ਕਿਰਤਾਰਥ ਕਰੋ ਜੀ ਸੁਭਾਗ ਜੋੜੀ ਨੂੰ, ਦਰੋਂ ਕਰੋ ਸੀਸਾਂ ਬਖਸ਼ੋ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

So, more.

सुख पाया, हरे अमृत मुख नाम दिया।

जन्म जन्म की मैल गई, हर जियो निमाणया तुम्हारा।

नायक खसम हमारे निमख निम

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਕਾਰਜ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੂਹ ਰਿਸ਼ਤੇਦਾਰਾਂ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ, ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਅਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਸਤਿਗੁਰੂ ਜੀ ਕਿਰਪਾ ਕਰਨ, ਸੁਭਾਗ ਜੋੜੀ ਦਾ ਆਉਣ ਵਾਲਾ ਭਵਿੱਖ ਚੜ੍ਹਦੀ ਕਲਾ ਵਾਲਾ ਹੋਵੇ। ਦੋਨਾਂ ਹੀ ਪਰਿਵਾਰਾਂ ਵਿੱਚ ਸਤਿਗੁਰੂ ਜੀ ਕਿਰਪਾ ਕਰਕੇ ਪ੍ਰੇਮ ਇਤਫਾਕ ਆਪਸ ਵਿੱਚ ਮਿਲਵਰਤਨ ਦੀ ਦਾਤ ਸਤਿਗੁਰੂ ਜੀ ਬਖਸ਼ਿਸ਼ ਕਰਨ। ਸਵਾਉ ਸਾਧ ਸੰਗਤ ਜੀ, ਪੰਥ ਦੇ ਪ੍ਰਸਿੱਧ ਢਾਡੀ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਬੱਧਨੀ ਕਲਾਂ ਵਾਲੇ, ਕੇਵਲ ਇੱਕ ਕਵਿਤਾ ਦੇ ਨਾਲ ਆਪ ਨੂੰ ਸੰਗਤਾਂ ਨੂੰ ਵਧਾਈਆਂ ਸਾਂਝੇ ਕਰਨਗੇ। ਸਵਾਉ ਤਿੰਨਾਂ ਦੇ ਪਾਸੋਂ ਆਪਾਂ ਕਵਿਤਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਤਨਾਮ। ਪਾਵਨ ਸਤਿਗੁਰਾਂ ਦੀ ਹਜ਼ੂਰੀ ਅੰਦਰ ਬੈਠੇ ਪਰਮ ਪਿਆਰੇ ਖਾਲਸਾ ਜੀ, ਸਾਰੀਆਂ ਸਿੱਖ ਸੰਗਤਾਂ ਮੁੱਖ ਨੂੰ ਪਵਿੱਤਰ ਕਰਦੇ ਹੋਏ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਅੱਜ ਉਸ ਅਕਾਲ ਪੁਰਖ ਵਾਹਿਗੁਰੂ ਨੇ ਦੋ ਪਰਿਵਾਰਾਂ ਨੂੰ ਬੇਅੰਤ ਬੇਅੰਤ ਖੁਸ਼ੀਆਂ ਬਖਸ਼ਿਸ਼ ਕਰੀਆਂ ਹਨ। ਬੇਟਾ ਜੇਸਨ ਸਿੰਘ ਗਰੇਵਾਲ, ਸਪੁੱਤਰ ਸਰਦਾਰ ਰਾਜ ਸਿੰਘ ਗਰੇਵਾਲ, ਔਰ ਬੇਟੀ ਬੀਬਾ ਜਸ ਕਿਰਨ ਕੌਰ ਬੈਂਸ, ਸਪੁੱਤਰੀ ਸਰਦਾਰ ਓਂਕਾਰ ਸਿੰਘ ਬੈਂਸ। ਬੈਂਸ ਪਰਿਵਾਰ ਅਤੇ ਗਰੇ ਪਰਿਵਾਰ ਦਾ ਸੁਮੇਲ ਹੋਇਆ ਹੈ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਦੁਆਰਾ। ਸੁਹਾਗ ਜੋੜੀ ਕਾਕਾ ਜੇਸਨ ਸਿੰਘ ਅਤੇ ਬੀਬਾ ਜਸ ਕਿਰਨ ਕੌਰ, ਇਹਨਾਂ ਦੋਨਾਂ ਬੱਚਿਆਂ ਦੇ ਸ਼ੁਭ ਆਨੰਦ ਕਾਰਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ 'ਚ ਪੂਰਨ ਗੁਰਮਰਿਆਦਾ ਅਨੁਸਾਰ ਹੋਏ ਹੈ। ਸੋ ਇਹ ਆਨੰਦ ਕਾਰਜ ਹੈ, ਕੋਈ ਰਸਮ ਨਹੀਂ ਹੈ, ਸਾਡੇ ਗੁਰੂਆਂ ਵੱਲੋਂ ਦੱਸੀ ਹੋਈ ਗੁਰਮਰਿਆਦਾ ਹੈ। ਅਰਦਾਸ ਤੋਂ ਆਰੰਭ ਹੋਏ ਔਰ ਅਰਦਾਸ 'ਤੇ ਸਮਾਪਤੀ ਹੋਈ ਹੈ। ਸੋ ਸਾਰਿਆਂ ਨੂੰ ਇਹਨਾਂ ਬੱਚਿਆਂ ਦੇ ਸ਼ੁਭ ਆਨੰਦ ਕਾਰਜ ਦੀਆਂ ਲੱਖ ਲੱਖ ਵਧਾਈਆਂ ਹੋਣ। ਆਓ ਸਮਾਂ ਸੀਮਤ ਆ, ਦੋ ਮਿੰਟ ਦੀ ਕਵਿਤਾ ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਓਂਕਾਰ ਸਿੰਘ ਕੰਗ ਨਵਾਂ ਸ਼ਹਿਰ ਵਾਲੇ, ਸਰੰਗੀ ਮਾਸਟਰ ਮਨਜੀਤ ਸਿੰਘ ਦੱਦਾਹੂਰ, ਇੱਕ ਢਾਡੀ ਕਲਾ ਦੀ ਸੁੰਦਰ ਬਣ ਗਈ। ਅੱਜ ਮਾਪਿਆਂ ਨੂੰ ਮਿਲਣ ਵਧਾਈਆਂ, ਜੁਗ ਜੁਗ ਜੌਨ ਜੋੜੀਆਂ ਮੇਰੇ ਸਾਥੀ ਪੇਸ਼।

0: ਅੱਜ ਮਾਪਿਆਂ ਨੂੰ ਮਿਲਣ ਵਧਾਈਆਂ, ਜੁਗ ਜੁਗ ਜੋਨ ਜੋੜੀਆਂ, ਸੁਹਾਗ ਜੋੜੀ ਦੀ ਚੜ੍ਹਦੀ ਕਲਾ ਦੀ ਅਰਦਾਸ ਗੁਰੂ ਸਾਹਿਬ ਦੇ ਚਰਨਾਂ 'ਚ ਕਰਦੇ ਹਾਂ। ਇੰਨਾ ਕੁਛ ਕਹਿੰਦੇ ਖੇਮਾਂ ਦੇ ਜਾ ਚੁੱਕਿਆ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਬਧਨੀ ਕਰਾਂ ਵਾਲੇ ਅਤੇ ਉਹਨਾਂ ਦੇ ਢਾਡੀ ਜਥੇ ਦਾ, ਜਿਨ੍ਹਾਂ ਨੇ ਬਹੁਤ ਹੀ ਰਸ ਭਿੰਨੀ ਕਵਿਤਾ ਗਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ ਸਮੁੱਚੇ ਜਥੇ ਦੇ ਸਿਰ 'ਤੇ ਚੜ੍ਹਦੀ ਕਲਾ ਦਾ ਹੱਥ ਰੱਖਣ। ਆਓ ਸਤਿਸੰਗ ਜੀ, ਹੁਣ ਇੱਥੇ ਹੀ ਆਨੰਦ ਕਾਰਜ ਦੀ ਸੰਪੂਰਨਤਾ ਹੁੰਦੀ ਹੈ। ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ, ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਅਠਵਾਲ ਸਮੂਹ ਗ੍ਰਾਂਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ। ਸੋ ਸਤਿਸੰਗ ਜੀ, ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤਣ ਲੱਗੀ ਹੈ। ਬੜੇ ਪਿਆਰ ਸਤਿਕਾਰ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਲੈ ਕਰਕੇ ਸਮੁੱਚੀ ਸਤਿਸੰਗ ਦੇ ਚਰਨ ਵਿੱਚ ਬੇਨਤੀ ਕਿ ਬੜੇ ਪ੍ਰੇਮ ਦੇ ਨਾਲ ਅਸੀਂ ਦਰਬਾਰ ਸਾਹਿਬ ਦੇ ਵਿੱਚੋਂ ਵਾਕਆਊਟ ਕਰਨਾ ਹੈ, ਕਿਉਂਕਿ ਸਤਿਗੁਰਾਂ ਦਾ ਪ੍ਰਕਾਸ਼ ਹੈ। ਸਤਿਸੰਗ ਜੀ, ਇਸ ਕਰਕੇ ਮੇਰੇ ਹੱਥ ਜੋੜ ਕੇ ਬੇਨਤੀ ਕਿ ਇੱਕ ਦੂਜੇ ਨੂੰ ਮਿਲਣ ਗਿਣ ਤੋਂ, ਵਧਾਈਆਂ ਸਾਂਝੀਆਂ ਕਰਨ ਤੋਂ ਮੇਨ ਹਾਲ ਦੇ ਵਿੱਚ ਥੋੜ੍ਹਾ ਜਿਹਾ ਪਰਹੇਜ਼ ਰੱਖਿਓ, ਥੱਲੇ ਚੱਲ ਕਰਕੇ ਇੱਕ ਦੂਜੇ ਦੇ ਨਾਲ ਵਧਾਈਆਂ ਸਾਂਝੀਆਂ ਕਰ ਲਿਓ। ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ, ਬਾਕੀ ਸੰਗਤ ਵਾਸਤੇ ਜੋ ਅਰੇਂਜਮੈਂਟ ਥੱਲੇ ਹੋਇਆ ਉੱਥੇ ਚੱਲ ਕਰਕੇ ਸਾਰਿਆਂ ਨੇ ਸ਼ਗਨ ਪਾਉਣਾ ਜੀ। ਸਮੁੱਚੀ ਸਾਧ ਸੰਗਤ ਦਾ ਧੰਨਵਾਦ। ਸੋ ਬੋਲਦਿਆਂ ਤੋਂ, ਸੇਵਾ ਨਿਭਾਉਂਦਿਆਂ ਤੋਂ ਇੱਕ ਨੇ ਅਨੇਕਾਂ ਪੁਰਲਾਂ ਹੋਈਆਂ। ਗੁਰੂ ਕੀ ਸੰਗਤ ਅਤੇ ਸਤਿਗੁਰੂ ਜੀ ਬਖਸ਼ਣ ਯੋਗ ਹਨ, ਆਪ ਜੀ ਨੇ ਕਿਰਪਾ ਕਰਕੇ ਬਖਸ਼ ਦੇਣਾ। ਥੈਂਕ ਯੂ ਸੋ ਮਚ ਐਵਰੀਬਾਡੀ ਫੋਰ ਜੁਆਇਨਿੰਗ ਅਸ ਟੁਡੇ। ਬੈਸਟ ਵਿਸ਼ਸ ਟੂ ਦ ਬਿਊਟੀਫੁਲ ਕਪਲ ਔਨ ਦ ਬਿਊਟੀਫੁਲ ਜਰਨੀ ਦੈਟ ਯੂ ਗਾਇਜ਼ ਆਰ ਗੋਇੰਗ ਟੂ ਗੋ ਟੁਗੇਦਰ, ਐਂਡ ਵੀ ਆਰ ਓਵਰਵੈਲਮਡ ਐਂਡ ਓਵਰਜੋਇਡ ਟੂ ਪ੍ਰੋਨਾਂਸ ਯੂ ਐਜ਼ ਹਸਬੈਂਡ ਐਂਡ ਵਾਈਫ। ਸੋ ਗੁੱਡ ਲੱਕ ਫੋਰ ਦ ਫਿਊਚਰ। ਅਪੋਲੋਜਾਈਜ਼ ਫੋਰ ਐਨੀ ਮਿਸਟੇਕਸ ਔਰ ਬਲੰਡਰਸ ਦੈਟ ਆਈ ਮਾਈਟ ਹੈਵ ਮੇਡ। ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰੱਖੋ ਆਪਣੇ ਦਾਸ ਦੀ ਆਪ ਪੈਜ ਰਾਖੀ ਨਾਨਕ ਸਤ

0: tremenda. ਭਗਤ ਜੀ ਕਹਿੰਦੇ ਨੇ ਤੁਮ ਚੰਦਨ ਧਿਆਨ ਦੇਣਾ ਸਤਿਗੁਰ ਦੇ ਬਚਨਾਂ ਵੱਲ ਤੂੰ ਇੱਕ ਚੰਦਨ ਦਾ ਬ੍ਰਿਕਸ਼ ਹੈ ਚੰਦਨ ਦਾ ਬੂਟਾ ਹੈ ਜਿਹੜੇ ਹਰ ਵੇਲੇ ਖੁਸ਼ਬੂ ਹੈ ਹਰ ਵੇਲੇ ਕਦੀ ਜਾਂਦੀ ਨਹੀਂ ਸੜ ਜਾਂਦੀ ਹੈ ਚੰਦਨ ਪਰ ਖੁਸ਼ਬੂ ਨਹੀਂ ਸੜਦੀ ਸਤਸੰਗ ਤੇ ਬੋਲੋ ਸਿਰੇ
1: ਵਾਹਿਗੁਰੂ
0: ਕਦੀ ਨਹੀਂ ਕਹਿੰਦੇ ਨੇ ਬਸ ਤੂੰ ਇਹੋ ਜਿਹਾ ਜੀਵਨ ਬਣਾ ਲੈ ਕਿ ਤੇਰੇ ਅੰਦਰੋਂ ਉਹ ਖੁਸ਼ਬੂ ਜਾਵੇ ਹੀ ਨਾ ਤੁਮ ਚੰਦਨ ਹਮ ਅਰੰਡ ਬਾਪੁਰ ਅਰੰਡ ਕਹਿੰਦੇ ਨੇ ਅੰਡੀ ਦਾ ਬੂਟਾ ਅੰਡੀ ਜਿਹਦੇ 'ਚ ਤੇਲ ਵੀ ਨਿਕਲਦਾ ਉਹ ਵੀ ਬੂਟਾ ਕਿਤੇ ਨਾਲ ਉੱਗ ਪਿਆ ਤੇ ਹੁਣ ਚੰਦਨ ਦੀ ਜਿਹੜੀ ਖੁਸ਼ਬੂ ਸੀ ਨਾ ਉਧਰ ਦੀ ਆ ਗਈ ਬੋਲੋ ਸ੍ਰੀ
1: ਵਾਹਿਗੁਰੂ
0: ਕੈਸਾ ਮੇਲ ਕਰਾਇਆ

0: ਆ ਜਾਣੀ ਚਾਹੀਦੀ ਹੈ। ਤਾਂ ਕਿ ਤੇਰੇ ਕੋ ਨੇੜਿਓ ਲੰਘੇ ਨਾ, ਨਿਹਾਲ ਹੋ ਜਾ। ਆਖੇ ਆ ਕਲਗੀ ਵਾਲਿਆ ਕਿਹੋ ਜਿਹਾ ਗੁਰਸਿੱਖ ਬਣਾਇਆ। ਕਿਉਂ ਜੀ ਦਾਤ ਬਖਸ਼ੀ, ਗੁਰਸਿੱਖ ਹੋਵੇ ਤੇ ਇਹੋ ਜਿਹਾ ਹੋਵੇ, ਨਹੀਂ ਤੇ ਨਾ ਹੋਵੇ।
1: ਸੰਗਤ ਬੋਲੋ ਸ੍ਰੀ
2: ਵਾਹਿਗੁਰੂ।
0: ਐਸੀਆਂ ਖੁਸ਼ਬੂਆਂ ਆਣ ਗੁਰਸਿੱਖ ਦੇ ਕੋਲੋਂ, ਸੋਹਣੀ ਦਸਤਾਰ ਹੋਵੇ, ਸੋਹਣੀ ਰਫਤਾਰ ਹੋਵੇ ਤੇ ਸੋਹਣੀ ਉਫਤਾਰ ਹੋਵੇ। ਬੋਲੋ ਸ੍ਰੀ ਸਿਧਾਂਤ ਸਿੱਖੀ ਦਾ। ਇਹ ਸਿਧਾਂਤ ਗੁਰਸਿੱਖ ਦੇ ਝੋਲੀ ਵਿੱਚ ਹੈ ਨੇ, ਫਿਰ ਸਾਡੀਆਂ ਵਿਸਾਖੀਆਂ ਮਨਾਈਆਂ ਵੀ ਸਫਲ ਨੇ, ਆਉਣਾ ਸਾਡਾ ਸਫਲ ਹੈ, ਯਾਤਰਾ ਸਫਲ ਹੈ, ਸਤਿਗੁਰ ਦੇ ਗੁਣ ਗਾਏ ਸਫਲ ਨੇ, ਦੀਦਾਰ ਕੀਤਾ ਗੁਰੂ ਗ੍ਰੰਥ ਸਾਹਿਬ ਦਾ ਸਫਲ ਹੈ।

ਵੱਜਦਾ ਵੀ ਉਹੀ ਆ, ਨਿਵਾਜਦਾ ਵੀ ਉਹੀ ਆ, ਪਾਣਾ ਵੀ ਉਹਨੇ ਪਵਾਇਆ, ਦਾੜਾ ਵੀ ਉਹਨੇ ਰਖਾਇਆ, ਦਸਤਾਰ ਵੀ ਉਹਨੇ ਸਜਾਈ। ਕਹਿਣ ਲੱਗੇ ਆਓ ਬਈ ਹੁਣ ਕਰ ਲਓ ਦਰਸ਼ਨ ਗੁਰਸਿੱਖ ਦੇ, ਬੋਲੋ ਸਿਰੇ।

ਅਸੀਂ ਇਦਾਂ ਦੇ ਆ ਵੀ ਤੇਰੇ ਬੁਖਾਰਾਂ ਨੂੰ ਵੀ ਨਹੀਂ ਜਾਣ ਸਕਦੇ। ਕਿਤੇ ਸਾਡੇ ਤੇ ਕਿੰਨੀ ਕਿਰਪਾ ਕੀਤੀ ਹੈ, ਅਸੀਂ ਭੁੱਲ ਜਾਂਦੇ ਹਾਂ, ਭੁੱਲ ਜਾਂਦੇ। ਤੁਮ ਕਰੋ ਭਲਾ, ਹਮ ਭਲਾ।

ਇੱਕ ਵਾਰੀ ਸਾਰੇ ਮਿਲ ਕੇ ਕਹਿ ਲਈਏ ਕਿਤੇ ਸਾਡੇ ਔਗਣ ਸਾਡੇ ਵੀ ਬਖਸ਼ ਦੇ ਦੇ ਮੇਰਾ ਦਾਤਾ, ਸਾਡੇ 'ਤੇ ਕਿਰਪਾ ਕਰ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ, ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਗਾਤੇ, ਕਰੋ ਕਿਰਪਾ ਇੱਕ ਵਾਰੀ ਸਾਰੇ ਪਿਆਰ ਸਹਿਤ।

लग पया दो दिन तीन दिन हो गए। गुरु जी मैनू आग्या देन ते मैं जावां पर साहब ने आख्या जरूर है कि जिहड़ा गुरु का सिख कोई गरीब नहीं हो सकता, पर हुण कुछ साहब मैनू कुछ देणगे ते फिर पता लगेगा। जिस गुरु ते इन्ना आसरा लैके इन्ना भरोसा लैके पहुंचिया फिर भी डावांडोल हो गया। और दो दिन बीत गए, सब ने एक दिन सद लिया, सजिया उरे आ सेवा करता रहा, लंगर पानी भांडे मांजदा। इन्नी सेवा कीती, इन्नी सेवा कीती, भांडे मांज झाड़ू दे सेवा कर। जीवन में माड़ा मोटा भी जिहड़ा कलयुग का प्रभाव सी वह भी निकल गया। सतगुरु ने वेख लिया आख्या उड़े आ कागज पे ना कुछ लिख के दे छड़िया, बंद किया तो सज्जे नूं आख्या के लै जा। रस्ते विच साईं पुजू शाह तैनूं मिलणगे। ये उन्हां नूं विखाणी, इहनूं इह समझ आई कि शायद होणा सतगुरु ने किसे को माया द्वारा नहीं हो रही, गरीबी तो ताही कटी जाएगी ना। तुर पिया सोची भी जाता है, पता नहीं मेरे घर का की बनया। वो ना हो किसे सेठ ने मेरी चुगली ढाती हो, बच्चे मेरे रुल गए हो, अल्लाह भी परमा है, सेवा भी करके आया, ये भी मांझ के आए, झाड़ू भी दे के आए, आंदा चल कलगी वाले तेरी मर्जी। पहुंच गया साईं बुद्धू शाह बाहर ही खलोते सन, दूरों देखिया आनंदपुर साहब तो कोई सिख आ रही अगे हो गए। बड़े प्यार नाल गल वकड़ी चलिया, आओ भाई साहब का दर्शन करके आ रहे, साहब का दीदार करके आ रहे। साईं जी कहते ने मैं कुरबान जावां, तुहाडा दर्शन कीता है, मानो धन गुरु गोबिंद सिंह पातशाह के दीदार कर ले ने। बोलो श्री वाहिगुरु। सिख की पहचान करोड़ां की तादाद विच भी अगर कोई गुरु का सिख होता है ना, पहचान ही पहचानिया जाता है कि सतगुर का कलगी वाले का गुरु सिख वो दस। साईं जी कहने लगे जी इत ठहरो, रात कटी एक रात होट कटी एक रात होट कटी, दिन गुजरते गए। आखन लगे महाराज मैं आ गया जो मैं जावा, मैं बच्चों नूं मिलना है, बच्चों नूं देखना है। साईं जी ने कहा है
ਸਾਹਿਬ ਵੱਲੋਂ ਤੁਸੀਂ ਲਿਆ ਨਾ ਲਿਖ ਕੇ, ਇਹਦੇ 'ਚ ਲਿਖਿਆ ਸੱਜਾ ਤੁਹਾਡੇ ਕੋਲ ਆ ਰਿਹਾ, ਇਹਨੂੰ ਇੱਕ ਮਹੀਨਾ ਜਾਣ ਨਹੀਂ ਦੇਣਾ। ਬੋਲੋ ਸ੍ਰੀ ਆਉਂਦੇ। ਅੱਛਾ ਪਤਾ ਕੀ ਆਉਂਦਾ ਸੱਚੇ ਪਾਤਸ਼ਾਹ ਕਲਗੀ ਵਾਲਿਆ, ਜੇ ਕੁਝ ਨਹੀਂ ਸੀ ਦੇਣਾ ਤੇ ਨਾ, ਪਰ ਇਹ ਕੈਦ ਤੇ ਮੈਨੂੰ ਕਿਉਂ ਦੇਤੀ? ਧਿਆਨ ਫਿਰ ਬੱਚਿਆਂ ਵੱਲ, ਕੀ ਬਣੇਗਾ ਬੱਚਿਆਂ? ਝੁੱਗੀ ਮੇਰੀ ਕਿਸੇ ਨੇ ਢੱਕ ਦਿੱਤੀ ਹੋਈ। ਸਤਿਗੁਰ ਨੇ ਆਗਿਆ ਦਿੱਤੀ, ਸਾਈਂ ਜੀ ਨੇ, ਤੁਰ ਪਿਆ ਹੁਣ ਘਰ ਜਾ ਰਿਹਾ, ਆਪਣੇ ਪਿੰਡ ਪਹੁੰਚਿਆ। ਟਕਾ ਜੋੜਦਾ ਸੀ ਦਸਵੰਧ, ਗੁਰੂ ਨੂੰ ਦੇ ਕੇ ਆਉਂਦਾ ਸੀ ਦਸਵੰਧ, ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀ। ਰਹਿਤਨਾਮੇ 'ਚ ਵਚਨ ਆਉਂਦਾ, ਦਸਵੰਧ ਗੁਰੂ ਨੇ ਦੇਵਾਈ, ਝੂਠ ਬੋਲ ਜੋ ਖਾਏ, ਕਹੇ ਗੋਬਿੰਦ ਸਿੰਘ ਲਾਲ ਜੀ, ਇਸਕਾ ਕਛ ਨਾ ਹੋ ਵਿਸ਼ਵਾਸ। ਦਸਵੰਧ ਦਸਵਾਂ ਹਿੱਸਾ, ਗਰੀਬ ਬੰਦਾ ਭੁੱਖਾ ਰਹਿਣ ਵਾਲਾ ਗੁਰੂ ਦਾ ਦਸਵੰਧ ਦੇ ਸਕਦਾ ਹੈ, ਤੇ ਕਲਗੀ ਵਾਲੇ ਦੀ ਖੁਸ਼ੀ ਕਿਉਂ ਨਹੀਂ ਲਵੇ? ਕਿਵੇਂ ਹੋ ਸਕਦਾ? ਘਰ ਪਹੁੰਚਿਆ, ਹੁਣ ਘਰ ਨਹੀਂ ਲੱਭਣ ਡਿਆ, ਚੁੱਕੀ ਨਹੀਂ ਲੱਭਣ। ਬੜਾ ਸੁੰਦਰ ਘਰ ਬਣਿਆ, ਆਉਂਦਾ ਉਹੀ ਹੋਇਆ ਨਾ ਜੋ ਮੈਂ ਸੋਚਦਾ। ਕਿਸੇ ਸੇਠ ਨੇ ਮੇਰੀ ਝੁੱਗੀ ਢਾਹ ਛੱਡੀ, ਆਪਣਾ ਘਰ ਬਣਾ ਲਿਆ। ਬੋਲੋ ਸ੍ਰੀ ਵਾਹਿਗੁਰੂ। ਪਰ ਗੁਰੂ ਨਾਨਕ ਦੇ ਘਰ ਐਸਾ ਕਦੀ ਹੋ ਸਕਦਾ? ਗੁਰਸਿੱਖ ਬਣੇ ਉਹ ਵੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ, ਫਿਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਲਗੀਆਂ ਵਾਲੇ, ਉਸ ਸਿੱਖ ਦੀਆਂ ਕਦੀ ਕੋਈ ਕਮੀਆਂ ਰਹਿਣ ਦੇਣਗੇ? ਬੋਲੋ ਸ੍ਰੀ। ਇਸੇ ਕਰਕੇ ਤੇ ਸੱਜੇ ਨੇ ਉਹਨਾਂ ਪਹਿਲਾਂ ਹੀ ਕਹਿ ਦਿੱਤਾ ਸੀ, ਤੂੰ ਭੁੱਖੇ ਰਹਿ ਕੇ ਵੀ ਪਰਿਵਾਰ ਨੂੰ ਵੀ ਭੁੱਖਾ ਰੱਖ ਕੇ ਤੂੰ ਗੁਰੂ ਦਾ ਦਸਵੰਧ ਦਿੰਦਾ ਰਿਹਾ, ਤੂੰ ਕਲਗੀ ਵਾਲੇ ਦਾ ਸਿੱਖ ਹੈ, ਗੋਬਿੰਦ ਸਿੰਘ ਦਾ ਸਿੱਖ ਹੈ। ਗੁਰੂ ਦਾ ਸਿੱਖ ਕਦੀ ਗਰੀਬ ਨਹੀਂ ਹੋ ਸਕਦਾ, ਉਹ ਅਮੀਰਾਂ ਦਾ ਅਮੀਰ। ਆਂਦਾ ਚਲੋ ਇੱਥੇ ਪੁੱਛ ਲੈਂਦਾ ਕੌਣ ਹੈ, ਇਹ ਕਿਹਦਾ ਘਰ ਹੈ, ਮੇਰਾ ਪਰਿਵਾਰ ਕਿੱਥੇ? ਬੂਹੇ ਨੂੰ ਹੱਥ ਲਾਉਂਦਾ, ਦਰਵਾਜ਼ਾ ਤੇ ਖੁੱਲ੍ਹਾ ਸੀ, ਅੰਦਰ ਉੜਦਾ, ਇਹਦੇ ਹੀ ਬੱਚੇ ਸਾਹਮਣੇ ਆ ਗਏ। ਉਹਨਾਂ ਨੂੰ ਬੁਲਾਇਆ, ਪਿਤਾ ਨੂੰ ਵੇਖਿਆ, ਪਿਤਾ ਨੂੰ ਬੱਚਿਆਂ ਨੂੰ ਵੇਖਿਆ, ਘਰਵਾਲੀ ਵੀ ਆ ਗਈ ਜਿਹੜੀ ਆਖਦੀ ਸੀ ਕੁਝ ਬੋਲੋਗੇ ਤਾਂ ਸਤਿਗੁਰ ਸੁਣੇਗਾ, ਹੁਣ ਬੋਲੋ ਜਾ। ਅਤੇ ਇਹ ਆਉਂਦਾ ਸੀ ਨਹੀਂ, ਬੋਲਣ ਦੀ ਲੋੜ ਨਹੀਂ, ਮੇਰਾ ਕਲਗੀਆਂ ਵਾਲਾ ਤੇ ਹੁਣ ਬੋਲਿਆ ਸਭ ਕੁਛ। ਆਂਦੇ ਨੇ ਤੁਸੀਂ ਆਂਦੇ ਸੋ, ਅੱਜ ਉਸੇ ਸਤਿਗੁਰੂ ਨੇ ਇਹ ਸਾਰਾ ਕੁਝ ਭੰਡਾਰੇ ਭਰ ਦਿੱਤੇ ਨੇ। ਬੋਲੋ ਸ੍ਰੀ।

ਸਭ ਤੇ ਕਹਿ ਰਹੇ ਨੇ ਕਿ ਪੁੱਛ ਤੇ ਲਿਆ ਕਿ ਗੁਰੂ ਨਾਨਕ ਦੇ ਘਰ ਨੂੰ ਰਸਤਾ ਕਿਹੜਾ ਜਾਂਦਾ, ਮਾਰਗ ਕਿਹੜਾ ਹੈ। ਪਰ ਭਾਈ ਸਾਹਿਬ ਕਹਿੰਦੇ ਨੇ ਉਹ ਮਨੁੱਖ ਗੱਲਾਂ ਹੀ ਕਰਦਾ ਹੈ, ਉਸ ਮਾਰਗ ਤੇ ਤਾਂ ਤੁਰਿਆ ਹੀ ਨਹੀਂ, ਉਹਨੇ ਪੈਰ ਹੀ ਨਹੀਂ ਧਰਿਆ। ਜੇ ਪੈਰ ਧਰ ਵੀ ਲੈਂਦੇ ਹਾਂ ਆ ਵੀ ਜਾਂਦੇ ਹਾਂ ਨਾ, ਪਰ ਫਿਰ ਵੀ ਸਾਡਾ ਮਨ ਨਹੀਂ ਜੁੜਦਾ, ਬੜਾ ਔਖਾ ਲੱਗਦਾ, ਬੜਾ ਔਖਾ ਸਮਾਂ ਪਾਸ ਹੁੰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਮਨੁੱਖ

선점 세. ਭਾਈ ਸਾਹਿਬ ਕਹਿੰਦੇ ਨੇ ਸਰੀਰਕ ਦੁੱਖ ਆ ਜਾਂਦਾ ਹੈ ਫਿਰ ਅਸੀਂ ਚੰਗਾ ਸਿਆਣਾ ਹਕੀਮ ਢੂੰਡਦੇ ਹਾਂ ਕੋਈ ਵੈਦ ਢੂੰਡਦੇ ਹਾਂ ਚੰਗੀ ਦਵਾ ਮਿਲ ਜਾਏ ਜਿਹੜੇ ਸਾਡੇ ਦੇਹੀ ਅੰਦਰ ਰੋਗ ਹੈ ਉਹ ਮੁੱਕ ਜਾਣ ਚੰਗੀ ਦਵਾਈ ਭਾਈ ਸਾਹਿਬ ਕਹਿੰਦੇ ਨੇ ਦਵਾਈ ਤੇ ਲੈ ਲਈ ਦਵਾਈ ਦੇਣ ਵਾਲੇ ਨੇ ਸੰਜਮ ਵੀ ਦੱਸਿਆ ਤਰੀਕਾ ਵੀ ਦੱਸਿਆ ਪਰਹੇਜ ਵੀ ਦੱਸਿਆ ਬਈ ਇਹ ਦਵਾਈ ਖਾਈ ਸਮੇਂ ਸਿਰ ਤੇ ਨਾਲ ਇਹਦੇ ਪਰਹੇਜ਼ ਕਰੀ ਪੁੱਛਤ ਹੈ ਵੈਦ ਵੈਦ ਮਨੇ ਹਕੀਮ ਖਾਤ ਮਨੇ ਖਾਣਾ ਪੁੱਛਤ ਹੈ ਵੈਦ ਖਾਤ ਔਖਤ ਔਖਤ ਬਣੇ ਦਵਾਈ ਪੁੱਛਤ ਹੈ ਵੈਦ ਖਾਤ ਔਖਤ ਨਾ ਸੰਜਮ ਸੇ ਭਾਵ ਪ੍ਰੇਤ ਨਹੀਂ ਕੀਤਾ ਸੰਜਮ ਨਹੀਂ ਕੀਤਾ ਦਵਾਈ ਤੇ ਖਾ ਲਈ ਤੇ ਭਾਈ ਸਾਹਿਬ ਕਹਿੰਦੇ ਨੇ ਜਦੋਂ ਪ੍ਰੇਤ ਨਹੀਂ ਕੀਤਾ ਸੰਜਮ ਹੀ ਨਹੀਂ ਕੀਤਾ ਤੇ ਅੱਗੇ ਕਹਿੰਦੇ ਨੇ ਕੈਸੇ ਮਿਟੇ ਰੋਗ ਉਹ ਰੋਗ ਕਿਵੇਂ ਮਿਟਣ ਸਾਧ ਸੰਗਤ ਰੋਗ ਕਿਵੇਂ ਜਾਣ ਗੱਲਾਂ ਨਾਲ ਤੇ ਰੋਗ ਜਾਣੇ ਨਹੀਂ ਗੱਲਾਂ ਦੇ ਨਾਲ ਤੇ ਜੀਵਨ ਬਣਨਾ ਨਹੀਂ ਇਸ ਜੀਵਨ ਨੂੰ ਬਣਾਉਣ ਵਾਸਤੇ ਗੁਰੂ ਨਾਨਕ ਦੇ ਰਾਹ ਤੇ ਤੁਰਨਾ ਪੈਣਾ ਹੈ ਗੁਰੂ ਨਾਨਕ ਦੀ ਗੱਲ ਮੰਨਣੀ ਪੈਣੀ ਹੈ ਤਾਂ ਜਾ ਕੇ ਕਿਤੇ ਜੀਵਨ ਦੀ ਗੱਲ ਬਣੇਗੀ ਭਾਈ ਸਾਹਿਬ ਕਹਿੰਦੇ ਨੇ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ ਬਾਤਨ ਨਾਲ ਗੱਲਾਂ ਨਾਲ ਗੱਲ ਨਹੀਂ ਬਣਦੀ ਦਵਾਈ ਲੈ ਲਈ ਹਕੀਮ ਨੇ ਪ੍ਰੇਸ ਦੱਸ ਦਿੱਤਾ ਸੰਜਮ ਦੱਸਤਾ

0: ਮੈਂ ਅੱਜ ਸਵੇਰੇ ਕਿਸੇ ਨੂੰ ਫੋਨ ਕੀਤਾ, ਮਹਾਰਾਜ ਜੀ ਅੱਜ ਇਤਵਾਰ ਹੈ, ਦਰਸ਼ਨ ਦਿਓਗੇ? ਧਿਆਨ ਦਿਆ ਜੀ। ਮੈਂ ਮਹਾਰਾਜ ਜੀ ਹੋਰ ਕਦੀ ਝੂਠ ਨਹੀਂ ਬੋਲਦਾ। ਮੈਂ ਕਿਹਾ ਮਹਾਰਾਜ ਜੀ ਦਰਸ਼ਨ ਦਿਓਗੇ? ਕਹਿਣ ਲੱਗੇ ਭਾਈ ਸਾਹਿਬ ਥੱਕ ਬੜੇ ਗਏ। ਜੇ ਥੱਕੇ ਹੋ ਉਸ ਤੋਂ ਬਾਅਦ ਸਾਨੂੰ ਬੜੇ ਆਵਰਸ ਮਿਲੇ ਨੇ ਆਰਾਮ ਲਈ। ਚਲੋ ਸਰੀਰ ਆਰਾਮ ਚਾਹੁੰਦਾ, ਥੱਕ ਜਾਏ ਸਰੀਰ, ਥੱਕ ਜਾਏ ਸਰੀਰ ਨੂੰ ਸਹਿਜ ਚਾਹੀਦਾ, ਆਰਾਮ ਚਾਹੀਦਾ, ਬੜੇ ਆਵਰਸ ਨੇ। ਇੰਨੇ ਆਵਰਸ ਦੇ ਵਿੱਚ, ਇੰਨਿਆਂ ਘੰਟਿਆਂ ਵਿੱਚ ਵੀ ਸਰੀਰ ਅਗਰ ਨਹੀਂ ਆਰਾਮ ਮਿਲਦਾ, ਫਿਰ ਤੇ ਜਾਪਣਾ ਚਾਹੀਦਾ ਵੀ ਕੋਈ ਹੋਰ ਪ੍ਰੋਬਲਮ, ਕੋਈ ਹੋਰ ਨੁਕਸ ਹੈ। ਧਿਆਨ ਗੋਚਰੇ ਰੱਖਣਾ ਇਹ ਵਚਨ, ਫਿਰ ਹੋਰ ਕੋਈ ਵਜ੍ਹਾ? ਬਸ ਭਾਈ ਸਾਹਿਬ ਦਾ ਕਹਿਣ ਦਾ ਇਹੀ ਭਾਵ ਹੈ, ਗੱਲਾਂ ਨਾਲ ਕੁਛ ਨਹੀਂ ਬਣਨਾ ਜੀਵਨ ਦਾ। ਮੈਂ ਤੇ ਇਹੋ ਜਿਹੇ ਗੁਰ ਕੇ ਪਿਆਰੇ ਦੇਖੇ ਨੇ ਜਿਹੜੇ ਗੁਰਸਿੱਖ ਗੁਰ ਸਤਿਗੁਰ ਕਾ ਜੋ ਸਿੱਖ ਆਏ, ਤਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਕਿ ਉਹ ਕੀ ਕਰਦਾ, ਸੋ ਭਲ ਕੇ ਉੱਠ ਹਰ ਨਾਮ ਧਿਆ। ਇਹ ਹੈ ਗੁਰਸਿੱਖ ਦੀ ਨਿਸ਼ਾਨੀ। ਗੁਰੂ ਨਾਨਕ ਦੇ ਮਾਰਗ ਤੇ ਚੱਲਣ ਵਾਲੇ ਇਹ ਗੁਰਸਿੱਖ ਨੇ। ਉਦਮ ਕਰੇ ਭਲਕੇ ਪ੍ਰਭਾਤੀ, ਪ੍ਰਭਾਤ ਵੇਲੇ ਉੱਠ ਕੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ, ਅੰਮ੍ਰਿਤ ਸਰਨਾਵੈ। ਦੋ ਇਸ਼ਨਾਨ ਨੇ, ਇੱਕ ਜਲ ਦਾ ਇਸ਼ਨਾਨ ਹੈ, ਇੱਕ ਬਾਣੀ ਦਾ ਇਸ਼ਨਾਨ ਹੈ।
1: ਸਤਸੰਗਤ ਬੋਲੋ ਸਿਰੇ ਵਾਹਿਗੁਰੂ।
0: ਇਸ਼ਨਾਨ ਕਰੇ ਅੰਮ੍ਰਿਤ ਰੂਪੀ ਸਰੋਵਰ ਵਿੱਚ, ਬਾਣੀ ਦਾ ਇਸ਼ਨਾਨ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਆਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਸਾਰੇ ਆਖੋ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਕੰਮਕਾਰ ਕਰਦਿਆਂ ਜੀਵਨ ਵਿੱਚ ਵਿਚਰਦੇ ਹਾਂ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਜਪਦੇ ਰਹਿਣਾ ਚਾਹੀਦਾ। ਫਜ਼ੂਲ ਦੀਆਂ ਗੱਲਾਂ ਵਿੱਚ ਨਹੀਂ ਆਉਣਾ, ਅਤੇ ਜੇ ਕਿਤੇ ਉਹੀ ਰਸਨਾ ਤੂੰ ਪਵਿੱਤਰ ਕਰਦਾ ਰਹੇ, ਅਤੇ ਜਿਹੜੇ ਮਨ ਅੰਦਰ ਥੋੜ੍ਹੀ ਬਹੁਤ ਮੈਲ ਹੈ ਨਾ, ਉਹ ਵੀ ਧੋਤੀ ਜਾਣੀ ਹੈ। ਸਤਸੰਗਤ ਬੋਲੋ ਸ੍ਰੀ, ਉਹਨੇ ਵੀ ਧੋ ਫਿਰਦਾ ਵੀ ਐ ਖਿੜ ਜਾਣਾ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ। ਹੁਣ ਅਗਲੀ ਗੁਰੂ ਰਾਮਦਾਸ ਪਾਤਸ਼ਾਹ ਕਿੰਨੀ ਕਿਰਪਾ ਕਰਦੇ ਨੇ, ਆਉਂਦੇ ਨੇ ਸੋ ਗੁਰ ਸਿੱਖ ਗੁਰੂ ਮਨ ਭਾਵੈ। ਮੈਂ ਰੋਜ਼ ਇਹ ਵਚਨ ਕਰ ਰਿਹਾ, ਇਹੀ ਗੁਰਸਿੱਖੀ ਹੈ, ਇਹੀ ਗੁਰਸਿੱਖੀ ਦਾ ਮਾਰਗ ਹੈ। ਵਿਸਾਖੀਆਂ ਮਨਾਈਆਂ ਸਾਡੀਆਂ ਤਾਂ ਹੀ ਸਫਲ ਨੇ ਕਿ ਅਸੀਂ ਸਤਿਗੁਰ ਦੇ ਦੱਸੇ ਹੋਏ ਕਿਤੇ ਮਾਰਗ 'ਤੇ ਚੱਲ ਪਈਏ, ਅਤੇ ਸਾਡੀ ਇਹ ਅਵਸਥਾ ਬਣ ਜਾਏ ਕਿ ਮੇਰੋ ਸੁੰਦਰ ਕਹੋ ਮਿਲੈ ਕਿਤ ਗਤੀ। ਇਹੋ ਜਿਹਾ ਵੈਰਾਗ ਪੈਦਾ ਹੋ ਜਾਏ ਜੀਵਨ ਵਿੱਚ ਕਿ ਹਰ ਵੇਲੇ ਫਿਰ ਅੱਖੀਆਂ ਢੂੰਡਣ, ਮੇਰਿਆ ਪ੍ਰੀਤਮਾ ਹੁਣ ਤੇਰਾ ਦੀਦਾਰ ਚਾਹੀਦਾ, ਮੇਰੇ ਸਤਿਗੁਰ ਹੁਣ ਮੈਂ ਤੈਨੂੰ ਵੇਖਣਾ ਚਾਹੁੰਦਾ। दर्शन इत्थे ही है, सतगुरु मेरे इत्थे ही ने, गुरु मेरा दूर नहीं है, पर वेखण वाली अख चाहिए। सास गिरास प्याए तेरा हर हर सुख सिख गुरु गुरु ने भी ओही पौंदा जे सो गुरु सिख गुरु मन पावे जिसनु दयाल होवे मेरा स्वामी जिस ते मेरा धन गुरु रामदास पातशाह कृपा कर देवे। सात संगत बोलो श्री
1: वाहेगुरु
0: जिहदे ओदी कृपा या दुख पवे जिसनु दयाल होवे मेरा स्वामी सो गुरु सिख गुरु मन पावै अखीर मेरे गुरु रामदास पातशाह कृपा करते ने सारे आखो जन नानक धूड़ मंगे जिस गुरु सिख जेडे सुजीवन राह ते तुर पए ने जिन्हां ने मंजिल मकसूद तय कर ली साहब कहते ने यह जो गुरसिखा जी कि चरण धूड़ भी मिल जाए तो मैं अपने आप को भागा वाला समझा। जन नानक धूड़ मंगे किस गुरसिख की हरिया को जो आप जपै अवर नाम भावना बनती है कि केड़ा वेला होवे केड़ा वक्त होवे केड़ियां घड़ियां होन किस घड़ी विच किस वेले विच मैनू उस प्रीतम का मिलाप हो जाए करो कृपा

जन नानक दास तुम्हारे ओ कोली जियो कोल कुमाई सारे जप लो ओ कोली

Sim, tá no ar.

ఇంకోట కోరుతుంది.

ਭਾਈ ਸਾਹਿਬ ਕਹਿੰਦੇ ਨੇ ਦਿਲ ਅਗਰ ਦਾਨਾ ਬਵਨ ਜੇ ਤੇਰਾ ਹਿਰਦਾ ਸਾਫ ਮੇਰਾ ਪਿਆਰਾ ਤੇ ਤਈਓ ਮਿਲ

ਵਾਹਿਗੁਰੂ ਸਾਹਿਬ ਜੀਓ। ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਨਾਨਕ ਦੇ ਕਰ ਹੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਯਾਦ ਗੁਰ ਏ ਨਮ ਹੈ ਜੁਗਾਦ ਗੁਰ ਏ ਨਮ ਹੈ ਸਤਿਗੁਰ ਏ ਨਮ ਹੈ ਸ਼੍ਰੀ ਗੁਰਦੇਵ ਏ ਨਮ ਹੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਪਰ ਇਕੈ ਨਾਮ ਜਪਤ ਅਗਣਿਤ ਅਨੇਕੈ ਵੇਦ ਪ੍ਰਾਣ ਸਿਮਰਤ ਸਦਾਖਰ ਕੀਨੇ ਰਾਮ ਨਾਮ ਇਕ ਆਖਰ ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕੀ ਮਹਿਮਾ ਗਨੀ ਨਾ ਆਵੈ ਕਾਂਖੀ ਏਕੇ ਦਰਸ ਤੁਹਾਰੋ ਨਾਨਕੁਣ ਸੰਗ ਮੋਹਿ ਉਦਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਰਾਮ ਰਹਾਓ ਪ੍ਰਭ ਕਾ ਸਿਮਰਨ ਗਰਭ ਨਾ ਬਸੈ ਪ੍ਰਭ ਕਾ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਦ ਸਿਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸਫਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾਂ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੈ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਕੈ ਸਿਮਰਨ ਸਭ ਕੇ ਸੁੱਝੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹੇ ਸਮਾਏ ਪ੍ਰਭ ਜੀ ਬਸਹੇ ਸਾਧਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਉ ਸਿਮਰੈ ਸੇ ਧਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ ਸੰਤ ਕਿਰਪਾ ਤੇ ਅਨੰਦ ਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕਹਿ ਸਿਮਰਨ ਕਬ ਹੂ ਨਾ ਚੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਨਿਸ਼ਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ ਸਿਮਰੇ ਸੇ ਜਨ ਜਨ ਕਉ ਪ੍ਰਭ ਮਇਆ
ਨਾਨਕ ਤਿੰਨ ਜਨ ਸਰਣੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚਉ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕਿਉ ਸਗਲੇ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰਦ ਦੁਖ ਭੰਜਨਾ, ਕਟ ਕਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ ਅਸ਼ਟਪਦੀ, ਜੈ ਮਾਤ ਪਿਤਾ ਸੁਤ ਮੀਤ ਨ ਪਾਈ, ਮਾਨੂਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰੇ ਚੱਲੈ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੀ ਉਦਾਰੀ, ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੂੜ ਪਾਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ, ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾ ਕਰੋਰੀ ਬੰਦ ਨਾ ਪਰੈ, ਹਰ ਕਾ ਨਾਮ ਜਪਤ ਨਿਸਤਰੈ, ਰੁਕਮਾਇਆ ਰੰਗ ਤਿੱਖ ਨਾ ਬੁਝਾਵੈ, ਹਰ ਕਾ ਨਾਮ ਜਪਤ ਅਕਾਵੈ, ਜਿਹੇ ਮਾਰਗ ਇਹ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋ ਸੁਹੇਲਾ, ਐਸਾ ਨਾਮ ਮਨ ਸਦਾ ਤੇ ਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟ ਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤੈ ਪਾਰ ਪਰਾਹੀ, ਅਨਕ ਬਿਗਨ ਜੇ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਦਾਰੇ, ਅਨਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ, ਹਉ ਮੈਲਾ ਮਲ ਕਬੂਨਾ ਤੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ, ਜਿਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾ ਸੰਗ ਤੋਸਾ, ਜਿਹੇ ਪੈਡੇ ਮਹਾਂਦ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਥ ਤੇਰਾ ਕੋ ਨਾ ਸੰਜਾਨੂ, ਹਰ ਕਾ ਨਾਮ ਤੇ ਨਾਲ ਪਛਾਨੂ, ਜੈ ਮਹਾਂ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮੇ ਉਪਰ ਸ਼ਾਮ, ਜਹਾਂ ਤਿਰਖਾ ਮਨ ਤੁਜਿਆ ਕਰਖੈ, ਤਹਿ ਨਾਨਕ ਹਰ ਹਰ ਅੰਮ੍ਰਿਤ ਬਰਖੈ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੇ ਨਾਮ ਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧਕ ਮਾਤ, ਹਰ ਜਨ ਕੈ ਹਰ ਨਾਮ ਨਿਦਾਨ, ਪਾਰ ਬ੍ਰਹਮ ਜਨ ਕੀਨੋ ਦਾਨ, ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਬਿਵੇਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰੇ ਨ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀ ਬਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲ ਖਜੀਨਾ, ਹਰ ਧਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ, ਪਾਰ ਜਾਤੇ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲਥਾ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡਭਾਗੀ ਪਾਈਐ, ਸੰਤ ਕੀ ਸੇਵਾ ਨਾਮ ਤੇ ਆਈਐ, ਨਾਮ ਤੁਲ ਕਾ ਸ਼ਬਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ, ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬਟ ਢੋਲ, ਪੂਜ ਸਨਾਹੀ ਹਰ ਹਰੇ, ਨਾਨਕ ਨਾਮ ਅਮੋਲ ਅਸ਼ਟਪਦੀ, ਜਾ ਪਤਾਪ ਗਿਆਨ ਸਭ ਧਿਆਨ, ਖੜ ਸ਼ਾਸਤਰ ਸਿਮਰਤ ਵਖਿਆਨ, ਯੋਗ ਬਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਦੇ ਫਿਰਿਆ,
अनक प्रकार किए बो जतन पुन दान होमे बो रतन शरीर कटाए होमे कर राती वर्त नेम कराए बहुपाती नहीं तुल राम नाम विचार नानक गुरमुख नाम जपिए एक बार नौ खंड प्रथमी फिर चिर जीव महादास की सरथी वे अगन माहे होमत परान कनक सब है वर भूम दान न्योली कर्म करे बहु आसन जैन मार्ग संजमे अत साधन निमख निमख कर शरीर कटावे तो पी होमे मैल न जावे हर के नाम समसर कश नाहे नानक गुरमुख नाम जब तगत पाहे मन कामना तीर्थ दे छुट गर्भ गुमाना मन ते हुटे सोच कर दिन सियर रात मन की मैल न तन ते जात इस देही को बहु साधना करे मन ते कबू न बिखिया टरे जल धोवै बहु देहि अनीत शुद्ध कहाँ हुए काची पीत मन हर के नाम की महिमा ऊच नानक नाम उदरे पतत बहुमूच बहुत सयानप जम का पौ ब्यापे अनक जतन कर त्रिशन्ना त्रापै भेख अनेक अगन नहीं बुझै कोट उपाव दरगह नहीं सिजै शूरस नाही उपयाल मोहि ब्यापे माया जाल अवर कर तू सगली जम डाने गोविंद भजन बिन तिल नहीं मानै हर का नाम जपत दुख जाए नानक बोले सह सुभाए चार पदार्थ जे को मांगै साध जना की सेवा लागै जे को अपना दुख मिटावै हर हर नाम हृदय सदगावै जे को अपनी शोभा लोरै साध सांगे होमे शोरै जे को जन्म मरण ते डरै साध जना की सरणी परै जिस जन को प्रभु दर्श प्यासा नानक ता कै बल बल जासा सकल पुरख मैं पुरख प्रधान साध संग जाका मिटे अभिमान आपस कहो जो जाने नीचा सौ गनिये सब ते उचा जाका मन होए सगल की रीना हर हर नाम तिन कट कट चीना मन अपने ते बुरा मिटाना एक सगल श्रेष्ठ साजना सुख दुख जन समदृष्टेता नानक पापुन नहीं लेपा निर धन कहो धन तेरो नाउन थामे को नाउ तेरा थाउन माने को प्रभ तेरो मान सगल कटा को दे बहुदान करन करामण हार स्वामी सगल कटा के अंतर जामी अपनी गत मित जानो आपे अपन संग आ प्रभ राते तुमरी उस्तत तुम ते होए नानक अवर न जान सकोए सर्व धर्म मैं श्रेष्ठ धर्म हर को नाम जप निर्मल कर्म सगल क्रिया मैं उत्तम क्रिया साध संग दुर्मत मल हिरिया सगल उदम मैं उदम पला हर का नाम जपो जी सदा सगल बानी मह अमृत बानी हर को जस सुन रसन बखानी सगल थान ते उत्तम थान नानक जे कट वसे हर नाम सलोक निर्गुण यार इयानिया सो प्रभ सदा समाल जिन किया तिस चीत रख नानक निभि नाल अष्टपदी रमैया के गुण चेत परानी कवन मूल ते कवन दृष्टानी जिन तू साज सवार शिगारिया गर्भगन मैं जिनहे उबारिया तुझे प्यारे बार व्यवस्था तुझे प्यारै दूध पर जोबन भोजन सुख सूद बिरद पयाऊ पर साख सैन मुख पयाऊ बैठ को दैन एहो निर्गुण गुण कछु न बूझै बख्श ले हो तो नानक सीजै जे प्रसाद तरी ऊपर सुख बस है सोत परात मीत बनता संग हस है जे प्रसाद पी वह शीतल जला सुखदाई पवन पाप क्यों मुला जेहे प्रसाद भोगहे सब रसा सगल समगरी संग साथ बरसा दीने हस्त पाव कर नेत्र रसना तिसहे त्याग वर संग रचना ऐसे दुख मूड अंध ब्यापे नानक काढ ले हो प्रभ आपे आदि अंत जो राखण हार तिस्यों प्रीत न करै गवार जाकी सेवा नाम निद पावै तास्यों मूड़ा मन हिलावै जो ठाकुर सद सदा हजूरे ताको वंदा जानत दूरे
ਜਾਂ ਕੀ ਟਹਿਲ ਪਾਵੈ ਦਰਗਹਿ ਮਾਨ ਤਿਸੇ ਬਿਸਾਰੈ ਮੁਗਦੇ ਅਜਾਨ ਸਦਾ ਸਦਾ ਏ ਭੂਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚ

ਤਨ ਸੁਭਾਹ ਗਲ ਪਾਥਰ ਕੈਸੇ ਤਰੇ ਅਥਾਹ ਜਾਂ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਨਯੰਦਾ ਕੈਸੇ ਮਾਰਗ ਪਾਵੈ ਕਰ ਗੈ ਲਿਹੋੜ ਨਿਭਾਵੈ ਕਹਾਂ ਬੁਜਾਰਤ ਬੂਜੇ ਡੋਰਾ ਨਿਸਕਹੀਏ ਤੋ ਸਮਝੇ ਭੋਰਾ ਕਹਾਂ ਵਿਸਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀਸਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਹਾਂ ਸੁਗਮਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਇ ਸੋ ਆਵੇ ਨਾ ਚੀਤ ਜੋ ਬੈਰਾਈ ਤਾਂ ਸਿਉ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਬਸੈ ਅਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੇ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬਿਕਾਰ ਮਹਾਂ ਲੋਭ ਤ੍ਰੋਹ ਯਾਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲੇਹੋ ਆਪਣ ਕਰ ਕਰਮ ਤੂੰ ਠਾਕਰ ਤੂੰ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੇ ਆਨ ਸੁਮਾਏ ਨਾਨਕ ਕਹੂੰ ਨਾ ਸੀਜਈ ਬਿਨ ਨਾਵੇਂ ਪਤ ਜਾਏ ਅਸ਼ਟਪਦੀ ਦਸ ਬਸਤੂ ਲੇ ਪਾਸ਼ੇ ਪਾਵੇ ਇੱਕ ਬਸਤ ਕਾਰਨ ਬੇਖੋਟ ਗਵਾਵੇ ਇੱਕ ਭੀ ਨਾ ਦੇ ਦਸ ਪੀ ਹਿਰ ਲੇ ਤਉ ਮੂੜਾ ਕਹੁ ਕਹਾਂ ਕਰੇ ਜਿਸ ਠਾਕਰ ਸਿਉ ਨਾਹੀ ਚਾਰਾ ਤਾਂ ਕੋ ਕੀਜੇ ਸਦ ਨਮਸਕਾਰਾ ਜਾਂ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਬੂਠਾ ਜਿਸ ਜਾਨੋ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਗੰਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੇ ਅਨ ਦੇ ਉਲਾਸ ਆਪਣੀ ਅਮਾਨ ਕਛ ਬਾਹੁਰ ਸਾਹੋ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸ ਕਾ ਵਿਸਵਾਸ ਨਾ ਹੋਵੈ ਜਿਸ ਕੀ ਬਸਤ ਤਿਸ ਆਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਸ ਤੇ ਚੌਗੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਪਾਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਣਿਆ ਨੇਤ ਬਿਰ ਕੀ ਛਾਇਆ ਸਿਉ ਰੰਗ ਲਾਵੇ ਉਹ ਬਿਨ ਸਿਉ ਮਨ ਪਛਤਾਵੈ ਜੋ ਦੀਸੇ ਸੋ ਚਾਲਣ ਹਾਰ ਲਪਟ ਰਹਿਓ ਤੈ ਆਂਦੇ ਅੰਧਾਰ ਬਟਾਉ ਸਿਉ ਜੋ ਲਾਵੈ ਨੇਹ ਤਾਂ ਕੋ ਹਾਥ ਨਾ ਵੈ ਕੇਹ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸਮਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਲ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸੰਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸੀ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ੍ਰਵਣ ਪਰ ਨਿੰਦਾ ਸੁਣੇ ਮਿਥਿਆ ਹਸਤ ਪਰ ਦਰਬ ਕੋਹਿਰ ਹੈ ਮਿਥਿਆ ਨੇਤਰ ਪੇਖਤ ਪਰ ਤਿਰਿਆ ਰੁਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੁਤਾਵੇ ਮਿਥਿਆ ਮਨ ਪਰ ਲੋਭ ਲੁਭਾਵੇ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਬੇਕਾਰਾ ਬਿਨ ਬੂਜੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਕਤ ਕੀ ਆਰਜਾ ਸਾਚ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਂ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੈ ਕਟ ਬਸਿਓ ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਉ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਜਾਣਨ ਹਾਰ ਪ੍ਰਭੂ ਪਰਬੀਨ ਬਾਹਰ ਭੇਖ ਨ ਕਾਹੂ ਭੀਨ ਅਵਰ ਉਪਦੇਸ ਆਪਣਾ ਕਰੈ ਆਵਤ ਜਾਵਤ ਜਨਮੈ ਮਰੈ

ਸੁੰਦਰੀਆ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਕਾਨਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲਕ ਜਿੰਦਾ ਜਿ ਮਨ ਮਾਏ ਤਿਸਤੇ ਬਿਰਤਾ ਕੋਈ ਨਾਹੇ ਰੇ ਮਨ ਮੇਰੇ ਸਦਾਰ ਜਾਪ ਅਵਨਾ ਸੀਮ ਰਵੇ ਆਪੇ ਆਪ ਆਪਨ ਗੀਆ ਕਛੂ ਨਾ ਹੋਏ ਜੇਸਾ ਪ੍ਰਾਣੀ ਨੁੱਚਾ ਕੋਏ ਇਸ ਬੈਨ ਨਾਹੀ ਤੇਰਾ ਕਿਛ ਕਾਮ ਗਨਾਨ ਜਵੀ ਕਰਨਾ ਰੂਪ ਮੰਦ ਨਾਹੀ ਮੋਹ ਹੈ ਪ੍ਰਭੀ ਜੋ ਸਗਲ ਕਰ ਸੁਹੈ ਤਨਮੰਤਾ ਹੋਏ ਕਾਕੋ ਗਰਬੈ ਜਾਂ ਸਭ ਕਹਿ ਸੁਸਕਾ ਦੀਆ ਗਰਬੈ ਆਸੂਰਾ ਜੇ ਕੋ ਕਹਾਵੈ ਪ੍ਰਭੀ ਕਲਾ ਬਿਨਾ ਕਹਤਾਵੈ ਜੇ ਕੋ ਹੋਏ ਬਹਿ ਦਾਤਾਰ ਦੇ ਦੀਨ ਹਾਰ ਜਨ ਗਾਵਾਰ ਜੇਸਾ ਗੁਰਮਰ ਸਾਹ ਟੂਟੈ ਹੋ ਰੋਗ ਨਾਨਕ ਸੂਜਨ ਸਦਾ ਰੋਗਾ ਜਿਉ ਮੰਦਰ ਕੋ ਥਾਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਅਸੰਮਨ ਜਿਉ ਪਾਖਾਣ ਨਾਵ ਚੜ੍ਹਦ ਰਹਿ ਪ੍ਰਾਣੀ ਗੁਰ ਚਰਨ ਲਿਸ ਰਹਿ ਜਿਉ ਅੰਧਕਾਰ ਦੀ ਪ੍ਰਕਾਸ਼ ਗੁਰ ਦਰਸ਼ਨ ਦੇ ਮਨੋਏ ਵਿਗਾਸ ਜਿਉ ਮਾਨ ਦੇ ਆਰਮੈ ਮਾਰਗ ਪਾਵੈ ਤੂੰ ਸਾਧੂ ਸਮਝ ਪ੍ਰਗਟਾਵੈ ਤਿੰਨ ਸੰਦਰ ਕੀ ਬਾਛੋ ਧੂਰਾ ਨਾਨਕ ਕੀ ਅਲੋਚਾ ਪੂਰਾ ਮਨ ਮੂਰ ਕਾਹੇ ਬਿਰਲਾਈਆ ਪੁਰਬ ਲਿਖੇ ਕਾ ਲਿਖਿਆ ਪਾਈਆ ਦੂਸੋ ਪ੍ਰਭਦੀ ਮਨਹਾਰ ਗੁਰਤਿਆ ਤੂੰ ਸਹਿਜਦਾਰ ਜੋ ਕਿਛ ਕਰਾ ਸੋਈ ਸੁਖਮਾਨ ਬੂਲਾ ਕਾਹੇ ਫਰੇ ਅਜਾਨ ਕੌਣ ਬਸਤ ਆਈ ਤੇਰਾ ਸੰਗ ਦਬਟ ਰਿਓ ਸਲੋਭੀ ਪਾਤੰਗ ਰਾਮ ਨਾਮ ਜਹਰ ਦੀ ਮਾਹੀ ਨਾਨਕ ਪਾਸੇ ਤੀਕਰ ਜਾਏ

ਵਾਪਾਰ ਬਿਰਲਾ ਵਾਪਾਰ ਨਾਨਕ ਤਾਂ ਕਾ ਸਤਿਮਰਿ ਹਾਰ ਚਰਨ ਸਾਰ ਕੇ ਤੇ ਪੀਓ ਗਰਭ ਸਾਰ ਕੋ ਆਪਣਾ ਜੀਓ ਸਾਰ ਕੀ ਦੂਰ ਕਰੋ ਇਸ਼ਨਾਨ ਸਾਧੂ ਪਰ ਜਾਈਏ ਕੁਰਬਾਨ ਸਾਧ ਸੇਵਾ ਗੁਰਭਾਗੀ ਪਾਈ ਹੈ ਸਾਧ ਸੰਗਰ ਕੀਰਤਨ ਗਾਈ ਹੈ ਅਨਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਮੁਦਰਾ ਚਾਖੈ ਉੜ ਗਹੀ ਸੰਦਾ ਦਰਿਆਇਆ ਸਰਬ ਸੁਖ ਨਾਨਕ ਦੇ ਪਾਇਆ ਮਰਤਾ ਕੋ ਜੀ ਵਾਲਣ ਹਾਰ ਭੁੱਖੇ ਕੋ ਦੇਵ ਦੇ ਆਧਾਰ ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੀ ਪੁਰਮ ਰਹੇ ਕਾਲਹਿਣਾ ਪਾਏ ਸਭ ਕੇ ਤਸਕਾਉ ਕਰਨਾ ਜੋਗਾ ਤਿਹ ਬਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉਮਰ ਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋਜਾ ਨਿਰਮਰਤੀ ਆ ਜਾ ਕਹਿ ਮਨ ਗੁਰ ਕੀ ਮਰਦੀ ਤੇ ਜਨ ਆਵੈ ਹਰ ਬਰਜੀਤ ਭਗਤ ਪਦ ਸੁਣੀਆ ਦਿਓ ਲੋਏ ਜਾਂ ਕਹਿ ਹਿਰਦੈ ਕੋ ਈਸਾ ਕਰਨੀ ਸਾ ਤਾਂ ਕੀ ਰਹਿਤ ਸੱਚ ਹਿਰਦੈ ਸਤ ਮੁਖ ਸਾਚੀ ਦ੍ਰਿੜ ਸਾਜਾ ਆਕਾਰ ਸਬਰ ਦੇ ਸਾਜਾ ਪਾਸਾਰ ਪਾਰ ਬੰਦਨ ਸਕਲ ਜਾਤਾ ਨਾਨਕ ਸੂਜਨ ਸਾਸ ਮਾਤਾ ਸਲੋਕ ਰੂਪ ਨਰੇਖ ਨਰੰਗ ਕੇਸ਼ ਤ੍ਰਿਗੁਣ ਦੀ ਪ੍ਰਭਿੰਨ ਦਸਾ ਭਜਾਏ ਨਾਨਕਾ ਜਿਸ ਵਸੁ ਪ੍ਰਸੰਨ ਅਸ਼ਟਮਦੀ ਅਵਨਾਸੀ ਬ੍ਰਹਮਣ ਮਹਿਰਾ ਮਾਨੋ ਕੀ ਤੂੰ ਮਰੀ ਤਿਆਗ ਤਿਸਤੇ ਪਰੇ ਨਾਹੀ ਕਿਸ਼ ਕੋਏ ਸਰਮਨੰਦਰੇ ਕੋ ਸੋਏ ਆਪੇ ਮੀਨਾ ਆਪੇ ਦਾਨਾ ਗੈਰ ਗਮੀ ਗਹੀ ਸਜਾਨਾ ਪਾਰ ਬੰ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆ ਬੁਸੰਦ ਸਾ ਤੇਰੇ ਕੀ ਚਰਨ

ਕਲ ਸਾਜਾਕਾ ਸਰਬ ਸੋ ਸੁਣੀਐ ਕਰਦਾਕਾ ਰਾਜ ਮੈਂ ਰਾਜੋਗ ਮੈਂ ਜੋਗੀ ਤਪ ਮੈਂ ਤਪੀਸ਼ ਗ੍ਰਸਤ ਮੈਂ ਭੋਗੀ ਧਿਆਏ ਧਿਆਇ ਭਗਤੈ ਸੁਖ ਪਾਇਆ ਨਾਮ ਦੇ ਪੁਰਖਾ ਕਰੀ ਅੰਦਰ ਪਾਇਆ ਜਾਕੀ ਨੀਲਾ ਕੀ ਮਦਨਾਏ ਸਗਲ ਦੇਵ ਹਾਰੇ ਵਗਾਏ ਪਿਤਾ ਕਾ ਜਨਮ ਕੇ ਜਾਣੈ ਭੂਤਾ ਸਗਲ ਬਰੋਈ ਆਪਣੈ ਸੂਤਾ ਸੋ ਮਤ ਗਿਆਨ ਧਿਆਨ ਜਾਂਦੇ ਜਾਂਦਾ ਸਨਾਮ ਤੇ ਆਵੈਸੇ ਤੇ ਗੁਣ ਮੈਂ ਜਾਕੂ ਬਰਮਾਏ ਜਨਮ ਮਰੈ ਭਰਿਆ ਵੀ ਜਾਏ ਊਚ ਨੀਤ ਤਸਕੇ ਅਸਥਾਨ ਜੈ ਜਨਾਵੇ ਤਸਾ ਨਾਨਕ ਜਾ

ਨਾਨਾ ਚੰਦ ਕਰੇ ਖਨ ਮਾਹੇ ਪੂਰ ਰੇ ਪੂਰਨ ਸਭ ਠਾਈ ਨਾਨਾ ਮਿਲ ਕਰ ਬੰਦ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕਾ ਦੁਸਕੇ ਸਭ ਦੁਸਕੇ ਠਾਉ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਗਿਤਾਰੇ ਸਗਲੇ ਜਨਤਾ ਨਾਮ ਗਿਤਾਰੇ ਖੰਡ ਬ੍ਰਹਮੰਡ ਨਾਮ ਗਿਤਾਰੇ ਸਿਮਰਤ ਮੇਦ ਬਰਾਨ ਨਾਮ ਗਿਤਾਰੇ ਸੁਣ ਗਿਆਨ ਧਿਆਨ ਨਾਮ ਕੇ ਤਾਰੇ ਆਕਾਸ਼ ਪਾਤਾਲ ਨਾਮ ਗਿਤਾਰੇ ਸਗਲ ਆਕਾਰ ਨਾਮ ਗਿਤਾਰੇ ਪ੍ਰਿਆ ਸਪਮਨ ਨਾਮ ਕੇ ਸੌਂਦਰ ਸੰਸਰਵਨ ਕਰ ਕਿਰਪਾ ਸੇ ਆਪਣੇ ਨਾਮ ਲਾਏ ਨਾਨਕ ਚੌਥਾ ਪਰਮਾ ਸੁਰਜਨ ਕਰਪਾਏ

ਸਮਾਇ ਸਮਾਣੀ ਸਤ ਕਰਮ ਜਾਕੀ ਜਨਾ ਸਤ ਹੂਰ ਸਾਧ ਸਤ ਪਤ ਸਤਕਰਣੀ ਨਿਰਮਾ ਨਿਰਮਲੀ ਜੇ ਸਾਹਿਬ ਜਾਏ ਦਸੇ ਸਾਬਲੀ ਸਤ ਨਾ ਪ੍ਰਭ ਕਾ ਸੁਖਦਾਈ ਵਿਸਵਾਸ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕਰ ਦੈ ਪ੍ਰਵੇਸ਼ ਸਤ ਨਿਰਤ ਬੂਜਾ ਜੇ ਕੋਈ ਨਾਮ ਜਬ ਤਾਂ ਕੀ ਕਰ ਹੋਏ ਆਪ ਸਤ ਕੀ ਅਸੁਰ ਸਤ ਆਪੇ ਜਾਣੇ ਆਪਣੀ ਮਿਰਗਤ ਜਿਸਕੀ ਸਿਰੜ ਸੋ ਕਰਨੇ ਹਾਰ ਅਵਰਨ ਬੂਝ ਕਰਤ ਵਿਚਾਰ ਕਰਤੇ ਕੀਮਤ ਨ ਜਾਣੈ ਕੀ ਆਲਾਨ ਜੂਤ ਪਾਵਾ ਸੁਮਰਤੀਆ ਬੇਸਮਾਨ ਬੇਸਮ ਪਾਏ ਬੇਸਮਾਦ ਜਨਮ ਜਾ ਦਸਾਇਆ ਸਵਾਦ ਪ੍ਰਭ ਕੈ ਰੰਗ ਰਾਜ ਰਹੇ ਗੁਰ ਕੈ ਬਦਾਸ ਲਹੇ ਹੋਏ ਦਾਤੇ ਦੁਖ ਕਾਟਣ ਹਾਰ ਜਾ ਕੈ ਸੰਗਤ ਰਹਿ ਸੰਸਾਰ ਜਨ ਕਾ ਸੇਵਕ ਸੋਵਟ ਬਾਗੀ ਜਨ ਕੈ ਸੰਗੇ ਲਿਮਲਾਗੀ ਗੁਣ ਗੋਬਿੰਦ

ਪ੍ਰਭੂ ਸੀ ਹੇ ਸਾਚੇ ਅਠ ਬਣੀ ਚਰਨ ਸਾਸਾ ਪ੍ਰਸਨਹਾਰ ਪੂਜਾ ਸਾਸਾ ਸੇਵਦਾਰ ਦਰਸ਼ਨ ਸਾਸਾ ਬੇਕਨਹਾਰ ਨਾਮ ਸਾਸਾ ਦਿਆਵਨਹਾਰ ਆਪ ਸਤਿ ਸਾਹ ਸਰਦਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤਿ ਸਾਹ ਪ੍ਰਭੁਤਾ ਸੁਰਤ ਸਤਿ ਸਾਹ ਜਾ ਸੁੰਦਾ ਬੁਜਨਹਾਰ ਕੋ ਸਾਸਾ ਹੋਏ ਨਾਨਕ ਸਤਿ ਸਾਹ ਪ੍ਰਸੋਏ ਸਤ ਸਰੂਪ ਹਿਰਦਾ ਜਨਮਾਨਿਆ ਕਰਨ ਕਰਾ ਮੰਦਰ ਮੂਲ ਪਛਾਨਿਆ ਜਾ ਕਰ ਦੀ ਵਿਸਵਾ ਪ੍ਰਵਿਆਇਆ ਤਤ ਗਿਆਨ ਦੇ ਪ੍ਰਗਟਾਇਆ ਭੈਤੇ ਨਿਰਪਾ ਹੋਏ ਬਸਾਨਾ ਜਿੱਤੇ ਵਿਦਿਆ ਦਸਮਾਏ ਸਮਾਨਾ ਮਸਤਮਾਏ ਲੇ ਮਸਤ ਗੰਡਾਈ ਤਾਕਾ ਬਿਨ ਨ ਕਹਿਣਾ ਜਾਈ ਬੁੱਜੇ ਬੁੱਜਨ ਹਾਰ ਬਵੇਕ ਨਾਰਾਇਣ ਮਿਲਾ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇ ਸਦਾ ਪੁਜਾਰੀ ਠਾਕੁਰ ਕਾ ਸੇਵਾ ਕਾ ਮਨ ਬਰਦੀਤ ਠਾਕੁਰ ਕਾ ਸੇਵਾ ਕੀ ਮਨਮਾਰੀ ਠਾਕੁਰ ਕਾ ਸੇਵਕ ਜਾਨਾ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਾ ਕੁ ਪ੍ਰਭ ਪਾਲਣ ਹਾਰਾ ਸੇਵਾ ਕੀ ਰਾਖਾ ਨਿਰੰਕਾਰਾ ਸੋ ਸੇਵਕ ਜਿਹ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾ ਸਾ ਸਮਾਰੈ ਆਪਣੀ ਜਨਕਾ ਪਰਦਾ ਟਾਕੈ ਆਪਣੇ ਸੇਵਾ ਕੀ ਸਰਬਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਾ ਕੋ ਨਾਮ ਜਪਾਈ ਆਪਣੇ ਸੇਵਾ ਕੀ ਆਪਦ ਰਾਖੈ ਤਾਂ ਕੀ ਕਤ ਮਿਤ ਕੋਈ ਨ ਰਾਖੈ ਪ੍ਰਭ ਕੇ ਸੇਵਾ ਕੋ ਕੂਨ ਪਹੁੰਚਾ ਪ੍ਰਭ ਕੇ ਸੇਵਕ ਦੇ ਉੱਚਾ ਜੋ ਪ੍ਰਭੇ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦੇ ਪ੍ਰਗਟਾਇਆ ਨੀਕੀ ਕੀ ਨੀ ਮੈਂ ਕਦ ਰਾਖੈ ਭਸਮ ਕਰੈ ਲਸਕਰ ਗੁਣ ਲਾਖੈ ਜਿਸ ਕਾ ਸਾਸ ਨਾ ਕਾਢਦੇ ਆਪ ਤਾਂ ਕਾ ਰੱਖ ਦੀ ਕਰਾਤ ਮਾਨਸ ਯਤਨ ਕਰਤ ਬਾਪਾ ਦਿੱਤੇ ਕਰਤਾ ਬਿਰਥੇ ਜਾਤ ਮਾਰੈ ਨਾ ਰਾਖੈ ਵਰਨਾ ਕੋਈ ਸਰਬਨੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਬ ਨਾਨਕ ਮਰ ਲੱਖ ਵਡਾਣੀ ਬਾਰੰਬਾਰ ਬਾਪ ਰਜ ਪੀਆ ਪੀ ਅੰਮ੍ਰਿਤੇ ਮੰਨਾ ਦਰਬੀਆ ਨਾਮ ਰਤਨ ਜੈ ਗੁਰਮੁਖ ਪਾਇਆ ਤੇ ਸਕੇ ਸ਼ੇਵਰਣੀ ਦ੍ਰਿਸ਼ਟਾਇਆ ਨਾਮ ਧਰਨਾ ਮੂਰੂ ਰੰਗ ਨਾਮ ਸੁਖਰ ਨਾਮ ਗਸੰਗ ਨਾਮ ਰਾਜ ਜੰਦਰਦਾਨੀ ਮੰਦਰ ਨਾਮੈ ਨਾਮ ਸਮਾਨੇ ਊਠ ਸਭੈ ਸੋਭਤ ਨਾਮ ਕਉ ਨਾਨਕ ਜਨਕਾ ਸਰਕਾਮ ਬੋਲੋ ਜਾਜੇ ਬਾਦਨ ਰਾਤ ਰਵੇ ਆਪਣੇ ਜਨ ਕੀਨੀ ਦਾਤ ਕਰੈ ਭਗਤੇ ਆਤਮ ਕਾ ਚਾਏ ਪ੍ਰੈ ਆਪਣੇ ਸੁਰੈ ਸਮਾਏ ਜੋ ਹੋਵਾ ਹੋ ਬਦ ਸੋ ਜਾਨੈ ਪ੍ਰਭੇ ਆਪਣੇ ਕਾਹੂ ਬਿਸ਼ਾਨੈ ਦਸਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਨ ਜਾਨੋ ਆਟ ਪੈ ਪ੍ਰਭ ਸੇ ਹਜੂਰੇ ਕਉ ਨਾਨਕ ਸੇਈ ਜਨਮ ਪੂਰੇ ਮਨ ਮੇਰੇ ਤਨ ਕੀ ਓਟ ਲੇ ਮੰਦਰੇ ਆਪਣਾ ਦੰਜਨ ਦੇ ਜਿਨ ਜਨ ਆਪਣਾ ਪ੍ਰਭੂ ਬਿਛਾਤਾ ਸੁਜਾਂ ਸਰਬ ਸੋ ਕਾ ਦਾਤਾ ਤਿਸ ਕੀ ਸਰਣ ਸਰਬ ਸੁਖ ਪਾਵੈ ਦੁੱਖੇ ਦਰਸਾ ਪਾ ਮਟਾਵੈ ਅਵਰ ਸਿਆਨ ਮਸਗਲੀ ਸ਼ਾੜ ਤੇ ਜਨਗੀ ਤੋਂ ਸੇਵਾ ਲਾਗ ਆਮਨ ਜਾ ਨ ਹੋਵੀ ਤੇਰਾ ਨਾਨਕ ਦੇ ਜਨਗੇ ਪੂਜੋ ਸਰਬਹਿਰਾ ਸਲੋਕ ਸਤਿ ਪੁਰਖ ਜਿਨ ਜਾਣਿਆ ਸਤਿਗੁਰੁ ਦਿਸਕਾ ਨਾਮ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਮੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਾ ਕਾ ਗੁਰ ਸਦਾ ਦਿਆਲ ਸਿੱਖੀ ਗੁਰ ਧਰਮ ਮਲ ਹਿਰੈ ਗੁਰਭਜਨੀ ਅਰਣਾ ਮੁਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਸ ਦੇ ਹਟੈ ਸਤਿਗੁਰ ਸਿੱਖਾ ਨਾਮ ਤਨ ਦੇ ਗੁਰ ਕਾ ਸਿੱਖ ਮਟਭਾਗੀ ਸਤਿਗੁਰ ਸਿੱਖਾ ਹਲਤ ਬਲਤ ਸਵਾਰੈ ਨਾਨਕ ਸਤਿਗੁਰ ਸਿੱਖ ਜੀ ਨਾਲ ਸਮਾਰੈ ਗੁਰ ਕਾ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪ ਸਗੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦਾ ਸਤਿਆਵੈ ਮਨ ਬੀਚਾ ਸਤਿਗੁਰੂ ਕੈ ਪਾਸ ਦੇ ਸੇਵਕ ਕਾਰਜ ਰਾਸ ਸੇਵਾ ਕਰਤ ਹੋਈ ਨੇਕਾ ਮੀ ਦੁਸਕਾ ਹੋਤ ਬਰਾ ਸੁਆਮੀ ਆਪਣੀ ਕਿਰਪਾ ਦਿਸ ਆਪ ਕਰੇ ਨਾਨਕ ਸੋ ਸੇਵਾ ਗੁਰ ਕੀ ਮਾਰੇ ਬੀਸ ਬਿਸਵੇ ਗੁਰ ਕਾ ਮਨ ਮੰਨੈ ਸੋ ਸੇ ਪਰਮੇਸ਼ਰ ਕੀ ਗਾ ਜਾਨੈ ਸੋ ਸਤਿਗੁਰ ਜੇ ਹਿਰਦਾ ਹਰਨਾਉ ਅਨਕ ਬਾ ਗੁਰ ਤੂੰ ਮਿਲ ਜਾਉ ਸਰਮਨ ਦਾਨ ਜੀ ਕਾ ਦਾਤਾ
आठ पै पार ब्रह्म नंगराता ब्रह्म जंजर मै पार ब्रह्म एक आप नहीं का ब्रह्म सह स्यान बल न जाइया दान गया सा गुरु बड़बागी पाइया सबद दर्शन बे पुनीत अर सत चरण गादन मानीता भेदा संग रंग बे पार ब्रह्म की दरगा गवे सुन कर भजन करण अघने मन संद दंपतियाने पूरा गुरे अखिया जाका मंत्र अमृत दृष्ट पेखा हुए संत गुण बेअंत कीमत नहीं पाए नारंग जे पावे तेलै मलाए जे पाए गुस्त दयाने सतपुरख पूरन बाबे आहू पूर्ण बलतराणी अगमा गुचर बंदर बाणी निराहा निर्भय सुखदाई ਆ ਕੀਮਤ ਕਨੈ ਨ ਪਾਈ ਅਨੁਭਾ ਬੰਧਨ ਨਿਤ ਕਰੈ ਚਰਨ ਕਮਲ ਹਿਰਦੀ ਸਿਮਰੈ ਸਤ ਪਰਿਹਾਰੀ ਸਤਿਗੁਰੇ ਆਪਣੇ ਨਾਨਕ ਜੇ ਪ੍ਰਸਾਦ ਐਸਾ ਜਪਣੇ ਇਉ ਹਰ ਸੁਭਾਵੈ ਜਨ ਕੋਈ ਅੰਮ੍ਰਿਤ ਪੀਵੈ ਅੰਮ੍ਰਿਤ ਹੋਏ ਉਸ ਪੁਰਖਾ ਨਾਹੀ ਕਦੇ ਵਿਨਾਸ਼ ਜਾਕੇ ਮਨ ਪ੍ਰਗਟੇ ਗੁਣ ਦਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਵਧੇ ਸੇਵਾ ਕਾਉਂਦੇ ਬੋ ਮਾਇਆ ਕਾ ਸੰਗਮ ਲੇ ਪਾ ਮਨ ਮੈਂ ਰਾਖੀ ਹਰ ਹਰੇ ਕੰਦ ਕਾ ਦੀ ਬਰਗਾਸੇ ਨਾਰੰਗ ਭਰਮ ਬੋ ਦੁਦੈ ਦੇ ਨਾਸੇ ਤਪਤ ਮਾਏ ਠਾਣ ਵਰਤਾਈ ਅੰਦ ਪਿਆ ਤੂੰ ਨਾਠੇ ਪਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੈ ਪੂਰਨ ਅੰਦੇਸੇ ਅਜੂਕਾ ਨਿਰਪਾ ਹੋਈ ਬਸੇ ਸਗਲ ਵਿਆਹ ਮੰਦੇ ਖੈ ਨਸੇ ਜਿਕਾ ਸਤ ਨਿਰਪਾ ਤਾਰੀ ਸਾਧ ਸੰਗ ਜਬ ਨਾਮ ਮਰਾਰੀ ਤਿਰਪਾਏ ਚੁੱਕੇ ਪ੍ਰੰਗਵਨ ਸੁਨ ਨਾਨਕ ਹਰ ਹਰ ਜਾ ਸਰਵਨਾ ਨਿਰਗੁਣ ਆ ਸਰਗੁਣ ਵੀ ਉਹੀ ਕਲਾ ਧਾ ਜਿਨ ਸਗਲੀ ਮੋਹੀ ਆਪਣੇ ਚਰੇਤਾ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰਮਨ ਜਾ ਨਾਹੀ ਕੋਈ ਸਰਮ ਨਰਿੰਦਰੇ ਕੋ ਸੋਏ ਓਤ ਪਾਰ ਵਿਆਰੂ ਰੰਗ ਪੈ ਪ੍ਰਗਾ ਸਾਧਕਾ ਸੰਗ ਰਚ ਰਚਨਾ ਆਪਣੀ ਕਾਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕੇ ਉਦਨ ਸਾਰੇ ਅਸ਼ਟਪਦੀ ਸੰਜਨਾ ਮਿਰ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਪਾਸਾ ਮੀਨ ਬਸਾਰੋ ਚਰਨ ਕਾਂ ਰਦਮੈ ਉਰਦਾਰੋ ਕਰਨ ਕਾ ਸੁਪਰਾ ਸਮਰੱਥ ਦਿਲ ਕਰ ਗਉ ਨਾਮ ਹਰ ਬਾਥੇ ਉਤਨ ਸੰਚੋ ਭਗਵੰਤ ਸੰਜਨਾ ਕਾ ਦਿਨ ਬਲਵੰਤਾ ਏਕ ਆਸ ਰਾਖੂ ਮਨ ਮਾਹੇ ਸਰਬਰੋ ਨਾਨਕ ਮਿਣ ਜਾਏ ਜੇ ਤਨ ਕੋ ਚਾਰ ਗੁੰਡਾ ਵੈ ਸੋ ਤਨ ਹਰ ਸੀ ਵਾਤੀ ਪਾਵੈ ਜਿਸੋ ਗੁਣ ਬਾਸ਼ਾ ਮੀ ਸੋ ਸੁਖ ਸਾਧੂ ਸੰਗ ਭਰੀ ਜੇ ਸੁਭਾ ਕੁ ਕਰੈ ਭਲੀ ਕਰਨੀ ਸਾ ਸੁਭਾ ਪਹਰ ਕੀ ਸ਼ਰਣੀ ਅਨਕੋ ਪਾਵੀ ਰੋਣ ਜਾਇ ਰੋਗ ਮਿਟੈ ਹਰੇ ਕਦਲਾਏ ਸਰਬ ਨਿਦਾਨ ਮੈਂ ਹਰ ਨਾਮ ਨਿਦਾਨ ਜਬ ਨਾਨਕ ਦਰਗਹਿ ਪਰਵਾਨ ਮਨ ਪਰ ਬੁੱਧੋ ਹਰ ਕਾ ਨਾਇ ਦਾਦ ਹਿਸਾਬ ਦੇ ਆਵ ਠਾਏ ਤਾਂ ਕਾਬਿਨ ਲਾਗਾ ਕੋਏ ਜਾਂ ਕਹਿ ਰਦਾ ਬਸਾ ਹਰ ਸੋਏ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਭਾਉ ਭਾਵਨ ਸਾਹਿਬ ਪੂਰਨ ਹੋਇਆ ਭਗਤ ਪਾਏ ਆਤਮ ਵਰਗਾ ਤਿਲ ਕਰ ਜਾਏ ਬਸੈ ਬਨਾਸੀ ਕਹੁ ਨਾਨਕ ਕਾਟੀ ਜਮ ਭਾਸੀ ਤਤ ਵਿਚਾਰ ਕਹਿ ਜਨ ਸਾਚਾ ਜਨ ਮਰੈ ਸੋ ਕਾਚੋ ਕਾਚਾ ਆਵਾਗਮਨ ਮਿਟੈ ਪ੍ਰਭਸੇ ਬਾਪ ਦਿਆ ਸ਼ਰਨ ਗੁਰਦੇਵਾ ਇਉ ਰਤਨ ਜਨਮ ਕਾ ਹੋਏ ਉਦਾਰ ਹਰ ਹਰ ਸਿਮਰ ਪ੍ਰਾਣ ਉਦਾਰੂ ਅਨਕ ਪਾਵਨ ਛੂਟਣ ਹਾਰੇ ਸਿਮਰ ਸਾ ਬੀਤ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮਨਸ਼ਾ ਨਾਨਕ ਫਲ ਪਾਏ ਸੰਗਮ ਚਾਲ ਸਦੀ ਰਾਤਮਾ ਤੂੰ ਕਿਆ ਲਪਟਾ ਮੈਂ ਮੂਰਖ ਮਨਾ ਸੋ ਤਮੀਦ ਕੁਟਾਂਬਰ ਮਨਦਾ ਅੰਤੇ ਕਾ ਤੂੰ ਗਮਨ ਸੁਨਾਥਾ ਰਾਜ ਰੰਗ ਮਾਇਆ ਵਿਸਤਾਰ ਤੇ ਕਹੋ ਗਮਨ ਛੁਟਕਾਰ ਆਸ ਤੀਰਾ ਸਵਾਰੀ ਝੂਠਾ ਡੰਬ ਝੂਲ ਪਾਸਾਰੀ ਜਿਹਦੀ ਹੈ ਤੇ ਬਜੇ ਨਾਮ ਕਾਨਾ ਨਾਮ ਸਾ ਨਾਨਕ ਵਿਸਤਾਨਾ ਗੁਰ ਕੀ ਮਾਤੂ ਲਈ ਆਨੇ ਭਗਤ ਮਨਾ ਬਾਉਟ ਬੇ ਸਿਆਨੇ ਹਰ ਕੀ ਭਗਤ ਕਰੋ ਮਨਮੀਤ
ਨਿਰਮਲ ਹੋਏ ਤੁਮਾਰੋ ਚੀਤਾ, ਚਰਨ ਕਮਲ ਰਾਖੂ ਮਨ ਮਾਹੇ, ਜਨਮ ਜਨਮ ਕੇ ਕਰਮ ਖਜਾਏ। ਆਪ ਜਪੋ ਅਵਰਾ ਨਾਮ ਜਪਾਵੋ, ਸੰਤ ਕੈ ਤਰੈ ਕਰ ਪਾਵੋ, ਸਾਰ ਪੂਸਾ ਹਰ ਕੋ ਨਾਮ, ਸਹਿ ਸਬਾਏ ਨਾਨਕ ਗੁਣ ਗਾਓ, ਗੁਣ ਗਾਵੋ ਤੇਰੀ ਉਦਰ ਸਮੈਲ, ਬਿਨ ਸਜਾਏ ਹਉਮੈ ਬੇਫੈਲ, ਕੋਹੇ ਚੰਦ ਬਸੇ ਸੁਨਾਲ, ਸਾਗਰਾ ਸਰਨਾਮ ਸਮਾਲ, ਛਾੜ ਸਿਆਨ ਬਸਗਲੀ ਮਨਾ, ਸਾ ਸੰਗਾ ਵੀ ਸਾਧਨਾ, ਹਰ ਪੂੰਜੀ ਸੰਜ ਕਰੋ ਵਿਵਹਾਰ, ਈਹਾਂ ਸੁੰਦਰ ਗੀ ਜਾ ਕਾ ਸਰਬ ਨਰਿੰਦਰ ਏਕ ਦੇ, ਕਉ ਨਾਨਕ ਜਾ ਕੈ ਮਸਤਾਂ ਲੇਖ, ਇੱਕ ਜਾਪੇ ਕੋ ਸਾਲਾ, ਹੀਕ ਸਿਮਰੇ ਕੋ ਮਨ ਆਏ, ਇੱਕੇ ਗੁਣ ਗਾਓ ਨੰਦ ਮੰਦਰ ਜਾਪੇ ਭਗਵੰਤਾ, ਇੱਕ ਏਕ ਏਕ ਹਰਿ ਆਪ, ਪੂਰਨ ਪੂਰੇ ਪ੍ਰਭਿਆਪ, ਅਨੰਗ ਵਿਸਤਾਰੇ ਇੱਕ ਦੇ ਪੈ, ਇੱਕ ਰਾਤ ਪ੍ਰਾਸ਼ਤ ਕੈ ਮੰਦਰ ਅੰਤਰੇ ਪ੍ਰਭਰਾਤਾ, ਗੁਰਪ੍ਰਸਾਦ ਨਾਨਕ ਜਾਤਾ, ਸਲੋਕਾ ਫਿਰਤ ਫਿਰਤ ਪ੍ਰਭ ਆਇਆ, ਪ੍ਰਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਮੇਨ ਦੀ, ਆਪਣੀ ਭਗਤੀ ਲਾਏ ਅਸ਼ਟਮਦੀ, ਜਾਚਕ ਜਨ ਜਾਚੈ ਪ੍ਰਧਾਨ, ਕਰ ਕਿਰਪਾ ਦੇਵ ਹਰਨਾ, ਸਾਜਨਾ ਕੀ ਮੰਗੋ ਤੂੰ ਪਾਰਵਾ, ਮੇਰ ਸ਼ਰਧਾ ਪੂਰ, ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾ ਸਾ ਪ੍ਰਾਥਮੇ ਦਿਆਵੋ, ਚਰਨ ਕਮਲ ਸੋ ਲਾਗੈ ਪ੍ਰੀਤਾ, ਭਗਤ ਕਰੋ ਪ੍ਰਭ ਕੀ ਨੈਨੀ, ਦੇ ਕੋ ਟੇਕੂ ਆਧਾਰ, ਨਾਨਕ ਮੰਗੈ ਰਾਮ ਪ੍ਰਸਾਰ, ਪ੍ਰਭ ਕੀ ਦ੍ਰਿਸ਼ਟ ਮਹਾਂਸੰ ਹੋਏ, ਹਰ ਸੁਭਾਵੈ ਬਲ ਲਾਗ ਹੋਏ, ਜਿਨ ਚਾਖਿਆ ਸੇ ਜੰਦਰ ਵਦਾਨੇ, ਪੂਰਨ ਬੁਰਖ ਨਹੀਂ ਡੋਲਾਨੇ, ਸੁੰਬਰ ਪਰੇ ਪ੍ਰੇਮ ਲਾ ਰੰਗ, ਜਾ ਚਾਉ ਸਾਰ ਕੈ ਸੰਗ, ਪਰੇ ਸ਼ਰਨ ਆਮ ਸਵਦਿਆਗ, ਉੰਤਰ ਪ੍ਰਗਾ ਸੰਦਨ ਮਿਲਾਗ, ਬੜਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਦੇ ਸੁਖ ਹੋਏ, ਸੇਵਾ ਕੀ ਮਨਸਾ ਪੂਰੀ ਪਈ, ਸਰਗੁਰ ਤੇ ਨਿਰਮਾ ਮਲਈ, ਜਨ ਕੋ ਪ੍ਰਭ ਹੋਇਓ ਦਿਆਲ, ਸੇਵਾ ਕੀਨੂੰ ਸਦਾ ਨਿਹਾਲ, ਬੰਧਨ ਕਾਰਨ ਮੁਕਤ ਜਨ ਭਇਆ, ਜਨਮ ਮਰਨ ਦੂ ਬ੍ਰਹਮ ਗਇਆ, ਸ਼ਕੁਨੀ ਸਰਦਾ ਸਭ ਪੂਰੀ, ਰਵ ਰਿਆ ਸਤ ਸੰਗਾ ਜੂਰੀ, ਜੇਕਾ ਸਾਧਨ ਲਿਆ ਮਲਾਏ, ਨਾਨਕ ਭਗਤੀ ਨਾਮ ਸਮਾਏ, ਸੁਖਮ ਸਰੈ ਜੇ ਕਾਲ ਨ ਮਾਨੈ, ਸੁਖਮ ਸਰੈ ਜੇ ਕੀ ਆ ਜਾਨੈ, ਸੁਖਮ ਸਰੈ ਜਨ ਸਭ ਕਹਿ ਦੀਆ, ਸੁਖਮ ਸਰੈ ਜੇ ਜੀਵਨ ਜੀਆ, ਸੁਖਮ ਸਰੈ ਜੇ ਅਨ ਮਰਾਖਾ, ਗੁਰਬਰ ਸਾ ਗੁਰ ਲਾਲ ਆਖਾ, ਸੁਖਮ ਸਰੈ ਜੇ ਮਿੱਥੇ ਕਾਢਾ, ਜਨਮ ਜਨਮ ਕਾ ਟੂਟਾ ਗੰਢਾ, ਗੁਰਪੂਰਾ ਤਦੇ ਬਜਾਇਆ, ਪ੍ਰਭ ਆਪਣਾ ਨਾਨਕ ਜਨ ਜਾਇਆ, ਸਾਜਨ ਸੰਤ ਕਰੋ ਯੋ ਕਾਮ, ਦਿਆ ਜਪੂ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵ, ਆਪ ਜਪੋ ਅਬਰਾ ਨਾਮ ਜਪਾਵੋ, ਭਗਤ ਪਾਏ ਤਰੀਏ ਸੰਸਾਰ, ਬਿਨ ਭਗਤੀ ਤਨੋ ਸ਼ੀਸ਼ਾਰ, ਸਰਵ ਕਲਿਆਣ ਸੂਨੇ ਨਾਮ, ਬੂਢ ਜਾਤ ਪਾਏ ਮਿਸਰਾਮ, ਸਗਲ ਦੂਕਾਸ, ਨਾਨਕ ਨਾ ਜਪੋ ਗੁਰਦਾਸ, ਸੁਭਜੀ ਪ੍ਰੀਤ ਬਰੀਨ ਰਾਚਾ, ਮੰਦਰੇ ਅੰਦਰ ਹੀ ਸੁਭਾਵ, ਦੇਹ ਤਰੋਂ ਭੇ ਦਰਸ ਹੋਏ, ਮਨ ਮੁਛਾ ਸਾ ਚਰਨ ਦੋਏ, ਭਗਤ ਜਨਾ ਕਹਿ ਮੰਦਾ ਰੰਗ, ਬਿਰਲਾ ਕਉ ਪਾਵੈ ਸੰਗੇ, ਬਾਦੀ ਜਾ ਕਰਮਿਆ, ਗੁਰਬਰ ਸਾ ਨਾਮ ਜਪ ਲਿਆ, ਤਾਂ ਕੀ ਉਮਾ ਕਈ ਨਾ ਜਾਏ, ਨਾਨਕ ਰਿਆ ਸਰਬ ਸਮਾਏ, ਪ੍ਰਭ ਸੰਤ ਦੀਨ ਦਿਆਲ, ਭਗਤ ਬਸ਼ਰ ਸਦਾ ਕਿਰਪਾਲ, ਆਨਾਥ ਨਾ ਗੋਬਿੰਦ ਗੋਪਾਲ, ਸਰਬ ਕਥਾ ਕਰਤ ਪ੍ਰਤਪਾਲ, ਆਦਿ ਪੁਰਖ ਕਾਰਨ ਕਰਤਾਰ, ਪਰਜਨਾ ਕੇ ਪ੍ਰਣ ਉਧਾਰ, ਜੋ ਜੋ ਜਪੈ ਸੋਹੇ ਬਨੀਤ, ਭਗਤ ਪਾਇ ਲਾਵੈ ਮਨਹੀਤਾ, ਹਮ ਨਿਰਗੁਣਿਆਰ ਨੀਚਾ ਜਾਨ, ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ, ਸਰਬੈ ਕੁੰਡ ਮੁਕਤ ਮੋਹ ਪਾਏ, ਇੱਕ ਨਿਮ ਕਰਕੇ ਗੁਣ ਗਾਈ, ਅਨਕਰਾ ਭੋ ਬਰਿਆਈ, ਹਰਕੇ ਨਾ ਕਥਾ ਮਨ ਪਾਈ, ਬਹੁ ਭੋਜਨ ਕਾ ਪਰ ਸੰਗੀਤਾ।

ਧਰਮੇ ਆਪਣ ਖੇਡ ਆ ਵਰਤੀਜਾ ਦਾਨ ਕਰਨਾ ਹਾ ਨ ਦੂਜਾ ਜਾ ਹੋਵਨ ਭਰਾਕੇ ਮਰਤਨੀ ਤਾ ਬੰਦ ਮੁਗਤ ਕਾ ਕਿਸਕੋ ਗਨੀ ਜਾਵੇ ਕਾ ਹਰ ਅਗਮਾ ਪਾਰ ਤਬ ਨਰਕ ਸੁਰਗ ਕਾ ਕੌਣੀ ਉਤਾਰੂ ਜਾ ਨਿਰਗੁਣ ਪ੍ਰਸਹਿ ਸਬਾਈ ਤਪਸ ਸਗਤ ਕਉ ਕੈ ਠਾਈ ਜਾ ਬੇ ਆਪੈ ਆਪ ਆਪਣੀ ਜੂ ਤਰੈ ਤਾ ਕਮ ਨਿਡਰ ਕਮਨ ਕਾ ਡਰੈ ਆਪਣ ਜਲਦਾ ਕਰਨੈ ਹਾਰੂ ਨਾਨਕ ਠਾਕੁਰੇ ਮੈਂ ਪਾਰੂ ਅਬਨਾਸੀ ਸੁਗੇ ਆਪਣੇ ਆਸਨ ਤੈ ਜਨਮ ਮਰਨ ਕਾ ਕਾਮ ਬਨਾਸਨ ਜਾ ਪੂਰਨ ਕਰਤਾ ਪ੍ਰਸੋਏ ਤਬ ਜਮ ਕੀ ਤਰਾ ਕਹੂੰ ਬਿਛੋਏ ਜਾ ਬੇ ਅਭਗਤਾ ਅਗੋਚਰ ਪ੍ਰਵੇਕਾ ਤਬ ਚਿਤ੍ਰ ਗੁੰਦ ਗੈ ਪੂਰਦ ਲੇਖਾ ਜਬ ਨਾ ਨਿਰੰਜਨ ਗੋਚਰ ਕਾਦੇ ਦਾ ਕੌਣ ਛੁਟਾ ਕਨ ਮੰਦਨ ਵਾਧੇ ਆਪਣੇ ਆਪ ਆਪੀ ਚਰ ਜਾ ਨਾਨਕ ਆਪਣ ਆਪੀ ਪ੍ਰਜਾ ਜੈ ਨਿਰਮਲ ਪੁਰਖ ਪੁਰਖ ਪਦ ਹੋਤਾ ਤੈ ਨਿਰਮੈਲ ਕਹੁ ਕਿਆ ਤੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਣ ਤੈ ਕੌਣ ਕਮਾਨ ਕੌਣ ਆ ਮਹਾਨ ਜੈ ਸਰੂ ਕੇਵਲ ਜਗਦੀਸ਼ ਤੈ ਸ਼ਾਲ ਸ਼ਿਦਰ ਲਗਤ ਕਾ ਕੀ ਸਾ ਜਾ ਜੋ ਸਰੂਪੀ ਜੋ ਸੰ ਸਮਾਵੈ ਤੈ ਕਿਸੇ ਭੂ ਕਮ ਦ੍ਰਵਤਾਵੈ ਕਰਨ ਕਰਾਮਨ ਕਰਨੇ ਹਾ ਨਾਨਕ ਕਰਦੇ ਕਾ ਨਾਇ ਸਮਾਰ ਜਬੇ ਆਪਣੀ ਸੁਭਾ ਆਪਣ ਸੰਗ ਮਰਾਈ ਤਾ ਕਮਨ ਬਾਏ ਬਾ ਮਿੱਤਰ ਸੁਰਬਾਈ ਜਾ ਸਰਬ ਕਲਾਇਆ ਬੇ ਬ੍ਰਮੀਨ ਤੈ ਬੇਦ ਕਦੇ ਕਹਾ ਕੁਚੀਨ ਜਵੇ ਆਪਣੇ ਆਪ ਆਪ ਤਾਰੈ ਤੋ ਸਗਨ ਅਵਸਗਨ ਵਿਚਾਰੈ ਜੈ ਆਪਣੇ ਉੱਚੇ ਆਪਣੇ ਆਪਣੇ ਰਾਹ ਤੈ ਕੁੰਠਾ ਗੁਰਗੁਣ ਕਹੀਏ ਤੇਰਾ ਬੇਸਮਾਨ ਬੇਸਮ ਰਹੇ ਬਿਸਮਾਦ ਨਾਨਕ ਆਪਣੀ ਗਾ ਜਾਨੂ ਆਪ ਜਾ ਸ਼ਾਲਾ ਸ਼ੇਦਾ ਭੇਦ ਸਮਾਇਆ ਊਹਾਂ ਕਿਸੈ ਵੇ ਆਪ ਦਮਾਇਆ ਆਪ ਸਿਖਾਓ ਆਪੇ ਆਦੇਸਾ ਤੇ ਗੁਣ ਕਾ ਨਾਹੀ ਪ੍ਰਵੇਸ਼ ਜਹ ਏਕਾਏਕ ਏਕ ਭਗਵੰਤਾ ਤੈ ਕੌਣ ਚਿੰਤ ਕਹਿ ਲਾਗੇ ਚਿੰਤਾ ਜਹ ਆਪਣੇ ਆਪ ਆਪ ਦਿਆਰਾ ਤੈ ਕੌਣ ਕਸੈ ਗੁਣ ਸੁਣੇ ਆਰਾ ਬਹੁ ਬੇਅੰਦੀ ਉਤੇ ਉਚਾ ਨਾਨਕ ਆਪ ਸਿਖਾਓ ਆਪੇ ਪਹੁੰਚਾ ਜੈ ਵਰਜ ਪਰਮੰਜਾਕਾਰ ਤੇ ਗੁਣ ਮਹਿ ਕਿੰਨੂ ਵਿਸਤਾਰ ਭਾਪ ਹੁੰਦਾ ਪਈ ਕਹਾਵਤ ਸੰਮਨਸ਼ਾਵਤ ਆਲ ਜਾਲ ਮਾਇਆ ਆਲ ਜਾਲ ਮਾਇਆ ਮੇਕਾਰ ਹੁੰਦਾ ਮੋਹ ਬ੍ਰਹਮ ਵਪਾਰ ਦੂਖ ਸੁਖ ਮਾਰਿਆ ਮਾਰੇ ਅੰਬਰਕਾਰ ਕੀ ਬਖਿਆਨ ਆਪਣ ਖੇਲਿਆ ਕਰ ਦੇਖਾ ਖੇਲ ਸੰਕੋਚੇ ਦੋ ਨਾਨਕੇ ਕਹਿ ਜੈ ਅਵਗਤ ਭਗਤ ਆਪ ਜੈ ਬਸਰੇ ਪਲਸਾ ਸੰਤ ਪਰਤਾ ਦੂੰ ਪਾ ਕਾਇਆ ਪੇਦਨੀ ਅਣਕੀ ਸੁਭਾਣ ਬਣੀ ਆਪ ਕੌਤਕ ਕਰੈ ਆਨੰਦ ਚੋ ਜਾ ਪੇ ਰਾਬੂ ਗੰਦਰ ਜੋਗ ਜੇ ਪਾਵੈ ਦਸਿਆ ਪਰਣ ਲਾਵੈ ਜੇ ਪਾਵੈ ਤੇ ਖੀਰ ਖਲਾਵੈ ਭੀਸ਼ਮਾਰ ਥਾ ਗੰਦਾ ਤੂਲੈ ਜਿਉਂ ਬੁਲਾਵੋ ਤੂੰ ਨਾਰੰਗ ਦਾ ਬੁਲੈ ਸਲੋ ਜੀ ਜੰਦ ਕੇ ਠਾਕੁਰ ਆਪੇ ਵਰਤਨਹਾਰ ਨਾਨਕ ਏਕ ਬਸਰਿਆ ਦੂਜਾ ਕਹਿ ਦ੍ਰਿਸ਼ਟਾ ਰੇਸ਼ਮਨੀ ਆਪ ਕਦਿਆ ਸੁਨਿਹਾਰ ਆਪੇ ਗਿਆ ਵਿਸਤਾਰ ਜੰਦ ਸੁਭਾਵੇ ਤਾਂ ਸ੍ਰਿਸ਼ਟੋ ਪਾਈ ਆਪਣੇ ਪਾਣੀ ਲੈ ਸਮਾਏ ਤੁਮ ਤੇ ਪਰ ਨਹੀਂ ਕੁਛ ਹੋਏ ਆਪਨ ਸੂਸਾ ਜਗਤ ਪਰੋਏ ਜਾਖੋ ਪ੍ਰਭ ਜੀ ਆਪ ਜਾਏ ਸੱਚ ਨਾਮ ਸੂਈ ਜਨ ਪਾਏ ਸੋ ਸੁੰਦਰ ਸੀ ਤਤ ਕਵਿਤਾ ਨਾਨ ਸਰਡਗਾ ਜੀਤਾ ਜੀ ਜੰਦਰ ਸਰਦਾਂ ਕਹਾ ਦੀਨ ਦਿਆਲ ਨਾਥ ਗੁਨਾਥ ਜੇ ਸਾ ਰਾਖੈ ਤੁਸ ਕੋਈ ਨ ਮਾਰੈ ਸੁਮੂ ਆਜੇ ਮਨੋ ਵਿਸਾਰੈ ਤਿਸ ਤਰ ਤੇ ਸਤਾਜੇ ਅਵਰ ਕਹਾਂ ਕੋ ਜਾਏ ਸਭ ਸ੍ਰੀ ਨਰੰਜਨ ਰਾਏ ਜੀ ਕੀ ਜੁਗ ਜਾ ਕੈ ਸਭ ਹਾਥ ਅੰਦਰ ਬਾਹਰ ਜਾਨੋ ਸਾਥ ਗੁਣ ਦਾ ਗੋਬਿੰਦ ਪਾਰ ਨਾਨਕ ਦਾ ਸਦਾ ਪਰਿਹਾਰ ਪੂਰਨ ਪੂਰੇ ਦਿਆਲ ਸਭ ਬਰਹਮਤ ਕਿਰਪਾਲ ਆਪਣੇ ਕਰਤਬ ਜਾਨ ਆਪ ਅੰਦਰ ਜਾਮੀ ਰਿਓ ਬਿਆਪ ਪ੍ਰਤਪਾਲਾ ਜੀਅਨ ਬਾਪਾ ਜੋ ਜੋਰ ਜੋ ਸਭ ਦੇ ਦਿਆਨ ਜੇ ਭਾਵੇ ਤੈਲਾ ਮਲਾਏ ਭਗਤ ਕਰੈ ਹਰ ਕੀ ਗੁਣ ਗਾਈ ਮਨੇ ਅੰਦਰ ਵਿਸਵਾ ਕਰ ਮੰਨਿਆ ਕਰਨ ਹਾ ਨਾਨਕ ਜਾਨਿਆ ਜਨ ਲਾਗਾ ਹਰ ਏਕ ਨਾਏ ਦੁਸਕੀ ਆਨ ਮਿਰਤੀ ਜਾਏ ਸੇਵਾ ਕਾ ਸੇਵਾ ਬਣਿਆਈ ਹੁਕਮ ਬੂਝ ਪਰਾਂ ਬਰਬਾਈ ਦਿੱਤੇ।

ਪ੍ਰਾਣੀ ਵਿਚਾਰ ਜਾ ਕੇ ਮਨ ਮਸਿਆ ਨਿਰੰਕਾਰ ਬੰਦਰ ਤੁਰ ਪਏ ਇੰਦਰ ਭੈਰ ਇੰਦਰ ਪੂਜਾ ਗੁਰ ਕੇ ਪੈਰੇ ਲੋਕ ਸੁਖੀਏ ਪਰਲੋ ਸੁਹੇਲੇ ਨਾਨਕ ਹਰ ਪਵਿਆ ਪੇ ਮੇਲੇ ਸਾ

ਸਵਾਵ ਆੜਵੈ ਬ੍ਰਾਭਿਕੂ ਨੀਰਾ ਮਿਟੈ ਅਗਿਆਨ ਮਨਸੈ ਅੰਧੀਰਾ ਸੁਨ ਪਦੇ ਸਹਿਰਦੈ ਬਸਾਵ ਮਨ ਇੱਛਾ ਦਾਨ ਬਲ ਪਾਵ ਹਾਲਤ ਪਰ ਦੇ ਲਿਓ ਸਵਾ ਰਾਮ ਨਾਮੀ ਅੰਦਰ ਉਰਦਾਰ ਬੂਰੇ ਗੁਰ ਕੀ ਬੂੜੀ ਦੀਖਿਆ ਜਿਸ ਮਨ ਬਸੈ ਤੇ ਸਾਜ ਬਰੀਕਿਆ ਮੰਦਰ ਨਾ ਜਭੁਲ ਬੁਲਾਏ ਦੂਦਾ ਮੰਦੇ ਬਹੁ ਜਾਏ ਸਜ ਵਾਪਾਰ ਕਰੂੰ ਵਾਪਾਰੀ ਦੁਰਗਾ ਨਮਹਿ ਕੇ ਬਿਮਾਰੀ ਏਕਾ ਢੇ ਰਖੂ ਮਨ ਮਾਏ ਨਾਨਕ ਬਵਣ ਆਵੇ ਜਾਏ ਤਿਸ ਤੇ ਦੂਰ ਕਾਹਾਂ ਕੋ ਜਾਏ ਉਗਰਾ ਰਾਖਨ ਹਾਸੇ ਆਏ ਨਿਰਪਾਜ ਪੈ ਸਗਲ ਭਾਉ ਮਿਟੈ ਪ੍ਰਾ ਕਿਰਪਾ ਤੇ ਪ੍ਰਾਣੀ ਛੁਟੈ ਜੇ ਪ੍ਰਭ ਰਾਖੇ ਤੇ ਨਾ ਹਿੰਦੂ ਨਾਮ ਜਪ ਮਨ ਹੋਵਾ ਸੂ ਚਿੰਤਾ ਜਾਏ ਮਿਟੈ ਹੰਕਾਰ ਵੇਜਨ ਕੋ ਕਵੇ ਨ ਪੁੰਚਨ ਹਾਰ ਸ੍ਰੀ ਅੰਬਰ ਠਾਡਾ ਗੁਰ ਸੂਰਾ ਨਾਰੰਗ ਤਾਂ ਕੇ ਕਾਜ ਪੂਰਾ ਮਰਬੂਰੀ ਮਰਾਜਾ ਕੀ ਦ੍ਰਿਸ਼ਟਾ ਦਰਸ਼ਨ ਬੇ ਉਦਰਾ ਸ੍ਰਿਸ਼ਟਾ ਚਰਨ ਕਮਲ ਜਾ ਕੀ ਆਨੂਪਾ ਸਫਲ ਦਰਸ਼ਨ ਸੁੰਦਰ ਹਰ ਰੂਪਾ ਤਨ ਸੇਵਾ ਸੇਵ ਬਰਵਾਣੀ ਅੰਬਰ ਜਾਮੀ ਪ੍ਰਦਾਨ ਜਿਸ ਮਨ ਮਸਾ ਸਫੋਤ ਨਿਹਾਲ ਆਵਦ ਕਾਲ ਅਮਰ ਪਾਏ ਅਮਰਾ ਪਦ ਪਾਇਆ ਸਾਸ ਨਾਨ ਹਿਰਦਿਆ ਸਲੋਕ ਗਿਆਨ ਅੰਜਨ ਗੁਰਦੀਆ ਗਿਆਨ ਧੀਰ ਬਿਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਦਰ ਪ੍ਰਭ ਡੀਠਾ ਨਾ ਪ੍ਰਭੂ ਕਾਲਾ ਕਾ ਮਿੱਠਾ ਸਗਲ ਸਮੱਗਰੀਏ ਕਿਸਕਣ ਮਾਏ ਅਨਕੜਾ ਨਾਨਾ ਦ੍ਰਿਸ਼ਟਾਏ ਨੌਨੇ ਦੇ ਅਮਰਾ ਪ੍ਰਕਾ ਨਾ ਦੇਹੀ ਮੈਂ ਸਕਾ ਵਿਸਰਾਮ ਸੁਨ ਸਮਾਦ ਅਨਹਤ ਨਾਰ ਕਹਿ ਨ ਜਾਈ ਦਰਜ ਬਿਸਮਾਦ ਤਿਨ ਦੇਖਿਆ ਸੀ ਆਪ ਦਿਖਾਏ ਨਾਨਕ ਦੀ ਜਨ ਸੂਜੀ ਪਾਏ ਸੋ ਅੰਦਰ ਸੋ ਬਾਰ ਆਨੰਦ ਗੜਗੜ ਵਿਆਵੜਿਆ ਭਗਵੰਤਾ ਧਰਨ ਮਾਈ ਆਕਾਸ਼ ਬਿਆਲ ਸਰਬਲੋ ਪੂਰਨ ਪ੍ਰਤਪਾਲ ਬਾਨ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਾ ਦਸਾ ਕਰਮ ਪਾਵਣ ਪਾਣੀ ਵੈ ਸੁੰਦਰ ਮਾਏ ਚਾਰ ਕੁਣ ਦੈਦ ਸੇ ਸਮਾਹੇ ਦਿਸਤੇ ਪਿਨ ਨਹੀਂ ਕੋਠਾਓ ਗੁਰਬਰ ਸਾ ਨਾਨਕ ਸੁਪਾਉ ਵੇਦ ਪ੍ਰਾ ਸਿਮਰਤ ਮਹਿੰਦੇ ਸੱਚੀ ਅਰਸੂਨ ਖੇਤਰ ਮਾਏ ਬਾਣੀ ਪ੍ਰਭ ਕੀ ਸਾਖੋ ਬੋਲਾਇਆ ਬਾਂਡੋ ਨਕਮ ਹੂੰ ਡੋਲਾ ਸਰਬ ਕਲਾਂ ਕਰ ਖੀਲਾ ਖੇਲ ਮੋਲ ਨਾ ਪਾਈਆ ਗੁਣੀਆ ਮੋਲ ਸਰਬ ਜੋਤ ਮਾਂ ਜਾ ਕੀ ਜੋਤਾ ਧਾਰ ਰੇ ਉਹ ਸੁਆਮੀ ਉਦਬੋਧ ਗੁਰਪੁਰ ਸਾਹਿਬ ਪਰਮ ਕਾ ਨਾ ਨਾਨਕ ਨਿਰਮੈ ਵਿਸਾਸ ਸੰਜਨਾ ਕਾ ਵੇਖਣ ਸਾ ਬ੍ਰਹਮ ਸੰਜਨਾ ਕਾ ਹਿਰਦੇ ਸਾ ਧਰਮ ਸੰਜਨਾ ਸੁਨੇ ਸੋ ਬਚਨਾ ਸਰਬ ਵਿਆਪੀ ਰਾਮ ਸੰਰਚਨਾ ਜਨ ਜਾਤਾ ਦੀ ਰਾਤ ਸਤ ਭਜਨ ਸਾਧੂ ਸਭ ਕਾ ਜੋ ਜੋ ਹੋਏ ਸੋਈ ਸੁਖਮਾਨਾ ਕਰਨ ਕਰਾ ਮਨ ਹਾਂ ਪ੍ਰਭ ਜਾਨੈ ਅੰਤਰ ਵਸੇ ਬਾਹਰ ਵੀ ਹੋਈ ਨਾਨਕ ਦਰਸ਼ਨ ਦੇ ਸਾ ਮੋਈ ਆਪ ਸਤ ਗਿਆ ਸਭ ਸਤ ਦੇ ਪ੍ਰਭ ਦੇ ਸਗਲੀ ਅਨੁਪਤ ਤੇ ਪਾਵੇ ਤਾਂ ਕਰੇ ਵਿਸਤਾਰ ਤੇ ਪਾਵੇ ਤਾਂ ਏਕੰਕਾਰ ਕਲਾ ਲਖੀ ਨਾ ਜਾਏ ਜੇ ਪਾਵੇ ਦਹਿਲਾ ਮਲਾਏ ਕਾਮਨਾ ਨਿਕਟਾ ਕਮਨ ਕ੍ਰਿਆ ਦੂਰ ਆਪੇ ਆਵਿਆ ਭਰਪੂਰ ਅੰਦਰ ਗਜ ਸਿਆ ਜਨਾਏ ਨਾਨਕ ਦੀ ਜਨ ਆ ਬੁਜਾਏ ਸਰਬੂਤ ਆਵਰਤਾਰਾ ਸਰਬਨੈਨ ਆਪੇ ਕਨਹਾਰਾ ਸਰਬ ਸਮੱਗਰੀ ਜਾ ਕਦਨਾ ਆਪਣ ਜਸ ਆ ਵੀ ਸੁਨਾ ਆਮਨ ਜਾਨੇ ਖੇਰ ਬਣਾਇਆ ਆਗਾਕਾਰੀ ਕਿੰਨੀ ਮਾਇਆ ਸਬਕਾ ਮਾਦਾ ਲਿਪਤੋ ਰਹਿ ਜੋ ਕਿਛ ਕਹਿਣਾ ਸੂ ਆਪੇ ਕਹਿ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਪਾਵੇ ਤਾਂ ਲੈ ਸਮਾਏ ਸਤੇ ਹੋਏ ਸੁਨਾਹੀ ਬੁਰਾ ਬੁਰਾ ਕਹੂ ਗਿਣਾ ਕਸ਼ਕਰਾ ਆਪ ਭਲਾ ਕਰ ਦੂਤਾ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਸਾ ਧਨੀ ਸਵਸਾਜ ਓਤ ਬੋਧ ਆਪਣ ਸੰਗਰਾਜ ਤਾਂ ਕੀ ਗਾਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੂਜੀ ਪਾਏ ਕਾ ਕੀ ਆ ਸਪਰਵਾਨ ਗੁਰਮਤ ਸਾਧਾਨ ਗਯੋ ਜਾਨ ਜੋ ਜਾਨ ਦੇ ਸਦਾ ਸੁਖ ਹੋਏ ਆ ਮਲਾਏ ਲੈ ਪ੍ਰਭ ਸੋਏ ਓ ਧਨਵੰਤ ਕੁਲਵੰਤ ਪਦਵੰਤ ਜੀ ਮਨ ਮੁਕਤ ਜੇ ਹਿਰਦਾ ਭਗਵੰਤਾ